ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਏਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਏਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਏਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3630 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਸੋ ਅੱਜ ਦੀ ਵਿਚਾਰ ਆਰੰਭ ਹੋਏਗੀ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਗੁਰੂ ਪਾਤਸ਼ਾਹ ਜੀ ਆਖ ਰਹੇ ਹਨ ਕਿ ਤੂੰ ਹਰੇਕ ਘੜੇ ਦੇ ਅੰਦਰ ਘਟ ਘਟ ਅੰਤਰ ਉਸਦੇ ਅੰਦਰ ਸਮਾਇਆ ਹੋਇਆ ਹੈ। ਸਰਬ ਨਿਰੰਤਰ, ਨਿਰੰਤਰ ਤੋਂ ਭਾਵ ਹੈ ਲਗਾਤਾਰ, ਕੋਈ ਐਸੀ ਜਗ੍ਹਾ ਨਹੀਂ ਹੈ, ਕੋਈ ਐਸਾ ਛਿਣ ਨਹੀਂ ਹੈ ਜਿਸ ਵੇਲੇ ਕਿਸੇ ਵੀ ਥਾਂ ਦੇ ਉੱਤੇ ਤੂੰ ਮੌਜੂਦ ਨਾ ਹੋਵੇਂ। ਹਰ ਏਕੋ ਪੁਰਖ ਸਮਾਣਾ, ਉਹ ਇੱਕ ਹੀ ਪੁਰਖ ਹੈ ਅਤੇ ਉਹੀ ਹਰ ਥਾਂ ਹਰ ਪਾਸੇ ਸਮਾਇਆ ਹੋਇਆ ਹੈ। ਇਹਨੂੰ ਆਪਾਂ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਸਮਝਣਾ ਆ। ਇਸ ਸੰਬੰਧ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਅਕਾਲ ਪੁਰਖ ਦੀ ਹੋਂਦ, ਉਹਦੀ ਹਸਤੀ ਬਾਰੇ ਜਾਣਕਾਰੀ ਬਖਸ਼ਿਸ਼ ਕਰ ਰਹੇ ਹਨ, ਗਿਆਨ ਬਖਸ਼ਿਸ਼ ਕਰ ਰਹੇ ਹਨ। ਪਰ ਨਾਲ ਦੀ ਨਾਲ ਆਪਾਂ ਇਹ ਵੀ ਦੇਖਣਾ ਕਿ ਗੁਰਬਾਣੀ ਦੀ ਹਰ ਜੋ ਲਾਈਨ ਹੈ, ਜੋ ਪੰਕਤੀ ਆ, ਸਾਨੂੰ ਕੁਝ ਸਿੱਖਿਆ ਵੀ ਦੇ ਰਹੀ ਹੈ। ਇਸ ਤੋਂ ਅਸੀਂ ਕੀ ਸਿੱਖਿਆ ਲੈ ਸਕਦੇ ਹਾਂ? ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਕਿ ਜੇ ਅਸੀਂ ਸੱਚਮੁੱਚ ਹਰੇਕ ਦੇ ਅੰਦਰ ਘਟ ਘਟ ਦੇ ਅੰਤਰ ਉਸ ਸਰਬ ਨਿਰੰਤਰ ਜੀ ਨੂੰ ਵੇਖਣਾ ਸ਼ੁਰੂ ਕਰ ਦਈਏ ਤਾਂ ਜਿਹੜੇ ਬਾਹਰਲੇ ਪਹਿਰਾਵਿਆਂ ਦੇ, ਧਾਰਮਿਕ ਲੇਬਲਾਂ ਦੇ, ਜਾਤ ਪਾਤ ਦੇ ਲੇਬਲ ਅਸੀਂ ਕ੍ਰੀਏਟ ਕਰਕੇ ਇੱਕ ਦੂਸਰੇ ਨਾਲ ਵੈਰ ਵਿਰੋਧ ਕਰਦੇ ਹਾਂ ਤਾਂ ਉਹ ਖਤਮ ਹੋ ਜਾਣਗੇ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਭਾਵ ਰੈਕਗਨਾਈਜ਼ ਦੈਟ ਦ ਸੇਮ ਫੀਅਰ ਦ ਸੇਮ ਲਾਈਟ ਰਿਜ਼ਾਈਡਸ ਇਨ ਐਵਰੀ ਪਰਸਨ ਰਿਗਾਰਡਲੈਸ ਆਫ ਐਕਸਟਰਨਲ ਲੇਬਲਸ। ਸੋ ਅਸੀਂ ਇਹ ਸਿੱਖਿਆ ਪ੍ਰਾਪਤ ਕਰਨੀ ਆ ਕਿ ਜਦੋਂ ਅਸੀਂ ਕਿਸੇ ਇਨਸਾਨ ਵੱਲ ਦੇਖਣਾ ਉਹਦੇ ਬਾਹਰਲੇ ਪਹਿਰਾਵੇ ਨਾਲੋਂ ਉਹਦੇ ਅੰਦਰਲੀ ਜਿਹੜੀ ਰੱਬ ਦੀ ਜੋਤ ਆ ਜੋ ਮਾਲਕ ਦੇ ਗੁਣ ਆ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕਰੀਏ। ਥੋੜ੍ਹਾ ਜਿਹਾ ਹੋਰ ਇਹਨੂੰ ਸਮਝੀਏ, ਇੱਕ ਉਦਾਹਰਣ ਲੈ ਲੈਂਦੇ ਹਾਂ ਕਿ ਆਪਣੇ ਸਮਾਜ ਦੇ ਵਿੱਚ ਬਹੁਤ ਵੇਖਣ ਨੂੰ ਮਿਲਦਾ ਆ। ਮੰਨ ਲਓ ਕੋਈ ਇੱਕ ਬੰਦਾ ਆਪਣੀ ਮਿਹਨਤ ਕਰ ਰਿਹਾ, ਕਿਰਤ ਕਰ ਰਿਹਾ, ਟਰੱਕ ਚਲਾ ਰਿਹਾ ਜਾਂ ਕੋਈ ਟੈਕਸੀ ਚਲਾ ਰਿਹਾ, ਅਸੀਂ ਉਹਦੇ ਵੱਲ ਥੋੜ੍ਹਾ ਹੋਰ ਹਿਸਾਬ ਨਾਲ ਦੇਖਦੇ ਹਾਂ ਕਿ ਉਹ ਨੀਵਾਂ ਆ। ਸਾਡੇ ਮਨ ਦੇ ਅੰਦਰ ਉਹ ਜਾਤ ਪਾਤ ਵਾਲਾ ਕੀੜਾ ਜਿਹੜਾ ਉਹ ਨਿਕਲ ਨਹੀਂ ਰਿਹਾ। ਅਸੀਂ ਊਚ ਨੀਚ ਬੰਦਿਆਂ ਦੇ ਬਾਹਰਲੇ ਪਹਿਰਾਵੇ ਜਾਂ ਉਹਨਾਂ ਦੀ ਕਿਰਤ ਨੂੰ ਵੇਖ ਕੇ ਆਪਣੇ ਮਨ ਦੇ ਅੰਦਰ ਕੁਝ ਫੈਸਲੇ ਕਰ ਲੈਂਦੇ ਹਾਂ, ਕੁਝ ਚੀਜ਼ਾਂ ਬਣਾ ਲੈਂਦੇ ਹਾਂ। ਮੰਨ ਲਓ ਜਿਹੜਾ ਰੋਜ਼ ਇਹ ਗੁਰਬਾਣੀ ਦਾ ਪਾਠ ਕਰ ਰਿਹਾ ਹੈ ਕਿ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਰੱਬਾ, ਹਰੇਕ ਦੇ ਅੰਦਰ ਤੂੰ ਹੀ ਵੱਸ ਰਿਹਾ ਹੈ, ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਵੇਖਦਾ ਨਹੀਂ ਹੈ। ਅਤੇ ਜਦੋਂ ਮੰਨ ਲਓ ਆਪਾਂ ਵਿਆਹ ਕਰਨਾ ਹੋਵੇ, ਆਪਣੀ ਧੀ ਦਾ ਵਿਆਹ ਆ ਜਾਂਦਾ, ਉਦੋਂ ਸਭ ਤੋਂ ਪਹਿਲਾਂ ਸਵਾਲ ਕੀ ਹੁੰਦਾ, ਬੰਦਾ ਕੰਮ ਕੀ ਕਰਦਾ? ਜੇ ਕਹਿ ਦਈਏ ਬੰਦਾ ਡਾਕਟਰ ਆ, ਹਾਂ ਫੀ ਠੀਕ ਆ ਜੀ, ਬੰਦਾ ਇੰਜੀਨੀਅਰ ਆ, ਫਿਰ ਬਹੁਤ ਵਧੀਆ ਜੀ। ਜੇ ਕਹੀਏ ਬੰਦਾ ਟਰੱਕ ਡਰਾਈਵਰ ਆ, ਨਹੀਂ ਨਹੀਂ ਨਹੀਂ ਮੈਂ ਟਰੱਕ ਡਰਾਈਵਰ ਨਾਲ ਆਪਣੀ ਧੀ ਨਹੀਂ ਵਿਆਹੁਣੀ। ਜੇ ਕਹਿ ਦਈਏ ਬੰਦਾ ਟੈਕਸੀ ਚਲਾ ਰਿਹਾ, ਨਾ ਨਾ ਨਾ ਇਹ ਨਹੀਂ, ਮੇਰਾ ਸਟੈਟਸ ਖਰਾਬ ਹੋ ਜਾਣਾ। ਉੱਥੇ ਤੁਸੀਂ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਵਾਲਾ ਜਿਹੜਾ ਗੁਣ ਸੀ, ਜਦੋਂ ਹਰੇਕ ਦੇ ਵਿੱਚ ਉਸ ਇੱਕ ਨੂੰ ਵੇਖਣਾ ਸੀ, ਉਹ ਗੁਰੂ ਦੀ ਮਤ ਗੁਰੂ ਦੀ ਸਿੱਖਿਆ ਸੀ ਉਸ ਵੇਲੇ ਛੱਡ ਦਿੰਦੇ ਹਾਂ। ਅਸਲ ਦੇ ਵਿੱਚ ਦੇਖਣਾ ਕੀ ਚਾਹੀਦਾ ਸੀ ਕਿ ਸਾਡੀ ਧੀ ਵਾਸਤੇ ਭਾਵੇਂ ਇਨਸਾਨ ਆਪਣੀ ਮਿਹਨਤ ਕਰ ਰਿਹਾ, ਕਮਾਈ ਕਰ ਰਿਹਾ, ਟਰੱਕ ਚਲਾ ਰਿਹਾ, ਕੋਈ ਬੱਸ ਚਲਾ ਰਿਹਾ, ਕੋਈ ਕੁਝ ਵੀ ਆਪਣੀ ਕਿਰਤ ਕਰ ਰਿਹਾ, ਉਹਦੇ ਅੰਦਰ ਗੁਣ ਕਿਹੜੇ ਨੇ? ਉਹ ਕੋਈ ਉਹਦੇ ਅੰਦਰ ਐਬ ਤਾਂ ਨਹੀਂ ਹੈਗਾ, ਕੋਈ ਖਾਂਦਾ ਪੀਂਦਾ ਗਲਤ ਚੀਜ਼ਾਂ ਤਾਂ ਨਹੀਂ ਹੈਗਾ, ਉਹ ਆਪਣੇ ਮਾਂ ਪਿਓ ਨੂੰ ਕਿਵੇਂ ਰਿਸਪੈਕਟ ਦਿੰਦਾ ਆ, ਘਰ ਵਿੱਚ ਉਹਦੀ ਬੋਲੀ ਬੋਲ ਬਾਣੀ ਕਿਸ ਤਰ੍ਹਾਂ ਦੀ ਆ, ਕਿਵੇਂ ਪਿਆਰ ਨਾਲ ਦੂਸਰਿਆਂ ਨਾਲ ਮਿਲਦਾ ਆ, ਵਰਤਦਾ ਆ। ਗੁਣ ਵੇਖਣੇ ਸੀ, ਜਿਹੜੇ ਗੁਣਾਂ ਦਾ ਕਰਕੇ ਸਾਡੀ ਧੀ ਉਹਦੇ ਘਰ ਜਾ ਕੇ ਸੁਖੀ ਵਸੇ। ਅਸੀਂ ਉਹ ਗੁਣ ਦੀ ਪਰਖ, ਗੁਣਾਂ ਦੀ ਪਰਖ ਨਹੀਂ ਕਰਦੇ, ਅਸੀਂ ਬਾਹਰਲੇ ਲੇਬਲ ਦੇਖ ਕੇ ਉੱਥੇ ਹੀ ਪਰਖ ਸਾਡੀ ਉੱਪਰ ਉੱਪਰ ਹੀ ਰਹਿ ਜਾਂਦੀ ਹੈ। ਸੋ ਅਸੀਂ ਵੀ ਆਪਣੇ ਹੀ ਭੈਣਾਂ ਭਰਾਵਾਂ ਦੇ ਨਾਲ ਉਹਨਾਂ ਦੀ ਕਿਰਤ ਨੂੰ ਵੇਖ ਕੇ ਮਨ ਦੇ ਅੰਦਰ ਵਿਤਕਰੇ ਦਾ ਸ਼ਿਕਾਰ ਬਣ ਜਾਂਦੇ ਹਾਂ, ਵਿਤਕਰੇ ਕਰਦੇ ਹਾਂ, ਮੰਨੀਏ ਅਸੀਂ ਜਾਂ ਨਾ ਮੰਨੀਏ, ਇਹ ਚੀਜ਼ ਸਾਡੇ ਅੰਦਰ ਹੈਗੀ ਆ। ਪਰ ਇਹ ਤਾਂ ਹੀ ਨਿਕਲੇਗੀ ਜਦੋਂ ਗੁਰਬਾਣੀ ਨੂੰ ਇਸ ਤਰ੍ਹਾਂ ਡੂੰਘਾਈ ਵਿੱਚ ਸਮਝ ਕੇ ਰੋਜ਼ ਅਸੀਂ ਪਾਠ ਇਹੀ ਕਰ ਰਹੇ ਹੁੰਦੇ ਹਾਂ ਕਿ ਤੂੰ ਸਾਰਿਆਂ ਦੇ ਅੰਦਰ ਹੈ, ਪਰ ਉਸ ਤੋਂ ਉਲਟ ਕਿਉਂ ਤੂੰ ਡਾਕਟਰ ਨਾਲ ਕਿਉਂ ਵਿਆਹਣਾ ਚਾਹੁੰਦਾ? ਕਹਿੰਦੇ ਨਹੀਂ, ਲੋਕੀ ਕੀ ਕਹਿਣਗੇ, ਲੈ ਆਪਣੀ ਧੀ ਤੂੰ ਇੱਕ ਟਰੱਕ ਡਰਾਈਵਰ ਨਾਲ ਵਿਆਹਤੀ, ਆਪਣੀ ਧੀ ਤੂੰ ਇਹਨਾਂ ਵਿਆਹਤੀ। ਸੋ ਜਿਹੜੀ ਲੋਕ ਲਾਜ ਆ ਉਹਦੇ ਪਿੱਛੇ ਲੱਗ ਕੇ ਅਸੀਂ ਗੁਰਮਤ ਨੂੰ ਤਲਾਂਜਲੀ ਦੇ ਦਿੰਦੇ ਹਾਂ, ਗੁਰਮਤ ਛੱਡ ਦਿੰਦੇ ਹਾਂ। ਫਿਰ ਸਾਡਾ ਹਰ ਰੋਜ਼ ਕੀਤਾ ਹੋਇਆ ਇਹ ਪਾਠ ਕਿਸੇ ਅਰਥ ਨਹੀਂ ਰਹਿੰਦਾ। ਲੋਕਾਂ ਦੀ ਪਰਵਾਹ ਸਾਨੂੰ ਜ਼ਿਆਦਾ ਫਿਕਰਮੰਦ ਹੈ, ਗੁਰੂ ਦੀ ਦੱਸੀ ਹੋਈ ਗੱਲ ਦੇ ਉੱਤੇ ਤੁਰਨ ਦਾ ਸਾਡੇ ਜ਼ਿੰਦਗੀ ਦੇ ਵਿੱਚ ਕੋਈ ਮਾਇਨੇ ਨਹੀਂ ਰੱਖਦੀ। ਅਤੇ ਗੁਰਬਾਣੀ, ਗੁਰੂ ਸਾਹਿਬ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਕਹਿੰਦੇ ਨੇ ਜੇ ਗੁਰੂ ਦੇ ਰਾਹ 'ਤੇ ਤੁਰਨਾ ਨਾ, ਫਿਰ ਤੈਨੂੰ ਇੱਕ ਕੰਮ ਕਰਨਾ ਪਏਗਾ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਜਿਹੜੀ ਲੋਕਾਂ ਦੀ ਉਪਮਾ ਆ, ਪ੍ਰਸ਼ੰਸਾ ਤੂੰ ਲੱਭ ਰਿਹਾ ਆ, ਦੁਨੀਆ ਦੀ ਵਡਿਆਈ ਵੇਖ ਰਿਹਾ ਆ, ਜੇ ਗੁਰੂ ਦੇ ਰਾਹ 'ਤੇ ਤੁਰਨਾ ਤਾਂ ਉਹਨੂੰ ਅੱਗ ਵਿੱਚ ਸਾੜ ਦੇ। ਫਿਰ ਵਰੀ ਨਾ ਕਰ, ਫਿਰ ਟੈਨਸ਼ਨ ਨਾ ਲਈ ਵੀ ਲੋਕ ਕੀ ਕਹਿਣਗੇ। ਜੇ ਤੂੰ ਗੁਰਮਤ ਅਨੁਸਾਰ ਚੱਲਣਾ ਤਾਂ ਕਈਆਂ ਨੇ ਤੈਨੂੰ ਚੰਗਾ ਕਹਿਣਾ ਅਤੇ ਕਈਆਂ ਨੇ ਤੈਨੂੰ ਮਾੜਾ ਵੀ ਕਹਿਣਾ ਹੈ। ਉੱਥੇ ਤੇਰੀ ਬਿਰਤੀ ਕੀ ਹੋਣੀ ਚਾਹੀਦੀ ਹੈ ਕਿ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ। ਭਾਈ, ਮੈਂ ਤਾਂ ਆਪਣੇ ਗੁਰੂ ਤੋਂ ਮਤ ਲੈ ਕੇ ਗੁਰਮਤ ਅਨੁਸਾਰ ਆਪਣੀ ਜ਼ਿੰਦਗੀ ਦੇ ਹਰ ਫੈਸਲੇ ਕਰਨੇ ਆ। ਜੇ ਕਿਸੇ ਨੂੰ ਚੰਗਾ ਲੱਗਦਾ ਤਾਂ ਠੀਕ ਆ, ਜੇ ਨਹੀਂ ਚੰਗਾ ਲੱਗਦਾ ਤਾਂ ਭਾਈ ਠੀਕ ਆ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਅਸੀਂ ਤਾਂ ਆਪਣਾ ਤਨ ਜੋ ਹੈ, ਤਨ ਮਨ ਸਭ ਗੁਰੂ ਨੂੰ ਦੇ ਦਿੱਤਾ ਹੈ। ਹੁਣ ਜਿਵੇਂ ਗੁਰੂ ਪਾਤਸ਼ਾਹ ਜੀ ਕਹਿਣਗੇ, ਅਸੀਂ ਤਾਂ ਆਪਣੀ ਜ਼ਿੰਦਗੀ ਦੇ ਫੈਸਲੇ ਗੁਰਮਤ ਨੂੰ ਮੁੱਖ ਰੱਖ ਕੇ ਕਰਨੇ ਨੇ। ਸੋ ਇਹ ਗਹਿਰਾ ਭਾਵ ਆ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ, ਕਾਸ਼ ਅਸੀਂ ਉਸ ਇੱਕ ਨੂੰ ਹਰ ਇੱਕ ਦੇ ਵਿੱਚ ਵੇਖਣ ਦੀ ਉਹ ਅੱਖ ਪੈਦਾ ਕਰ ਲਈਏ ਆਪਣੇ ਅੰਦਰ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਜਿਹੜੇ ਕੋਈ ਕਿਸੇ ਨੂੰ ਦਾਤ ਵੀ ਦੇ ਰਿਹਾ ਆ ਅਤੇ ਦੂਸਰੇ ਪਾਸੇ ਇੱਕ ਬੰਦਾ ਲੈਣ ਵਾਲਾ ਆ, ਇਹ ਮਾਲਕਾ ਇਹ ਵੀ ਤੇਰੀ ਹੀ ਖੇਡ ਆ, ਤੇਰੇ ਹੀ ਚੋਜ ਨੇ, ਤੇਰੇ ਹੀ ਤਮਾਸ਼ੇ ਨੇ, ਤੇਰਾ ਹੀ ਇਹ ਪਲੇ ਆ। ਗਿਵਰਸ ਐਂਡ ਬੈਗਰਸ, ਇਟਸ ਆਲ ਯੂਅਰ ਪਲੇ, ਇਟਸ ਪਾਰਟ ਆਫ ਯੂਅਰ ਪਲੇ। ਜਦੋਂ ਅਸੀਂ ਇਸ ਐਂਗਲ ਤੋਂ ਦੇਖਣਾ ਸ਼ੁਰੂ ਕਰ ਦਾਂਗੇ ਕਿ ਦੇਣ ਵਾਲਾ ਵੀ ਸੱਚੇ ਪਾਤਸ਼ਾਹ ਤੂੰ ਹੀ ਆ ਅਤੇ ਲੈਣ ਵਾਲੇ ਦੇ ਵਿੱਚ ਵੀ ਤੂੰ ਹੀ ਬੈਠਾ ਆ, ਫਿਰ ਦੇਣ ਵੇਲੇ ਤੁਹਾਡੇ ਅੰਦਰ ਹੰਕਾਰ ਨਹੀਂ ਆਏਗਾ। ਜਦੋਂ ਆਪਾਂ ਗੁਰਬਾਣੀ ਦੀ ਇਸ ਸਿੱਖਿਆ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ, ਇਹ ਸੋਚਾਂਗੇ ਜਦੋਂ ਕਿਸੇ ਨੂੰ ਕੁਝ ਦੇਣਾ ਵੀ ਹੈ ਕਿ ਮਾਲਕਾ ਤੇਰਾ ਸ਼ੁਕਰੀਆ, ਤੂੰ ਮੈਨੂੰ ਦੇਣ ਵਾਲੇ ਪਾਸੇ ਬਿਠਾ ਦਿੱਤਾ, ਮੇਰੇ ਅੰਦਰ ਤੂੰ ਹੀ ਦੇ ਰਿਹਾ ਅਤੇ ਲੈਣ ਵਾਲੇ ਪਾਸੇ ਵੀ ਤੂੰ ਹੀ ਬੈਠਾ, ਤੂੰ ਇਹ ਖੇਡ ਕਰ ਰਿਹਾ, ਮੇਰਾ ਤਾਂ ਹੈ ਹੀ ਕੁਝ ਨਹੀਂ। ਉੱਥੇ ਨਿਮਰਤਾ ਭਾਵ ਪੈਦਾ ਹੁੰਦੀ ਹੈ, ਹੰਕਾਰ ਖਤਮ ਹੁੰਦਾ ਹੈ ਅਤੇ ਸੇਵਾ ਭਾਵਨਾ ਜਾਗਦੀ ਹੈ। ਸੋ ਇਹੀ ਗੱਲ ਆਪਾਂ ਅੱਗੇ ਕੀਤੀ ਹੈ, ਵਨ ਗਿਵਿੰਗ ਸਮਥਿੰਗ ਟੂ ਸਮਵਨ, ਇਫ ਵੀ ਫੀਲ ਵੀ ਆਰ ਜਸਟ ਪਲੇਇੰਗ ਅ ਰੋਲ ਐਂਡ ਦ ਰਿਸੀਵਰ ਇਜ਼ ਆਲਸੋ ਦ ਡਿਵਾਈਨ ਇਨ ਅਨਦਰ ਰੋਲ, ਵੀ ਐਲੀਮੀਨੇਟ ਦ ਈਗੋ, ਵੀ ਐਲੀਮੀਨੇਟ ਦ ਫ੍ਰਿਕਸ਼ਨ ਆਫ ਆਈ ਐਮ ਦ ਗਿਵਰ ਐਂਡ ਯੂ ਆਰ ਦ ਬੈਗਰ, ਅ ਹਿਊਮਿਲਿਟੀ ਐਸਪੈਕਟ ਐਂਟਰਸ ਆਵਰ ਮਾਈਂਡ। ਸੋ ਦ ਡਿਵਾਈਨ ਇਜ਼ ਨਾਟ ਜਸਟ ਅ ਸੋਰਸ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੁਧ ਬਿਨ ਅਵਰ ਨਾ ਜਾਣਾ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਆਪੇ ਭੁਗਤਾ, ਭੁਗਤਾ ਮੀਨਸ ਦ ਰਿਸੀਵਰ, ਜਿਹੜੀ ਦਾਤ ਨੂੰ ਭੁਗਤ ਰਿਹਾ ਵਰਤ ਰਿਹਾ ਆ, ਦਾਤਾ ਵੀ ਤੂੰ ਹੀ ਹੈ, ਰਿਸੀਵ ਕਰਨ ਵਾਲੇ ਦੇ ਅੰਦਰ ਵੀ ਤੂੰ ਹੀ ਬੈਠਾ ਹੈ, ਉੱਥੇ ਵੀ ਤੂੰ ਹੀ ਹੈ, ਹਾਂ ਤੁਧ ਬਿਨ ਅਵਰ ਨਾ ਜਾਣਾ, ਤੇਰੇ ਤੋਂ ਬਿਨਾਂ ਤਾਂ ਮੈਂ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ, ਪਛਾਣਦਾ ਹੀ ਨਹੀਂ। ਹੁਣ ਅਸੀਂ ਰੋਜ਼ ਪਾਠ ਕਰਦੇ ਹਾਂ ਅਤੇ ਨਾਲ ਦੀ ਨਾਲ ਆਪਣੇ ਅੰਦਰ ਇੰਟਰੋਸਪੈਕਸ਼ਨ ਵੀ ਕਰਨੀ ਹੈ, ਨਾਲ ਦੇ ਨਾਲ ਆਪਣੇ ਅੰਦਰ ਐਨਾਲਿਸਿਸ ਵੀ ਕਰਨਾ ਆ ਕਿ ਜੋ ਮੈਂ ਪੜ੍ਹ ਰਿਹਾ ਉਹ ਮੈਂ ਕਮਾ ਵੀ ਰਿਹਾ, ਉਹਦੇ ਉੱਤੇ ਮੇਰਾ ਮਨ ਤੁਰ ਵੀ ਰਿਹਾ, ਕਿ ਮੈਂ ਦਾਤੇ ਨੂੰ ਅਤੇ ਮੰਗਤੇ ਨੂੰ, ਜਾਂ ਮੰਨ ਲਓ ਐਗਜ਼ਾਮਪਲ ਮੈਂ ਕਿਸੇ ਕੰਪਨੀ ਦਾ ਬੌਸ ਹਾਂ, ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ, ਆਪਾਂ ਪਿਛਲੀ ਵਾਰ ਵੀ ਵਿਚਾਰੀ ਸੀ, ਕਿਸੇ ਨੂੰ ਮੈਂ ਨਗਦ ਪੈਸੇ ਦਿੰਦਾ ਉਹਦੇ ਕੰਮ ਦੇ, ਜਾਂ ਉਹਨੂੰ ਚੈੱਕ ਲਿਖ ਕੇ ਦਿੰਦਾ, ਮੇਰੇ ਅੰਦਰ ਕਿਹੜਾ ਭਾਵ ਪੈਦਾ ਹੁੰਦਾ? ਉੱਥੇ ਮੇਰੇ ਅੰਦਰ ਮਾਲਕ ਦੇ ਸ਼ੁਕਰ ਦੇ ਨਾਲ ਮੇਰੀ ਸੁਰਤ ਜੁੜਦੀ ਹੈ ਕਿ ਮਾਲਕਾ ਇੱਧਰ ਵੀ ਤੂੰ ਹੀ ਆ ਅਤੇ ਉੱਧਰ ਵੀ ਤੂੰ ਹੀ ਆ, ਤੇਰੀ ਖੇਡ ਦੇ ਵਿੱਚ ਅਸੀਂ ਦੋ ਖਿਡਾਰੀ ਹਾਂ, ਜਿੱਥੇ ਤੂੰ ਸਾਡੀ ਸੇਵਾ ਲਾਈ ਹੈ ਉੱਥੇ ਅਸੀਂ ਕਰ ਰਹੇ ਹਾਂ। ਇੱਕ ਨਿਮਰਤਾ ਵਾਲੀ ਭਾਵਨਾ ਪੈਦਾ ਹੁੰਦੀ ਹੈ ਜਾਂ ਹੰਕਾਰ ਵਾਲੀ ਭਾਵਨਾ ਪੈਦਾ ਹੁੰਦੀ ਆ ਕਿ ਆਹ ਫੜ ਪੈਸੇ। ਇਹ ਚੀਜ਼ ਨੂੰ ਅਸੀਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਿਸ਼ਲੇਸ਼ਣ ਕਰਨਾ ਆ। So basically, same slide English te vich ik banai hai ki he himself is the giver and he himself is the enjoyer. When we start to develop that mindset, then ego starts to depart from your mind. Then you start entering a mindset of seva. Kyunki jadon ik upar baitha ya, oh kise neeve nu daat de reha ya, tan lazmi hai jehda sukham hankar ya ohde andar paida hoega ki main daata ya te inu main de reha ya. ਅਤੇ ਜਦੋਂ ਤੁਸੀਂ ਇਸ ਚੀਜ਼ ਨੂੰ ਐਲੀਮੀਨੇਟ ਕਰਕੇ ਰੱਬ ਦਾ ਹੀ ਖੇਡ ਸਮਝੋ ਕਿ ਲੈਣ ਵਾਲਾ ਵੀ ਰੱਬ ਹੀ ਹੈ, ਜਿਵੇਂ ਆਪਾਂ ਸੇਵਾ ਕਰਦੇ ਹਾਂ, ਤਾਂ ਫਿਰ ਸਾਡੇ ਅੰਦਰ ਆਹ ਕਨਸੈਪਟ ਨਹੀਂ ਪੈਦਾ ਹੁੰਦਾ ਮਾਇੰਡ ਦੇ ਅੰਦਰ, ਫਿਰ ਸਾਡੇ ਅੰਦਰ ਆਹ ਕਨਸੈਪਟ ਪੈਦਾ ਹੁੰਦਾ ਆ ਸੇਵਾ ਦਾ, ਕਿ ਮੈਂ ਸੇਵਾ ਕਰ ਰਿਹਾ, ਮਾਲਕ ਨੇ ਮੇਰੀ ਡਿਊਟੀ ਲਾਈ ਹੈ ਅਤੇ ਅਸੀਂ ਸੇਵਾ ਭਾਵਨਾ ਦੇ ਵਿੱਚ ਇਹ ਜੋ ਹੈ ਆਪਣੇ ਭੈਣਾਂ ਭਰਾਵਾਂ ਦੇ ਨਾਲ ਜਿਹੜੀ ਵੀ ਦਾਤ ਸਾਨੂੰ ਮਾਲਕ ਨੇ ਦਿੱਤੀ ਹੈ ਉਹ ਵੰਡ ਰਹੇ ਹਾਂ। ਜਿਹੜਾ ਦਾਤਾ ਮੰਗਤਾ ਦਾ ਪਾੜ ਸੀਗਾ ਉਹ ਖਤਮ ਹੋ ਜਾਂਦਾ ਆ। ਅਤੇ ਇਹਦੇ ਨਾਲ ਸਮਾਜਿਕ ਵੰਡੀਆਂ ਤੋਂ ਛੁਟਕਾਰਾ ਮਿਲਦਾ ਆ। ਗੁਰਬਾਣੀ ਦੀਆਂ ਇਹਨਾਂ ਦੋ ਲਾਈਨਾਂ ਦੀ ਸਿੱਖਿਆ ਨੂੰ ਕਿਤੇ ਅਸੀਂ ਆਪਣੇ ਅਮਲੀ ਜ਼ਿੰਦਗੀ ਦੇ ਜਾਮੇ ਦੇ ਵਿੱਚ ਅਡੋਪਟ ਕਰ ਲਈਏ ਤਾਂ ਸਮਾਜਿਕ ਵੰਡੀਆਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ। ਤੇਰੇ ਤੋਂ ਬਿਨਾਂ ਮਾਲਕਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ, ਤੂੰ ਹੀ ਹਰੇਕ ਦੇ ਅੰਦਰ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਹੁਣ ਇਹ ਵੀ ਜਿਹੜੀ ਸਿੱਖਿਆ ਇਸ ਲਾਈਨ ਦੇ ਵਿੱਚ ਇਸ ਪੰਕਤੀ ਦੇ ਅੰਦਰ ਕਿ ਤੂੰ ਪਾਰ ਬ੍ਰਹਮ, ਤੂੰ ਪਰੇ ਤੋਂ ਪਰੇ ਹੈ, ਤੇਰਾ ਪਾਰ ਨਹੀਂ ਕੋਈ ਪਾ ਸਕਦਾ। ਆਈ ਕੈਨ ਨਾਟ understand you and I cannot hold you, I cannot know you completely. ਜਦੋਂ ਇਹ ਭਾਵ ਮਨ ਦੇ ਅੰਦਰ ਆਉਂਦਾ ਆ ਉਦੋਂ ਹੰਕਾਰ ਵਾਲੀ ਬਿਰਤੀ ਸਾਡੀ ਟੁੱਟਦੀ ਹੈ ਕਿ ਰੱਬ ਨੂੰ ਸੰਪੂਰਨ ਰੂਪ ਦੇ ਵਿੱਚ ਮੈਂ ਜਾਣ ਨਹੀਂ ਸਕਦਾ। ਹਰ ਸਾਹ ਦੇ ਨਾਲ ਫਿਰ ਕੁਝ ਨਾ ਕੁਝ ਉਸ ਮਾਲਕ ਬਾਰੇ ਸਿੱਖਣ ਦੀ ਬਿਰਤੀ ਅੰਦਰ ਪੈਦਾ ਰਹਿੰਦੀ ਆ, ਉਹ ਕਾਇਮ ਰਹਿੰਦੀ ਆ, ਜਿਹੜੀ ਇੱਕ ਜਗਿਆਸੂ ਦਾ ਕੰਮ ਕਰਦੀ ਆ ਅਤੇ ਇੱਕ ਹੰਕਾਰ ਨੂੰ ਤੋੜਦੀ ਆ। ਬੇਅੰਤ ਆ, ਤੇਰਾ ਅੰਤ ਮੈਂ ਕਿੱਥੋਂ ਪਾ ਸਕਦਾ ਹਾਂ, ਇਹ ਗੱਲ ਕਬੂਲ ਲੈਣੀ ਕਿ ਮੈਂ ਨਹੀਂ ਤੇਰਾ ਅੰਤ ਪਾ ਸਕਦਾ, ਇੰਟਲੈਕਚੁਅਲ ਹਿਊਮਿਲਿਟੀ ਨੂੰ ਵੀ ਜਨਮ ਦਿੰਦੀ ਆ ਤੁਹਾਡੇ ਅੰਦਰ, ਤੇਰੇ ਕਿਆ ਗੁਣੇ ਆਖ ਵਿਖਾਉਣਾ। ਹੁਣ ਇਸ ਦੇ ਵਿੱਚ ਵੀ ਬੜੀ ਡੂੰਘੀ ਰਮਜ਼ ਆ, ਜਿਹੜੇ ਗੁਣ ਆ ਕਈਆਂ ਨੂੰ, ਕਈਆਂ ਦੇ ਅੰਦਰ ਗੁਣ ਹੋਣਗੇ ਪਰ ਉਹਨਾਂ ਨੂੰ ਗੁਣਾਂ ਦਾ ਹੀ ਹੰਕਾਰ ਹੋ ਜਾਂਦਾ ਆ। ਇੱਥੇ ਗੁਰੂ ਪਾਤਸ਼ਾਹ ਜੀ ਸਿਖਾ ਰਹੇ ਨੇ ਤੇਰੇ ਕਿਆ ਗੁਣ, ਆ ਜਿਹੜੇ ਗੁਣ ਕੋਈ ਮੇਰੇ ਅੰਦਰ ਵੀ ਹੈਗੇ ਨੇ ਨਾ ਮਾਲਕਾ, ਇਹ ਮੇਰਾ ਨਹੀਂ ਹੈਗੇ, ਇਹ ਤੇਰੇ ਹੀ ਦਿੱਤੇ ਹੋਏ ਗੁਣ ਆ, ਤੂੰ ਹੀ ਮੈਨੂੰ ਤਾਕਤ ਦੇ ਕੇ ਇਹਨਾਂ ਗੁਣਾਂ ਦੀ ਆਪ ਹੀ ਵਿੱਚ ਵਰਤ ਕੇ ਤੂੰ ਮੈਥੋਂ ਸੇਵਾ ਲੈ ਰਿਹਾ ਆ। ਮੇਰੇ ਕੋਲ ਕੀ ਹੈ, ਕੀ ਸਮਰੱਥਾ ਆ, ਮੇਰੇ ਕੋਲ ਤਾਂ ਇੰਨੀ ਤਾਕਤ ਨਹੀਂ ਹੈ ਕਿ ਆਉਣ ਵਾਲਾ ਸਾਹ ਮੇਰੇ ਹੱਥ ਵਿੱਚ ਹੋਵੇ ਵੀ ਮੈਂ ਲੈ ਸਕਦਾ ਕਿ ਨਹੀਂ ਲੈ ਸਕਦਾ, ਮੇਰੇ ਕੋਲ ਤਾਂ ਕੋਈ ਸਮਰੱਥਾ ਨਹੀਂ ਹੈ। ਇਹ ਤੇਰੇ ਹੀ ਗੁਣ ਨੇ, ਤੇਰਾ ਤੇਰੇ ਕਿਆ ਗੁਣ ਆਖ ਵਿਖਾਉਣਾ, ਕਿਹੜੇ ਕਿਹੜੇ ਗੁਣਾਂ ਦਾ ਮੈਂ ਵਿਖਿਆਣ ਕਰਾਂ, ਤੇਰੇ ਗੁਣ ਵੀ ਬੇਅੰਤ ਨੇ। ਸੋ ਜਦੋਂ ਆਪਾਂ ਇਹੋ ਜਿਹੀ ਸੋਚ ਅਪਣਾਉਂਦੇ ਹਾਂ ਉਦੋਂ ਮਨੋਵਿਗਿਆਨਕ ਪੱਖ ਤੋਂ ਵੀ ਸਾਡੇ ਸੁਰਤ ਨੂੰ, ਸਾਡੇ ਮਨ ਨੂੰ ਲਾਭ ਮਿਲਦਾ ਆ। ਇੱਕ ਤਾਂ ਬੌਧਿਕ ਨਿਮਰਤਾ, ਇੰਟਲੈਕਚੁਅਲ ਹਿਊਮਿਲਿਟੀ ਜਿਹੜੀ ਆਪਾਂ ਗੱਲ ਕੀਤੀ ਆ, ਅਕਨੋਲਜਿੰਗ ਦੀ ਇਨਐਡਕੁਸੀ ਆਫ ਵਨਸ ਓਨ ਵਰਡਸ ਡਿਸਕ੍ਰਾਈਬ ਦੀ ਇਨਫਿਨਿਟ ਫਾਸਟਰਸ ਐਂਡ ਇੰਟਲੈਕਚੁਅਲ ਹਿਊਮਿਲਿਟੀ ਵਿਦ ਇਨ ਯੂ ਐਂਡ ਦੀ ਈਗਰਨੈਸ ਟੂ ਲਰਨ ਮੋਰ ਐਂਡ ਲਰਨ ਮੋਰ ਵਿਚ ਆਲ ਵਿਚ ਬੇਸਿਕਲੀ ਖਿਲਸ ਦੈਟ ਸੂਖਮ ਹੋਮੈ ਵਿਦ ਇਨ ਯੂ ਦ ਈਗੋ ਅਤੇ ਚਿੰਤਾ ਘੱਟ ਜਾਂਦੀ ਆ। ਸੋ ਜਿਹੜੇ ਮਨੋਵਿਗਿਆਨ ਦੀਆਂ ਸਟੱਡੀਜ਼ ਹੋਈਆਂ ਨੇ ਦੇ ਸ਼ੋ ਦੈਟ ਹੰਬਲ ਇੰਡੀਵਿਜੁਅਲ ਐਕਸਪੀਰੀਅੰਸ ਸਿਗਨੀਫਿਕੈਂਟਲੀ ਲੈਸ ਐਂਗਜ਼ਾਇਟੀ ਇਨ ਰਿਸਪੋਂਸ ਟੂ ਐਗਜ਼ਿਸਟੈਂਸ਼ੀਅਲ ਥ੍ਰੈਟਸ ਬਿਕਾਜ਼ ਦੇਅਰ ਆਈਡੈਂਟੀਟੀ ਇਜ਼ ਨਾਟ ਟਾਈਡ ਸਟ੍ਰਿਕਟਲੀ ਟੂ ਦੇਅਰ ਈਗੋ ਈਗੋਟਿਸਟਿਕ ਅਕੰਪਲਿਸ਼ਮੈਂਟਸ। ਜਦੋਂ ਬੰਦਾ ਇਸ ਤਰੀਕੇ ਨਾਲ ਸੋਚਦਾ ਆ ਫਿਰ ਜੇ ਕੋਈ ਚੀਜ਼ ਨਹੀਂ ਵੀ ਗੱਲ ਬਣਦੀ ਉਹਦੇ ਜ਼ਿੰਦਗੀ ਦੇ ਵਿੱਚ ਤਾਂ ਉਹ ਡਿਪਰੈਸ਼ਨ 'ਚ ਨਹੀਂ ਜਾਂਦਾ, ਕਿਉਂਕਿ ਉਹਨੂੰ ਮਾਲਕ ਦਾ ਹੁਕਮ ਸਮਝਦਾ ਕੋਈ ਗੱਲ ਨਹੀਂ ਮਾਲਕਾ ਅੱਜ ਨਹੀਂ ਤਾਂ ਕੱਲ੍ਹ ਨੂੰ ਕੋਈ ਦਾਤ ਦੇ ਦੂੰ ਜਾਂ ਤੂੰ ਮੇਰੇ ਵਾਸਤੇ ਕੁਝ ਹੋਰ ਰੱਖਿਆ ਹੋਵੇਗਾ। ਉਹਦਾ ਮਾਇੰਡਸੈਟ ਇੰਨਾ ਪੋਜ਼ਿਟਿਵ ਹੋ ਜਾਂਦਾ ਕਿ ਐਂਗਜ਼ਾਇਟੀ ਡਿਪਰੈਸ਼ਨ ਵਾਲੀਆਂ ਚੀਜ਼ਾਂ ਉਹਦੇ ਅੰਦਰ ਬਹੁਤ ਘੱਟ ਜਾਂਦੀਆਂ ਨੇ, ਆਉਂਦੀਆਂ ਨੇ। ਇਹ ਅੱਜ ਦਾ ਮਨੋਵਿਗਿਆਨ ਰਿਸਰਚ ਵੀ ਕਹਿ ਰਿਹਾ ਆ, ਠੀਕ ਹੈ ਨਾ। ਅਤੇ ਜੇ ਤੁਹਾਡਾ ਮਾਇੰਡ ਹੈਲਥੀ ਆ ਤਾਂ ਆਬਵੀਅਸਲੀ ਤੁਹਾਡੀ ਬਾਡੀ ਵੀ ਜਿਹੜੀ ਆ ਉਹ ਨਾਲ ਹੈਲਥੀ ਹੀ ਰਹੇਗੀ। ਅਤੇ ਇਹਦੇ ਇਸ ਤਰ੍ਹਾਂ ਸੋਚਣ ਦੇ ਨਾਲ, ਇਸ ਤਰ੍ਹਾਂ ਗੁਰਬਾਣੀ ਦੀ ਸਿੱਖਿਆ ਨੂੰ ਆਪਣੇ ਮਨ ਦੇ ਅੰਦਰ ਅਡੋਪਟ ਕਰਨ ਦੇ ਨਾਲ, ਜੇ ਕੋਈ ਲੀਡਰਸ਼ਿਪ ਪੁਜੀਸ਼ਨ ਦੇ ਉੱਤੇ ਵੀ ਪਹੁੰਚੇਗਾ, ਕੋਈ ਔਰਗਨਾਈਜੇਸ਼ਨ ਦਾ ਲੀਡਰ ਬਣੇਗਾ ਜਾਂ ਕੌਮ ਦਾ ਕੋਈ ਲੀਡਰ ਬਣੇਗਾ, ਤਾਂ ਉਹਦੇ ਅੰਦਰੋਂ ਹੰਕਾਰ ਦੀ ਬਿਰਤੀ ਖਤਮ ਹੋਏਗੀ, ਸੇਵਾ ਅਤੇ ਨਿਮਰਤਾ ਵਾਲੀ ਬਿਰਤੀ ਜੋ ਪੈਦਾ ਹੋਏਗੀ। ਇੱਕ ਆਗੂ ਦੇ ਅੰਦਰ ਬੌਧਿਕ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ, ਇੱਕ ਸਹੀ ਆਗੂ ਦੇ ਅੰਦਰ। ਸੋ ਗੁਰਬਾਣੀ ਇਹ ਗੁਣ ਤੁਹਾਡੇ ਅੰਦਰ ਭਰਦੀ ਹੈ ਜਦੋਂ ਅਸੀਂ ਗੁਰਬਾਣੀ ਦੇ ਇਹਨਾਂ ਭਾਵਾਂ ਨੂੰ ਧਿਆਨ ਵਿੱਚ ਰੱਖ ਕੇ ਗੁਰਬਾਣੀ ਦਾ ਉਚਾਰਨ ਕਰਦੇ ਹਾਂ, ਤਾਂ ਉਹ ਜਿਹੜੀਆਂ ਥੋਟਸ ਨੇ ਉਹ ਵਾਰ ਵਾਰ ਫਿਰ ਸਾਡੇ ਮਨ ਦੇ ਅੰਦਰ ਉਤਰਦੀਆਂ ਨੇ। ਵਨ ਵੀ ਰਿਪੀਟ ਗੁਰਬਾਣੀ ਅੰਡਰਸਟੈਂਡਿੰਗ ਦਾ ਮੀਨਿੰਗ, ਯੂ ਆਰ ਬੇਸਿਕਲੀ ਰਨਿੰਗ ਦੋਜ ਥੋਟਸ ਇਨ ਯੂਰ ਮਾਇੰਡ ਅਗੈਨ ਐਂਡ ਅਗੈਨ ਐਜ਼ ਯੂ ਰਿਪੀਟ ਦ ਗੁਰੂ ਸ਼ਬਦ ਅਗੈਨ ਐਂਡ ਅਗੈਨ ਐਂਡ ਦੇ ਗੈਟ ਮੋਰ ਐਂਡ ਮੋਰ ਡੀਪਰ ਐਂਡ ਬਿਕਮ ਅ ਪਾਰਟ ਆਫ ਯੂ। ਫਿਰ ਤੁਹਾਡੀ ਪਰਸਨੈਲਿਟੀ ਚੇਂਜ ਹੋਣ ਲੱਗ ਪੈਂਦੀ ਆ, ਇਸ ਤਰ੍ਹਾਂ ਦੀ ਨਹੀਂ, ਫਿਰ ਤੁਹਾਡੀ ਪਰਸਨੈਲਿਟੀ ਇਸ ਤਰ੍ਹਾਂ ਦੀ ਬਣਨ ਲੱਗ ਪੈਂਦੀ ਆ। ਅੱਜ ਚੇਂਜ ਕਿਉਂ ਨਹੀਂ ਆ ਰਹੀ, ਭਾਵੇਂ ਸਾਨੂੰ 40 ਸਾਲ ਹੋ ਗਏ, 50 ਸਾਲ ਹੋ ਗਏ ਪਾਠ ਕਰਦਿਆਂ ਨੂੰ, ਕਿਉਂਕਿ ਅਸੀਂ ਪਹਿਲੀ ਤਾਂ ਗੱਲ ਗੁਰਬਾਣੀ ਦੇ ਉਸ ਸ਼ਬਦ ਦੀ ਡੂੰਘਾਈ ਵਿੱਚ ਜਾ ਕੇ ਸਮਝਿਆ ਹੀ ਨਹੀਂ ਅਸੀਂ ਕੀ ਪੜ੍ਹ ਰਹੇ ਹਾਂ। ਜਦੋਂ ਸਾਨੂੰ ਪਤਾ ਹੀ ਨਹੀਂ, ਜਦੋਂ ਸਾਡੇ ਅੰਦਰ ਗੁਰੂ ਦੀ ਥੋਟ ਚੱਲ ਹੀ ਨਹੀਂ ਰਹੀ, ਇੱਕ ਵੀ ਪਾਠ ਕੀਤੇ ਹਾਂ, ਤਾਂ ਉਹ ਥੋਟ ਸਾਡੀ ਜ਼ਿੰਦਗੀ ਦਾ ਹਿੱਸਾ ਕਿਵੇਂ ਬਣੇਗੀ, ਉਹ ਸੋਚ ਸਾਡੀ ਜ਼ਿੰਦਗੀ ਦਾ ਹਿੱਸਾ ਕਿਵੇਂ ਬਣੇਗੀ। ਇਸ ਕਰਕੇ ਗੁਰਬਾਣੀ ਦੀ ਵਿਚਾਰ ਨੂੰ ਬਹੁਤ ਹੀ ਤਰਜੀਹ ਦਿੱਤੀ ਹੈ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ। ਬਾਣੀ ਨੂੰ ਸਮਝ ਕੇ, ਗੁਰਬਾਣੀ ਦੇ ਭਾਵ ਨੂੰ ਧਿਆਨ ਵਿੱਚ ਰੱਖ ਕੇ ਬਾਣੀ ਉਚਾਰਨ ਕਰਨੀ ਹੈ, ਅਤੇ ਉਹ ਸ਼ਬਦ ਦੇ ਵਿੱਚ ਜਿਹੜਾ ਇਮੋਸ਼ਨ ਆ, ਉਸ ਇਮੋਸ਼ਨ ਦੇ ਵਿੱਚ ਜਿਹੜਾ ਤੁਸੀਂ ਜੁੜ ਕੇ ਬਾਣੀ ਪੜੋਂਗੇ, ਤੁਹਾਡੀ ਜ਼ਿੰਦਗੀ ਬਦਲੇਗੀ, ਤੁਹਾਡੀ ਜ਼ਿੰਦਗੀ 'ਚ ਚੇਂਜ ਆਏਗੀ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ। ਜਿਹੜੇ ਵੀ ਤੇਰੀ ਸੇਵਾ ਕਰਦੇ ਨੇ, ਜੋ ਸੇਵੈ ਤੇਰੀ ਸੇਵਾ, ਦਾਸ ਨਾਨਕ ਉਹਨਾਂ ਤੋਂ ਕੁਰਬਾਨ ਕੁਰਬਾਨ ਸਦਕੇ ਜਾਂਦਾ ਹੈ। ਥੋੜ੍ਹਾ ਜਿਹਾ ਆਪਾਂ ਸਮਾਂ ਲਾਉਣਾ ਹੈ ਸੇਵਾ ਨੂੰ ਸਮਝਣ ਵਾਸਤੇ ਕਿ ਰੱਬ ਦੀ ਸੇਵਾ ਅਸੀਂ ਕਿਵੇਂ ਕਰੀਏ। ਇੱਥੇ ਸਾਨੂੰ ਆਖ ਦਿੱਤਾ ਕਿ ਜਿਹੜੇ ਤੇਰੀ ਸੇਵਾ ਕਰਦੇ ਨੇ, ਹੁਣ ਰੱਬ ਕੋਈ ਫਿਜ਼ੀਕਲ ਮਨੁੱਖ ਨਹੀਂ ਹੈ ਜਿਹਦਾ ਕਿਹੜਾ ਕਿਤੇ ਕੁਰਸੀ ਦੇ ਉੱਤੇ ਕਿਸੇ ਤਖ਼ਤ ਦੇ ਉੱਤੇ ਬੈਠਾ ਅਤੇ ਅਸੀਂ ਉਹਦੇ ਪੈਰ ਘੁੱਟ ਦਈਏ, ਪੱਖਾ ਝੱਲ ਦਈਏ, ਪਾਣੀ ਦੇ ਦਈਏ ਉਹਨੂੰ। ਰੱਬ ਦੀ ਸੇਵਾ ਕਿਵੇਂ ਹੋਏਗੀ, ਇਹਨੂੰ ਥੋੜ੍ਹਾ ਜਿਹਾ ਸਮਝਦੇ ਹਾਂ। ਸੋ ਗੁਰੂ ਪਾਤਸ਼ਾਹ ਜੀ ਬਾਣੀ 'ਚ ਫਰਮਾਉਂਦੇ ਨੇ, ਕਿਸ ਹਉ ਸੇਵੀ ਕਿਆ ਜਪ ਕਰੀ, ਮੈਂ ਕਿਹਦੀ ਸੇਵਾ ਕਰਾਂ। ਮੈਨੂੰ ਰੱਬ ਦੀ ਸੇਵਾ ਕਰਨ ਨੂੰ ਆਖਿਆ ਆ, ਕਿਸ ਹਉ ਸੇਵੀ, ਰੱਬ ਦੀ ਸੇਵਾ ਕਿੱਦਾਂ ਹੁੰਦੀ ਹੈ, ਕਿਵੇਂ ਕਰਾਂ ਮੈਂ, ਕਿਆ ਜਪ ਕਰੀ, ਕਿ ਕਿਸੇ ਮੰਤਰ ਦਾ ਜਪ ਕਰਕੇ ਕੁਝ ਸ਼ਬਦਾਂ ਦਾ ਉਚਾਰਨ ਕਰਕੇ ਹੀ ਸੇਵਾ ਹੁੰਦੀ ਹੈ, ਕਿੱਦਾਂ ਕਰਾਂ ਮੈਂ। ਕਿਉਂਕਿ ਜਦੋਂ ਆਪਾਂ ਇਹ ਪੰਕਤੀ ਪੜ੍ਹਦੇ ਹਾਂ ਜਿਹੜੀ ਸੇਵਾ ਕਰਦੇ, ਸਾਡੇ ਮਨ ਦੇ ਅੰਦਰ ਪ੍ਰਸ਼ਨ ਆਏਗਾ ਵੀ ਸੇਵਾ ਅਸੀਂ ਕਿਵੇਂ ਕਰੀਏ ਰੱਬ ਦੀ। ਅਤੇ ਗੁਰੂ ਸਾਹਿਬ ਕਹਿੰਦੇ ਸਤਿਗੁਰ ਪੁੱਛੋ ਜਾਏ, ਮੈਂ ਜਾ ਕੇ ਗੁਰੂ ਨੂੰ ਹੀ ਪੁੱਛਦਾ ਹਾਂ। ਜੇ ਬੰਦਿਆਂ ਨੂੰ ਪੁੱਛਣ ਲੱਗ ਗਿਆ, ਕਿਸੇ ਨੇ ਕੁਝ ਹੋਰ ਕਹਿ ਦੇਣਾ, ਕਿਸੇ ਨੇ ਕੁਝ ਹੋਰ ਕਹਿ ਦੇਣਾ, ਸਤਿਗੁਰ ਪੁੱਛੋ ਜਾਏ, ਮੈਂ ਗੁਰੂ ਨੂੰ ਪੁੱਛਦਾ ਜਾ ਕੇ। ਅਤੇ ਗੁਰੂ ਨੇ ਉੱਤਰ ਦਿੱਤਾ, ਗੁਰੂ ਨੇ ਜਵਾਬ ਦਿੱਤਾ, ਆਂਸਰ ਦਿੱਤਾ। ਗੁਰੂ ਸਾਹਿਬ ਕੀ ਕਹਿੰਦੇ ਆ, ਰੱਬ ਦੀ ਸੇਵਾ ਕਰਨੀ ਹੈ, ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਆਪਣਾ ਹੰਕਾਰ ਛੱਡ ਕੇ ਨਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੈਨੂੰ ਕਹਿ ਰਹੀ ਹੈ, ਜੋ ਤੇਰਾ ਸਤਿਗੁਰ ਤੈਨੂੰ ਕਹਿੰਦਾ, ਉਹਦਾ ਭਾਣਾ, ਉਹਦਾ ਹੁਕਮ, ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਈ, ਆਪਣਾ ਹੰਕਾਰ ਪਿੱਛੇ ਛੱਡ ਦਈ, ਤਾਂ ਤੂੰ ਗੁਰੂ ਰੱਬ ਦੀ ਸੇਵਾ ਵਾਲੇ ਰਾਹ 'ਤੇ ਤੁਰੇਗਾ। ਇਹ ਗੁਰੂ ਨੇ ਜਵਾਬ ਦਿੱਤਾ ਕਿ ਗੁਰੂ ਦੀ ਸੇਵਾ, ਕਿ ਰੱਬ ਦੀ ਸੇਵਾ ਕਰਨੀ ਹੈ ਅਤੇ ਗੁਰੂ ਦਾ ਭਾਣਾ ਮੰਨਣਾ ਸਿੱਖ ਲਾ, ਗੁਰੂ ਦੇ ਭਾਣੇ ਦੇ ਅਨੁਸਾਰ ਚੱਲ, ਗੁਰੂ ਦੇ ਹੁਕਮ ਅਨੁਸਾਰ ਚੱਲ। ਸੋ ਇੱਥੋਂ ਵੀ ਸਾਨੂੰ ਉਪਦੇਸ਼ ਕੀ ਮਿਲ ਰਿਹਾ, ਸਿੱਖਿਆ ਕੀ ਮਿਲ ਰਹੀ ਹੈ ਇਸ ਲਾਈਨ ਦੇ ਵਿੱਚੋਂ ਵੀ, ਕਿ ਸਤਿਗੁਰ ਦਾ ਭਾਣਾ ਮੰਨ। ਸੋ ਸਤਿਗੁਰ ਦਾ ਭਾਣਾ ਮੰਨਣ ਵਾਲਾ

ਤੈਨੂੰ ਗੁਰੂ ਕਹਿੰਦਾ ਉਹੋ ਕਰ। ਜਦੋਂ ਤੂੰ ਗੁਰੂ ਦੇ ਕਹਿਣੇ 'ਤੇ ਚੱਲਣ ਲੱਗ ਪਏਗਾ, ਗੁਰੂ ਦਾ ਭਾਣਾ ਆਪਣੇ ਮਨ 'ਚ ਵਸਾਏਗਾ, ਗੁਰੂ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਦੇ ਹਰ ਕਰਮ ਕਰੇਗਾ, ਕਹਿੰਦੇ ਟੈਨਸ਼ਨ ਨਾ ਲਈ, ਤੈਨੂੰ ਕੋਈ ਸਾਹ ਤਾਂ ਠਾਂ ਕਰਨ ਦੀ ਲੋੜ ਨਹੀਂ ਹੈਗੀ, ਤੈਨੂੰ ਕੋਈ ਇੱਥੇ ਧਿਆਨ ਲਾਉਣ ਦੀ ਲੋੜ ਨਹੀਂ, ਨਾਮ ਵਸੈ ਮਨ ਆਏ, ਨਾਮ ਜੋ ਹੈ ਰੱਬ ਦੀ ਯਾਦ ਅਤੇ ਗੁਰੂ ਦੀ ਮਤ ਸਹਿਜੇ ਹੀ ਤੇਰੇ ਮਨ ਦੇ ਅੰਦਰ ਆ ਕੇ ਵਸ ਜਾਵੇਗੀ। ਤਿੰਨਾਂ ਲਾਈਨਾਂ ਦੇ ਵਿੱਚ ਸਾਰਾ ਆਂਸਰ ਸਾਨੂੰ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਦੇ ਦਿੱਤਾ। ਸੋ ਹੁਣ ਜੇ ਆਪਾਂ ਦੇਖੀਏ ਕਿ ਵਟ ਇਜ਼ ਗੁਰੂਜ਼ ਹੁਕਮ ਅਬਾਊਟ ਸੇਵਾ, ਗੁਰੂ ਦਾ ਹੁਕਮ ਕੀ ਹੈ, ਸੇਵਾ ਬਾਰੇ ਕੀ ਆਖਿਆ ਗੁਰੂ ਪਾਤਸ਼ਾਹ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਸੇਵਾ ਕਰਨੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਈ ਹੈ। ਦੁਨੀਆ ਦੇ ਵਿੱਚ ਰਹਿ ਕੇ, ਦੁਨੀਆ ਦੇ ਵਿੱਚ ਰਹਿ ਕੇ ਦਾ ਕੀ ਅਰਥ ਹੈ? ਇਹ ਤਾਂ ਹੈ ਨਹੀਂ ਵੀ ਆਪਾਂ ਦੁਨੀਆ ਤੋਂ ਬਾਹਰ ਕਿਤੇ ਜਾਣਾ ਹੈ, ਜਾਂ ਪਹਾੜਾਂ ਵਿੱਚ ਜਾਣਾ, ਜਾਂ ਆਪਾਂ ਮਾਰਸ 'ਤੇ ਚਲੇ ਜਾਣਾ, ਜਾਂ ਚੰਦ 'ਤੇ ਜਾ ਕੇ ਸੇਵਾ ਕਰਨੀ ਹੈ, ਵੀ ਦੁਨੀਆ 'ਚ ਰਹਿ। ਦੁਨੀਆ 'ਚ ਰਹਿਣ ਤੋਂ ਭਾਵ ਹੈ ਸੋਸਾਇਟੀ ਦੇ ਵਿੱਚ ਰਹਿ, ਲੋਕਾਂ ਦੇ ਵਿੱਚ ਵਿਚਰ, ਦੁਨੀਆ ਦੇ ਵਿੱਚ ਰਹਿ ਕੇ ਵਿੱਚ ਵਿਚਰ ਕੇ ਸੇਵਾ ਕਰ ਲੋਕਾਂ ਦੀ, ਕਾਇਨਾਤ ਦੀ, ਰੱਬ ਦੀ ਕੁਦਰਤ ਦੀ, ਜੋ ਰੱਬ ਦੀ ਕ੍ਰੀਏਸ਼ਨ ਹੈ ਉਹਦੀ ਸੇਵਾ ਕਰ। ਅਤੇ ਸੇਵਾ ਕਿਵੇਂ ਕਰਨੀ ਹੈ? ਕਿਉਂਕਿ ਜਦੋਂ ਅਸੀਂ ਵਿੱਚ ਰਹਿ ਕੇ ਸੇਵਾ ਕਰਾਂਗੇ ਉਹ ਰੱਬ ਦੀ ਸੇਵਾ ਹੀ ਹੈ, ਕਿਉਂਕਿ ਪਹਿਲਾਂ ਦੱਸ ਦਿੱਤਾ ਕਿ ਹਰੇਕ ਦੇ ਅੰਦਰ ਤੂੰ ਹੀ ਵੱਸ ਰਿਹਾ ਆ। ਜਦੋਂ ਤੂੰ ਇਸ ਨਜ਼ਰੀਏ ਨਾਲ ਦੇਖੇਗਾ ਕਿ ਜਿਹਦੀ ਮੈਂ ਸੇਵਾ ਕਰ ਰਿਹਾ, ਜੇ ਕਿਸੇ ਦੀ ਕੋਈ ਮਦਦ ਕਰ ਰਿਹਾ, ਕੁਝ ਵਲੰਟੀਅਰ ਕਰ ਰਿਹਾ, ਉੱਥੇ ਵੀ ਰੱਬ ਹੀ ਬੈਠਾ ਉਹਦੇ ਅੰਦਰ ਵੀ, ਅਤੇ ਮੈਂ ਰੱਬ ਦੀ ਹੀ ਸੇਵਾ ਕਰ ਰਿਹਾ। ਸੋ ਮਨੁੱਖਤਾ ਦੀ ਸੇਵਾ ਕਰਨੀ ਰੱਬ ਦੀ ਸੇਵਾ। ਅਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੁਕਾਰ ਕਮਾਏ ਜੀਓ। ਜੇ ਰੱਬ ਦੀ ਸੇਵਾ ਕਰਨੀ ਹੈ ਨਾ, ਤਾਂ ਭਾਈ ਆਹ ਮਾਰਗ 'ਤੇ ਚੱਲ। ਕਿਹੜਾ ਮਾਰਗ? ਉਹੀ ਜਿਹੜਾ ਆਪਾਂ ਪਿੱਛੇ ਸਮਝਿਆ ਸੀ ਕਿ ਗੁਰ ਕਹਿ ਸੁਕਾਰ ਕਮਾਏ ਜੀਓ। ਜੋ ਗੁਰੂ ਤੈਨੂੰ ਕਹਿੰਦਾ ਨਾ ਉਹ ਕੰਮ ਕਰ, ਇੱਦਾਂ ਰੱਬ ਦੀ ਸੇਵਾ ਹੁੰਦੀ ਹੈ। ਗੱਲ ਉੱਥੇ ਫਿਰ ਆ ਗਈ ਕਿ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ, ਉਹਦੀ ਸਮਝ ਸਾਨੂੰ ਹੋਣੀ ਚਾਹੀਦੀ ਆ। ਕਿਉਂਕਿ ਜੇ ਅਸੀਂ ਨਹੀਂ ਸਮਝ ਸਕਾਂਗੇ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਕੀ ਆਖਿਆ ਆ, ਤਾਂ ਫਿਰ ਅਸੀਂ ਕਿਵੇਂ ਉਸ ਕਾਰ ਨੂੰ ਕਮਾ ਸਕਾਂਗੇ, ਉਸ ਕੰਮ ਨੂੰ ਕਰਾਂਗੇ? ਸੋ ਇਹਦੇ ਵਿੱਚੋਂ ਵੀ ਸਿੱਖਿਆ ਕੀ ਮਿਲ ਰਹੀ ਆ? ਪਹਿਲਾਂ ਗੁਰਬਾਣੀ ਨੂੰ ਸਮਝ, ਸਿੰਪਲ ਸ਼ਬਦਾਂ ਦੇ ਵਿੱਚ ਪਹਿਲਾਂ ਆਪਣੇ ਗੁਰੂ ਦੇ ਸ਼ਬਦਾਂ ਨੂੰ, ਗੁਰੂ ਦੀ ਸਿੱਖਿਆ ਨੂੰ ਸਮਝ, ਵੀ ਗੁਰੂ ਪਾਤਸ਼ਾਹ ਤੈਨੂੰ ਆਖ ਕੀ ਰਹੇ ਨੇ। ਜਦੋਂ ਸਮਝੇਗਾ ਫਿਰ ਤੂੰ ਕਮਾ ਸਕੇਗਾ, ਸਮਝ ਤੋਂ ਬਿਨਾਂ ਤੂੰ ਕਮਾਈ ਵਾਲੇ ਪਾਸੇ ਤੁਰ ਨਹੀਂ ਸਕੇਗਾ। ਬਿਕਾਜ਼ ਯੂ ਡੋਂਟ ਹੈਵ ਐਨ ਅੰਡਰਸਟੈਂਡਿੰਗ ਔਨ ਹਾਊ ਟੂ ਫਿਕਸ ਦਿਸ ਟੂਲ ਯੋਰ ਲਾਈਫ ਵਿਦਆਊਟ ਰੀਡਿੰਗ ਦੀ ਇੰਸਟਰਕਸ਼ਨਸ ਔਨ ਹਾਊ ਟੂ ਵਿਚ ਪਾਰਟ ਟੂਗੈਦਰ ਵੇਅਰ ਟੂ ਡੂ ਵਿਚ ਪਾਰਟਸ ਕੈਨ ਗੋ ਵੇਅਰ ਹਾਊ ਯੂ ਕੈਨ ਅਕੰਪਲਿਸ਼ ਦਿਸ ਟਾਸਕ ਆਫ ਕੰਪਲੀਟਿੰਗ। ਮੰਨ ਲਓ ਇੱਕ ਪੱਖਾ ਆਪਾਂ ਲੈ ਕੇ ਆਉਂਦਾ ਆ, ਉਹਦੇ ਹੁਣ ਅੱਜ ਕੱਲ੍ਹ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਉਹ ਇਕੱਲਾ ਇਕੱਲਾ ਪੁਰਜਾ, ਨਟ, ਪੇਜ ਸਭ ਕੁਛ ਖਿਲਾਰ ਕੇ ਰੱਖ ਦਿੰਦੇ, ਭਾਵੇਂ ਪੱਖਾ ਹੋਵੇ, ਭਾਵੇਂ ਮੇਜ਼ ਹੋਵੇ, ਭਾਵੇਂ ਕੁਝ ਵੀ ਹੋਵੇ, ਉਹ ਜਿੰਨਾ ਚਿਰ ਉਹ ਇੰਸਟਰਕਸ਼ਨ ਮੈਨੂਅਲ ਦੇਖ ਕੇ ਸਮਝਦੇ ਨਹੀਂ, ਪਤਾ ਨਹੀਂ ਲੱਗਦਾ ਵੀ ਕਿਹੜਾ ਨਟ ਕਿੱਥੇ ਲਾਈਏ ਅਤੇ ਕਿੱਦਾਂ ਉਹਨੂੰ ਜੋੜੀਏ। ਇਹੀ ਸਾਡੀ ਜ਼ਿੰਦਗੀ ਦਾ ਸਿਲਸਿਲਾ ਆ। ਸੋ ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਸਮਝ ਕੇ ਉਹ ਇੰਸਟਰਕਸ਼ਨ ਨੂੰ ਸਮਝ ਨਹੀਂ ਲੈਂਦੇ, ਸਾਨੂੰ ਕਿਵੇਂ ਪਤਾ ਲੱਗੇਗਾ ਕੀ ਕਰਨਾ ਅਤੇ ਕੀ ਨਹੀਂ ਕਰਨਾ? ਸੋ ਇਸ ਕਰਕੇ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਬਹੁਤ ਜ਼ਰੂਰੀ ਹੈ। ਅਤੇ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਤਿਆਗੈ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਵ ਜੀਓ। ਆਪਣੀ ਮਨ ਦੀ ਮਤ ਛੱਡ ਦੇ, ਜੋ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਉਹਨੂੰ ਆਪਣੇ ਅੰਦਰ ਧਾਰਨ ਕਰ ਲਾ, ਉਸ ਅਨੁਸਾਰ ਆਪਣੀ ਜ਼ਿੰਦਗੀ ਦੇ ਕਰਮ ਕਰ। ਇਉਂ ਪਾਵੈ ਹਰ ਦਰਸਾਵੜਾ। ਇੱਥੇ ਵੀ ਇੱਕ ਬਹੁਤ ਡੂੰਘਾ ਨੁਕਤਾ ਆ। ਹੁਣ ਅੱਜ ਸਿੱਖ ਕੌਮ ਨੂੰ ਲਾਰੇ ਲਾਏ ਜਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਪ੍ਰਚਾਰਕਾਂ ਵੱਲੋਂ ਕਿ ਜੀ ਤੁਹਾਨੂੰ ਰੱਬ ਦੇ ਦਰਸ਼ਨ ਹੋਣਗੇ, ਰੱਬ ਲਾਈਟ ਵਾਂਗੂ ਦਿਸਦਾ ਆ, ਰੱਬ ਕੋਈ ਕਹਿੰਦਾ ਚਿੱਟੀ ਲਾਈਟ ਵਰਗਾ ਆ, ਕੋਈ ਕਹਿੰਦਾ ਕਲੀਅਰ ਲਾਈਟ ਹੈ, ਕੋਈ ਕਹਿੰਦਾ ਜੇ ਤੁਸੀਂ ਸਾਡੇ ਵਾਂਗੂ ਸਾਧਨਾ ਕਰੋਗੇ, ਸਾਡੇ ਵਾਂਗੂ ਇਸ ਤਰ੍ਹਾਂ ਕਰੋਗੇ ਤਾਂ ਰੱਬ ਦਿਸੇਗਾ। ਪਰ ਅਸੀਂ ਬੰਦਿਆਂ ਤੋਂ ਕਾਹਤੋਂ ਪੁੱਛਦੇ, ਅਸੀਂ ਗੁਰੂ ਸਾਹਿਬ ਤੋਂ ਹੀ ਪੁੱਛ ਲਈਏ ਨਾ। ਗੁਰੂ ਸਾਹਿਬ ਕਹਿੰਦੇ ਰੱਬ ਦੇ ਦਰਸ਼ਨ ਕਰਨੇ ਨੇ। ਇਤ ਮਾਰਗ ਚੱਲੇ ਭਾਈ ਜਿਹੜੇ ਗੁਰ ਕਹਿ ਸੁਕਾਰ ਕਮਾਏ ਜੀ। ਜੋ ਗੁਰੂ ਸਾਹਿਬ ਕਹਿੰਦੇ ਆ ਉਸ ਅਨੁਸਾਰ ਆਪਣੀ ਜ਼ਿੰਦਗੀ ਦੇ ਕਰਮ ਕਰਨੇ ਸ਼ੁਰੂ ਕਰ ਦੇ, ਆਪਣੇ ਮਨ ਦੀ ਮਤ ਤਿਆਗ ਦੇ, ਗੁਰੂ ਤੋਂ ਬਿਨਾਂ ਕਿਸੇ ਹੋਰ ਵੱਲ ਝਾਕ ਨਾ। ਇਉਂ ਪਾਵੈ ਹਰ ਦਰਸਾਵੜਾ। ਆਹ ਤਰੀਕਾ ਆ ਰੱਬ ਦੇ ਦਰਸ਼ਨ ਕਰਨ ਦਾ। ਨਹਿ ਲੱਗੇ ਤੱਤੀ ਵਾਓ ਜੀ, ਤੇ ਤੈਨੂੰ ਵਿਕਾਰਾਂ ਦੀ, ਔਗਣਾਂ ਦੀ ਤੈਨੂੰ ਕਿਸੇ ਤਰ੍ਹਾਂ ਦੀ ਤੱਤੀ ਵਾਹ ਨਹੀਂ ਲੱਗੇਗੀ। ਤਿੰਨ ਲਾਈਨਾਂ ਦੇ ਵਿੱਚ ਸਾਡੀ ਜ਼ਿੰਦਗੀ ਦਾ ਸਾਰਾ ਮਸਲਾ ਹੱਲ ਕਰਤਾ ਗੁਰਬਾਣੀ ਨੇ। ਅਤੇ ਸੇਵਾ ਕਿਵੇਂ ਕਰਨੀ ਹੈ? ਕਹਿੰਦੇ ਨਿਸ਼ਕਾਮ ਸੇਵਾ ਕਰਨੀ ਹੈ।

0: ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਰੱਬ ਦੀ ਪ੍ਰਾਪਤੀ ਕਰਨੀ ਚਾਹੁੰਦਾ ਆ ਤਾਂ ਤੈਨੂੰ ਕਿਤੇ ਭੋਰੇ 'ਚ ਬੈਠਣ ਦੀ ਲੋੜ ਨਹੀਂ, ਦੁਨੀਆਂ ਦੇ ਵਿੱਚ ਆ, ਲੋਕਾਂ ਦੇ ਵਿੱਚ ਵਿਚਰ, ਉੱਥੇ ਵਿਚਰ ਕੇ ਹਰੇਕ ਦੇ ਅੰਦਰ ਰੱਬ ਨੂੰ ਦੇਖ। ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਉਹ ਈਸਾਈ ਹੋਵੇ, ਭਾਵੇਂ ਸਿੱਖ ਹੋਵੇ, ਜਿੱਥੇ ਲੋੜ ਆ ਉੱਥੇ ਪਹੁੰਚ ਕੇ ਸੇਵਾ ਕਰ। ਸੇਵਾ ਕਰਤ ਹੋਏ ਨਿਹਕਾਮੀ, ਕੋਈ ਕਾਮਨਾ ਨਾ ਰੱਖੀ, ਕੋਈ ਡਿਜ਼ਾਇਰ ਨਾ ਰੱਖੀ ਵੀ ਮੈਂ ਤੈਨੂੰ ਆਹ ਦਿੱਤਾ ਤਾਂ ਮੈਨੂੰ ਵੀ ਆਹ ਚੀਜ਼ ਚਾਹੀਦੀ ਆ। ਨਿਸ਼ਕਾਮ ਹੋ ਕੇ ਸੇਵਾ ਕਰ, ਜਿਹੜਾ ਇਸ ਤਰ੍ਹਾਂ ਕਰੇਗਾ ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਹਨੂੰ ਰੱਬ ਆਪੇ ਮਿਲ ਜਾਏਗਾ। ਆਰ ਆਹ ਰੱਬ ਨੂੰ ਲੱਭਣ ਦਾ ਨੁਕਤਾ ਗੁਰਬਾਣੀ ਦੱਸਦੀ ਹੈ ਸਾਨੂੰ। ਤੇ ਸੇਵਾ ਬਹੁਤ ਪ੍ਰਕਾਰ ਦੀ ਆ। ਹੁਣ ਇੱਥੇ ਤਾਂ ਮਾਲਕਾ ਤੇਰਾ ਹੰਤ ਕਿਹਨੇ ਪਾ ਲੈਣਾ, ਤੇਰੇ ਦਰ ਦੇ ਉੱਤੇ ਸੇਵਾ, ਸੇਵਾ ਹੀ ਬੇਅੰਤ ਪ੍ਰਕਾਰਾਂ ਦੀ ਆ। ਕਿਹੜੀ ਕਿਹੜੀ ਤਰ੍ਹਾਂ ਦੀ ਸੇਵਾ ਅਸੀਂ ਕਰੀਏ, ਜਿਹੜਾ ਜਿਹੜਾ ਗੁਣ ਤੁਹਾਨੂੰ ਰੱਬ ਨੇ ਦਿੱਤਾ ਆ ਉਸ ਗੁਣ ਦੀ ਵਰਤੋਂ ਕਰਕੇ ਤੁਸੀਂ ਸੇਵਾ ਵਿੱਚ ਲੱਗੋ। ਹੁਣ ਭਗਤ ਪੂਰਨ ਸਿੰਘ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਨੇ ਕਿਹੜਾ ਕਿਹੜੀ ਸੇਵਾ ਕੀਤੀ? ਨਿਤਾਣਿਆਂ ਦੀ ਸੇਵਾ ਕੀਤੀ, ਠੀਕ ਹੈ ਨਾ। ਸਰੀਰਕ ਅਤੇ ਮਾਨਸਿਕ ਤੌਰ 'ਤੇ ਜਿਹੜੇ ਬਿਮਾਰ ਲੋਕ ਸੀ ਉਹਨਾਂ ਦੀ ਸੇਵਾ ਕੀਤੀ, ਉਹਨਾਂ ਦੀ ਦੇਖਭਾਲ ਕੀਤੀ, ਉਹਨਾਂ ਦੀ ਸਾਂਭ ਸੰਭਾਲ ਕੀਤੀ, ਜਿਹਨਾਂ ਜਿਹਨਾਂ ਨੂੰ ਕੋਈ ਨਹੀਂ ਸੀ ਹੱਥ ਲਾਉਂਦਾ ਉਹਨਾਂ ਨੇ ਇਹ ਸੇਵਾ ਕੀਤੀ ਹੈ। ਗੁਰੂ ਦੇ ਉਸ ਸਿੱਖਿਆ ਨੂੰ ਆਪਣੇ ਮਨ ਦੇ ਅੰਦਰ ਦ੍ਰਿੜ ਕਰਕੇ ਹਰੇਕ ਦੇ ਅੰਦਰ ਤੂੰ ਹੀ ਵੱਸਦਾ ਆ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ। ਉਹਨਾਂ ਦੇਖਿਆ ਇਹਦੇ ਅੰਦਰ ਵੀ ਤਾਂ ਰੱਬ ਹੀ ਵੱਸਦਾ ਆ, ਅਤੇ ਫਿਰ ਰੱਬ ਦੀ ਸੇਵਾ ਦਾ ਮੌਕਾ ਮੈਨੂੰ ਮਿਲ ਗਿਆ, ਮੈਂ ਹੁਣ ਰੱਬ ਦੀ ਸੇਵਾ ਕਰਦਾ ਹਾਂ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਦਾਤਾ ਮੰਗਤੇ ਵਾਲੀ ਪਾੜ ਖਤਮ ਕਰਕੇ ਉਹ ਸੇਵਾ ਵਿੱਚ ਜੁੱਟ ਗਏ। ਇੱਕ ਹੋਰ ਤਰ੍ਹਾਂ ਦੀ ਸੇਵਾ ਹੁੰਦੀ ਹੈ, ਕੌਮ ਨੂੰ ਜਾਗਰੂਕ ਕਰਨ ਦੀ ਵੀ ਸੇਵਾ ਆ। ਸੋ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਹਿੱਸੇ ਇਹ ਵੀ ਸੇਵਾ।
1: ਗੈਂਗਰੀ 24 ਘੰਟੇ 7 ਦਿਨ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर दिया सेवावां लैण लई तुसी मालवा टायर्स नू 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 एवेन्यू नॉर्थ ईस्ट, कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: आपां इस तो पहला विचारां वी सरवण कीतियां ने ते शब्द भी चल रहे सी पर अज तक जिहड़ा आपां विचार विशेष तौर ते किसे विद्वान वीर दी दे नाल चर्चा करदे आ किसे होर दुनियावी फिलोसफर दा कथन सुन के इस अज दे इस विचार नूं आपां तुहाडे नाल सांझा कर रहे हैं कि जब तक धर्मां विच पाप धोण दी विधि है लोग पाप करदे रहणगे। एक बहुत तकड़ा विचार है ते जदों असीं गुरु नानक पातशाह दी विचारधारा नूं पढ़दे हां इही गल तां उहनां ने सानूं अज तों 550 साल पहलां सिखाई। असीं जदों जपजी साहब दा अध्ययन करदे हां जदों जपजी साहब दे विच सानूं इह दस्सिया जांदा है कि दुनिया दे किसे किस्म दे पखंड नाल किसे किस्म दी विधि नाल कोई प्राप्ति नहीं हो सकती, मनुख दा जीवन सफल नहीं हो सकता, मनुख सच्चारा नहीं हो सकता। तो पहली पंक्ति ही जिहड़ी जपजी साहब की पहली पौड़ी तो जिथों आरंभ होंदी है पहला मंगलाचरण है, फिर गुरु साहब का आदेश है जप, जिस तों जप जी साहब बनिया बाणी का सरलेख। गुरु ग्रंथ साहब के विच इसे तरह ही दो डंडिया के विचकार जप शब्द पाओ इस बाणी का सरलेख ते नाल ही गुरु साहब आदेश करते ने दसते ने जप कि आद सच जुगाद सच हैपी सच नानक होसी पी सच। ਇੱਥੇ ਉਸ ਸੱਚ ਦੀ ਉਸ ਹੋਂਦ ਦੀ ਜਿਸ ਨੂੰ ਗੁਰੂ ਸਾਹਿਬ ਨੇ ਇੱਕ ਓਂਕਾਰ ਕਿਹਾ ਤੇ ਜਿਸ ਦੀ ਪਹਿਲਾਂ ਵਿਆਖਿਆ ਕੀਤੀ ਹੈ, ਉਸ ਦਾ ਅਨੰਤਕਾਲੀਨ ਹੋਂਦ ਨੂੰ ਦਰਸਾਇਆ ਹੈ ਕਿ ਉਹ ਸਮੇਂ ਦੀ ਦੇ ਆਗਮਨ ਤੋਂ ਸਮੇਂ ਦੀ ਪੈਦਾਇਸ਼ ਤੋਂ ਓਰੀਜਨ ਤੋਂ ਪਹਿਲਾਂ ਵੀ ਸੀ, ਸਮੇਂ ਦੇ ਤਿੰਨ ਕਾਲਾਂ ਦੇ ਵਿੱਚ ਵੀ ਹੈ ਤੇ ਤਿੰਨ ਕਾਲ ਤੇ ਕਾਲ ਦੇ ਖਤਮ ਹੋਣ ਤੋਂ ਬਾਅਦ ਵੀ ਪਾਓ ਉਹ ਟਾਈਮ ਐਂਡ ਸਪੇਸ ਤੋਂ ਪਰੇ ਤੇ ਉਸ ਤੋਂ ਬਾਅਦ ਉਸ ਸੱਚ ਦਾ ਪਰਸਨੀਫਿਕੇਸ਼ਨ ਉਸ ਸੱਚ ਦਾ ਸਰੂਪ ਕਿਵੇਂ ਬਣਿਆ ਜਾ ਸਕਦਾ ਹੈ ਇਹ ਗੱਲ ਜਿਹੜੀ ਹੈ ਇਹ ਗੁਰੂ ਸਾਹਿਬ ਸਾਨੂੰ ਇਸ ਆਪਣੀ ਬਾਣੀ ਦੇ ਵਿੱਚ ਸਮਝਾਉਂਦੇ ਨੇ। ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਗੱਲ ਪਵਿੱਤਰਤਾ ਤੋਂ ਸ਼ੁਰੂ ਹੁੰਦੀ ਹੈ, ਪਾਪਾਂ ਦੇ ਤੋਂ ਤਰ ਚਲੀ ਜਾਂਦੀ ਹੈ। ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਸੁੱਚਮ ਕਰਨ ਦੇ ਨਾਲ, ਪਵਿੱਤਰ ਕਰਨ ਦੇ ਨਾਲ, ਕਿਸੇ ਚੀਜ਼ ਨੂੰ ਮਾਂਜਣ ਦੇ, ਸਰੀਰ ਨੂੰ ਮਾਂਜਣ ਦੇ ਨਾਲ ਇਹ ਸੁੱਚਾ ਨਹੀਂ ਹੁੰਦਾ, ਭਾਵੇਂ ਇਸ ਨੂੰ ਲੱਖਾਂ ਵਾਰੀ ਧੋ ਲਵੋ, ਸੁੱਚਾ ਕਰ। ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਇਸੇ ਤਰ੍ਹਾਂ ਹੀ ਮਨ ਸ਼ਾਂਤ ਨਹੀਂ ਹੋ ਸਕਦਾ ਜੇ ਮਨੁੱਖ ਸਮਾਧੀ ਲਾ ਕੇ ਲਗਾਤਾਰ ਬੈਠ ਜਾਏ, ਇੱਕ ਟਕ ਸਮਾਧੀ ਲਾ ਕੇ ਬੈਠ ਜਾਏ, ਜਿਸ ਨੂੰ ਅੱਜ ਕੱਲ ਦਾ ਯੋਗਾ ਕੀ ਕਹਿੰਦਾ ਹੈ, ਨਿਰਵਿਚਾਰ ਹੋਣਾ। ਹੋ ਹੀ ਨਹੀਂ ਸਕਦਾ, ਔਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਜੇ ਬਿਰਤੀ ਹੀ ਭੁੱਖੀ ਏ, ਸ਼ਾਂਤ ਨਹੀਂ ਹੋ ਸਕਦਾ ਭਾਵੇਂ ਸਮਸਤ ਸੰਸਾਰ ਦੇ ਸਾਰੇ ਸਾਧਨ ਹੀ, ਸਾਰੀ ਦੌਲਤ ਹੀ ਬਣ ਕੇ ਉਸਨੂੰ ਦੇ ਦਿੱਤੀ ਜਾਏ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਅਣਗਿਣਤ ਚਲਾਕੀਆਂ ਹੋਣ, ਅਣਗਿਣਤ ਦੁਨਿਆਵੀ ਜਾਣਕਾਰੀ ਹੋਵੇ, ਪਰ ਇਨਸਾਨ ਦੇ ਕੰਮ ਨਹੀਂ ਆ ਸਕਦਾ। ਇੱਥੇ ਨਾਲ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਅਗਲੇ ਜਹਾਨ ਦੇ ਵਿੱਚ, ਇੱਥੇ ਹੀ ਇਸ ਜਹਾਨ ਦੇ ਵਿੱਚ ਕੰਮ ਨਹੀਂ ਆ ਸਕਦੀ ਸਚਿਆਰਾ ਬਣਨ ਲਈ। ਤੇ ਫਿਰ ਗੁਰੂ ਸਾਹਿਬ ਦਾ ਸਵਾਲ ਹੈ ਕਿ ਉਹ ਸਚਿਆਰਾ ਹੋਈ ਹੈ, ਤੇ ਆਪੇ ਹੀ ਜਵਾਬ ਦਿੰਦੇ ਨੇ ਕਿ ਹਾਂ ਕਿ ਉਹ ਸਚਿਆਰਾ ਹੋਈ ਹੈ, ਕਿ ਉਹ ਕੂੜਾ ਟੁੱਟਾ ਪਾਲ। ਮਨੁੱਖ ਸਚਿਆਰਾ ਉਸ ਸੱਚ ਦਾ, ਉਸ ਸੱਚ ਦਾ ਸਰੂਪ ਕਿਵੇਂ ਬਣੇਗਾ, ਰੱਬ ਵਰਗੇ ਗੁਣਾਂ ਦਾ ਧਾਰਨੀ ਕਿਵੇਂ ਹੋਏਗਾ, ਤੇ ਕਿਵੇਂ ਇਹ ਭਰਮ ਦੀ ਦੀਵਾਰ ਟੁੱਟੇਗੀ। ਗੁਰੂ ਸਾਹਿਬ ਦਾ ਸਪਸ਼ਟ ਜਵਾਬ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਹੁਕਮ ਨੂੰ ਵੀ ਐਕਸਪਲੇਨ ਕੀਤਾ ਹੋਇਆ ਜਪਜੀ ਸਾਹਿਬ ਨੇ, ਭਾਵ ਸ੍ਰਿਸ਼ਟੀ ਦੇ ਨਿਯਮਾਂ ਅਨੁਸਾਰ, ਸ੍ਰਿਸ਼ਟੀ ਦੇ ਸਿਧਾਂਤਾਂ ਅਨੁਸਾਰ, ਕੁਦਰਤ ਦੇ ਵਿੱਚ ਰਹਿ ਕੇ ਜੇ ਜੀਣਾ ਸਿੱਖ ਲਏ, ਸ੍ਰਿਸ਼ਟੀ ਦੇ ਸਿਧਾਂਤਾਂ ਅਨੁਸਾਰ ਜੀਵਣਾ ਸਿੱਖ ਲਏ, ਭਾਵ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲਏ, ਤਾਂ ਉਹ ਮਨੁੱਖ ਸਚਿਆਰਾ ਹੋ ਸਕਦਾ। ਇਸੇ ਤਰ੍ਹਾਂ ਜਦੋਂ ਇੱਕ ਉਹ ਬਿਰਤੀ ਜਿਸ ਨੇ ਲੋਕਾਂ ਨੂੰ ਇਹ ਕਿਹਾ, ਚਲੋ ਤੁਸੀਂ ਫਲਾਣਾ, ਪਾਪ ਕੀ ਹੁੰਦਾ ਹੈ, ਪਾਪ ਇੱਕ ਮਨ ਦੀ ਸੋਚ ਹੈ। ਆਪਾਂ ਕਈ ਵਾਰੀ ਜ਼ਿਕਰ ਕਰਦੇ ਹਾਂ ਤਾਓਇਜ਼ਮ ਦੇ ਇੱਕ ਇੱਕ ਅਖਾਣ ਦੀ, ਇੱਕ ਇੱਕ ਛੋਟੇ ਜਿਹੇ ਇੱਕ ਸਿਧਾਂਤ ਦੀ ਗੱਲ ਕਰਦੇ ਹਾਂ, ਬਿਲਕੁਲ ਗੁਰਮਤ ਜਿਹੜੀ ਹੈ ਉਸਨੂੰ ਹੋਰ ਵੀ ਇਲੋਬਰੇਟ ਕਰਕੇ ਦੱਸਦੀ, ਹਾਲਾਂਕਿ ਤਾਓਇਜ਼ਮ ਦਾ कोई वास्ता नहीं सी इत्थे, पर उहनां दा एक सिधांत है। और गुरबाणी दे विच भी कई थां ते आंदा है करणी कागद मन मसवाणी बुरा भला दोए लेख पए। ये सारा कुछ जिहड़ा है मनुख की बिरती ते जुड़िया होया है कि वाच यूअर थॉट्स इट विल बिकम योर आइडियाज, वाच योर आइडियाज इट विल फॉर्म योर एक्शंस, वाच योर एक्शंस इट विल टर्न इनटू योर हैबिट्स, वाच योर हैबिट्स इट विल बिकम योर करैक्टर, watch your character it will become your destiny. isse tarah hi ke apne vicharan nu kabu ch rakho kyunki eh vichar jehde ne ehi tuhanu jeevan da yani ke jehde tuhade furne ne inna nu kabu ch rakho eh tuhade vichar ban jaange कि तुहाडे विचार ही जिहड़े ने तुहाडियां हरकतां तुहाडी किरिया बन जांदे ने, तुहाडी हर हरकत जिहड़ी है इह तुहाडी आदत बन जांदी है, ते आदतां ही जिहड़ियां मनुख दा किरदार सिरजदियां ने, ते किरदार ही हुंदा है जिहड़ा उसनूं जहन्नम ते जन्नत वाली जिंदगी बख्शदा है। पाओ उही इंसान दा मुकद्दर सिरजदा है। इसे करके इस सारे दा संबंध जिहड़ा है शरीरक कर्मकांड नाल नहीं है। गुरु नानक पातशाह दो चीजां नूं वख करदे ने गुरबाणी दा सिधांत है। मन मैले सब किछ मैला, तन धोते मन हच्छा ना होए। वह मन दे लैवल ते है, पाप पुन जिहड़ा वह मन दे लैवल ते। इसे करके जदों कोई बंदा कोई पाप कर चुका होंदा है तो फिर उस तो बाद उसनू अपना पाप ही जिहड़ा ना पापी के मारने को पाप महाबली है, उस सारी जिन्ना चिर उस धरती ते जीवंदा है उहदा मन जिहड़ा है उहदा जमीर जिहड़ा है वह उहनू माफ नहीं करता। ते कई बारी अक्सर कई बारी नहीं हमेशा अक्सर तुसीं देख लो हुण ब्लू स्टार दे विच वी जिहड़े जिहड़े लोकी इनवॉल्व सन या जिन्हां लोकां ने पंजाब दे विच जुल्म कीता कई वारी तो उन्हां दी आत्मा ने उन्हां नूं प्रेरिया, उन्होंने आप आके सेल्फ गवाही दिती है, कई वारी उन्होंने खुदकशी कीती है, ते कई वारी उन्हां दे परिवार ने भी उन्हां नूं छड्ड दिता। रीसेंटली होया अजीत सिंह संधू, भाई जसवंत सिंह खालड़ा दा जिस बेरहमी नाल कतल करदा है, दो ही गल्लां ने या उहदे जमीर ने उहनूं झंझूड़िया या वह जिहड़ी उस वक्त की जिहड़ी एडमिनिस्ट्रेटिव व्यवस्था सी उसका शिकार हो गया। क्यों? ये एजेंसियां जिन्हां तों काम करांदियां ने भावें अपना बंदा होवे उसनूं अपने रस्ते चों हटा दिंदियां। यही हालत जे देखा जाए जे KPS गिल दा होया उहदे अंतम किरिया जिहड़ी सी अंतम अरदास दे वास्ते भी किसी ने जे किसी गुरद्वारा साहब ने दिल्ली दे विच जगह नहीं दित्ती। यह सारा कुछ जिहड़ा इस तरह वापरदा। हुण आपां गल कर रहे सी कि असल दे विच जिहड़ी एक परंपरा दे विच एक मिथ स्थिति है कि फलाणा कर्म करन नाल फलाणा पाप हो गया, इस दे नाल इह विधि है। खास तौर ते जिहड़ा यह हो गया तीर्थां दा कंसैप्ट जिहड़ा क्रिएट कीता गया कि इत्थे तुसीं इशनान करो तुहाडे सारे पाप जिहड़े धुल जांदे आ, ते फिर एक आसान रस्ता पैदा हो गया कि मनुख ठीक है जे पाप माफ हो जाणगे धुल जाणगे तां पाप करन तों रोकण दी की लोड़ आ, साल भर पाप करदे रहो एक दिन जाके धुल लो। इस तरह भी इन्हां लोकां दे मन जिहड़े आ कठोर बणदे गए सिर्फ इहो जिही एक गलत धारणा नूं लगा के। और यह नहीं है कि धार्मिक तौर पर असल च आपां धर्मां दे विच इसका गलत वरतों की है। कोई भी धर्म जिहड़ा दुनिया का कोई नहीं कहता कि पाप करो तो फिर तुसी माफ उत्थे जाके कोई कर्मकांड करो तो तुहाडा पाप माफ हो जाएगा, नहीं। कोई भी धर्म जिहड़ा है पाप करन दी इजाजत ही नहीं देता। वह माड़ा काम करने की इजाजत धर्म का बुनियादी तौर पर यह गल कह रहा जो समस्त धर्म का कंसैप्ट है कि बिच धर्म है तो इंसानियत है। इंसानियत दे विच ए नहीं है कि पहला कर लो तो फिर माफी मांग लो, नहीं, इंसानियत दे विच ए आ कि तुसी पाप करन तो बचना है। पाप की होंदा है? किसे नाल धक्का करना पाप है, किसे दा हक मारना पाप है, किसे दा चोरी करनी, किसे दी खून पसीने की कमाई खा लेनी। और अजकल असीं आम तौर पर धार्मिक जगत दे विच ए देखते हैं कि लोग बड़े धार्मिक लिबास भी पाया होंगे, नॉट ओनली साढ़े सिखा च ही नहीं सारे धार्मिक लिबास पाया होंगे, बड़ा धर्म मतलब रब रब करी जाते हैं, लेकिन जिथे प्राया हक मारन की गल है जे कोई किसी कारपोरेट का मालिक है बहुते तौर पर धर्म धर्म का दिखावा करके, धर्म खुद माड़ा नहीं है, धर्म तो एक इंसानियत को सुधारन का एक रस्ता मार गए चलता कोई नहीं, वह दिखावा करता है। धर्म को सामने रख के इमोशनली लोगों को ब्लैकमेल किया जाता। जे कोई इंपलाई है उसका हक मार लिया बहाना लभ के खून पसीने की कमाई खा ली ते ना ही कहा जी असीं तो बड़ा धार्मिक काम करते हैं, असीं बड़े धार्मिक लोग, यानी कि अमली जीवन दे विच जे साढ़े असूल नहीं है असीं धर्म का जिन्ना मर्जी दिखावा, क्योंकि धर्म ना ही असूलां दा सी। पुराने लोग जदों कसम खांदे सी धर्म की कसम खांदे सी, धर्म का मतलब यह नहीं होंदा कि कोई सिख है तो कहिंदा मैं सिखिज़म दी कसम, धर्म की कसम धर्म नाले काम नहीं किया, उसका मतलब सी असूलों की, क्योंकि धर्म ना ही प्रिंसिपल्स दा। इसे गुरु नानक पातशाह जदों जिक्र करते ने सृष्टि के धर्म की गल कर रहे ने, धरती किसते खड़ी है ताओ धर्म दया का पूत, धर्म के नाल दया भी हैगी, वह कहते हैं कि जिहड़ी ये धरती आ जिस तौले का जिक्र किया कि जिसके उपर खड़ी है, नहीं असल च उहदा तौल जिहड़ा है जिसके उपर धरती टिकी हुई है हवा च घूम रही है बाज कला अड़ रहा है जां तिस भाणा तां जगत, ये उन्हां असूलां दे तहत जिहड़े जिहड़े लाज ऑफ कॉसमॉस ने, जिहड़े सृष्टि दा निजाम है, जिहड़े सृष्टि दे सिद्धांत ने, उन्हां दे अनुकूल टिकी हुई है। इसे तरह ही जिहड़े सिद्धांत हुंदे ने, जिहड़े बंदे दे असूल हुंदे ने, सच बोलना है झूठ नहीं बोलना, बोलीए सच धर्म झूठ ना बोलीए, यह धर्म है। हुण जे असीं झूठ ही झूठ करी जाइए तो उस दे नाल साडा गुजारा नहीं हो सकता। सो असीं धर्म का कंसैप्ट ही जिहड़ा, धर्म किसी मजहब का ना नहीं है, धर्म प्रिंसिपल्स का ना है, तो जिहड़ा मनुख धार्मिक, तो इसे करके ये दसिया गया, ये प्रचारिया गया जी तुसी पाप करो तो फिर तुसी जाके इशनान कर लो, पूजा कर लो, पाठ कर लो। आम तौर पर असी करते इस वास्ते असी पाठ कादे लई करते हैं, पर गुरु नानक का मिशन ये नहीं है। असी बहुती तौर पर पाठ ही करते हैं कि सानू माफ कर दे जो साढ़े कोलो गलतियां हो गई। आम जीवन दे विच जिस तरह हुण आपां रहत मर्यादा की गल करते हैं जिहड़ियां बजर कुरहतां ने, वो आम आदमी कभी भी अपनी जिंदगी साधारण जिंदगी का कोई भी नहीं करता। सो इसे तरह आम जिंदगी दे विच पाप नहीं होंदा। हाँ, जिहड़ा जिंदगी की प्रक्रिया है वह तो इदां चलती रहेगी, उसे दे अनुकार अनुसार जे जीवन गुजार रहा बंदा, जे लाज ऑफ कॉसमॉस के अनुकूल जीवन जी रहा तो उसका पाप नहीं होंदा। हुण गल यही सी कि जिहड़े पाप धोण की गल आपां कबीर साहब का ही शब्द जिहड़ा उस पिछे विचार सकते हैं कि वह जिक्र आता है कि जल कै मंजन जेगत होवै नित नित मैंढक नहावै, जैसा मैंढक तैसा ओ नर फिर जोनी आ। जे इस तरह एक मिसाल दे रहे हैं, पर शुरू तो पहला गुरु नानक पातशाह जपजी साहब दे विच ही सानू तीन चीजां दे नाल समझा रहे ने कि असल दे विच कर्मकांड नाल नहीं। वो कहिंदे आ जिंदगी दा जिहड़ा नियम है मनुख नू मनुख दे तन नू जिसां कि ना मन मैला सब किस मैला, तन धोते मन अच्छा ना होए। तन नू साफ रखना जरूरी है पर तन दे साफ रखण नाल मन साफ जरूरी नहीं होवे, क्योंकि ਭਰਿਆ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸਖੇ। ਜੇ ਸਰੀਰ ਨੂੰ ਮੈਲ ਲੱਗ ਗਈ, ਦੇਹ ਨੂੰ ਮੈਲ ਲੱਗ ਗਈ, ਮਿੱਟੀ ਲੱਗ ਗਈ, ਪਾਣੀ ਦੇ ਨਾਲ ਇਹਨੂੰ ਧੋਵਾਂਗੇ ਸਾਫ਼ ਹੋ ਜਾਏਗਾ। ਮੂਤ ਪਲੀਤੀ ਕੱਪੜ ਹੋਏ ਦੇਹ ਸਾਬਣ ਲਈਏ ਧੋਏ। ਜੇ ਹੋਰ ਵਾਧੂ ਗੰਦ ਜਿਹੜੀ ਹੈ ਜਿਸ ਤਰ੍ਹਾਂ ਕੈਮੀਕਲ ਚਿਕਨਾਹਟ ਥਿੰਦਾ ਉਸਨੂੰ ਲੱਗ ਜਾਂਦਾ ਹੈ, ਗੰਦਗੀ ਲੱਗ ਜਾਂਦੀ ਹੈ, ਮਲ ਮੂਤਰ ਲੱਗ ਜਾਂਦਾ ਹੈ, ਕੱਪੜਿਆਂ ਨੂੰ ਲੱਗਦਾ ਹੈ, ਤੇ ਉਸ ਨੂੰ ਨਾਲ ਸਾਬਣ ਵਰਤਿਆ ਜਾਂਦਾ ਹੈ, ਦੇ ਸਾਬਣ ਲਈਏ ਉਹ ਧੋਏ, ਕਿਉਂਕਿ ਸਾਬਣ ਦੇ ਨਾਲ ਜਿਹੜਾ ਉਹ ਬਾਂਡ ਹੈ ਉਹ ਟੁੱਟ ਜਾਂਦਾ ਹੈ, ਮੈਲ ਕੱਪੜੇ ਤੋਂ ਲੱਥ ਜਾਂਦੀ ਹੈ, ਉਹ ਸਾਫ਼ ਹੋ ਜਾਂਦਾ ਹੈ। ਪਰ ਤੀਸਰੀ ਇਹ ਮਟੀਰੀਅਲ ਚੀਜ਼ਾਂ ਨੇ, ਤੀਸਰੀ ਗੱਲ ਹੈ ਮਤ ਭਰੀਆ ਮਤ ਪਾਪਾਂ ਕੇ ਸੰਗ। ਜੇ ਮਨੁੱਖ ਦੀ ਸੋਚ ਹੀ ਮਤ ਹੀ ਅਕਲ ਹੀ ਗੰਦੇ ਵਿਚਾਰਾਂ ਨਾਲ ਮਲੀਨ ਹੋਈ ਹੋਵੇ ਉਹਦਾ ਕੀ ਤਰੀਕਾ ਹੈ? ਉਹਨੂੰ ਸਾਬਣ ਤੇ ਨਹੀਂ ਨਾ ਧੋਏਗਾ, ਨਾ ਹੀ ਉਹਨੂੰ ਪਾਣੀ ਧੋਏਗਾ। ਭਰੀਆ ਮਤ ਪਾਪਾਂ ਕੇ ਸੰਗ ਉਹ ਤੋਪਾ ਨਾਲ ਕਿਹਾ। ਗੁਰੂ ਸਾਹਿਬ ਇੱਥੇ ਬੜੇ ਅੱਛੇ ਢੰਗ ਨਾਲ ਬਿਲਕੁਲ ਇੱਕ ਲੋਜੀਕਲ ਢੰਗ ਦੇ ਨਾਲ ਇੱਕ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਦਲੀਲ ਨਾਲ ਸਮਝਾ ਰਹੇ ਨੇ ਤਰਕ, ਇੱਕ ਇਸ ਤਰ੍ਹਾਂ ਦਾ ਤਰਕ ਜਿਸ ਨੂੰ ਆਪਾਂ ਵਿਵੇਕ ਕਹਿੰਦੇ ਹਾਂ, ਵਿਵੇਕ ਨਾਲ ਇਹ ਗੱਲ ਦੱਸ ਰਹੇ ਨੇ ਕਿ ਭਾਈ ਮਨੁੱਖ ਦਾ ਜੇ ਮਤ ਮੈਲੀ ਹੋਈ ਆ, ਜੇ ਮਤ ਪਾਪਾਂ ਨਾਲ ਭਰੀ ਹੋਈ ਆ, ਤਾਂ ਉਸਨੂੰ ਸ਼ਬਦ ਉਹ ਧੋਪਾ ਨਾਵਾਂ ਕਰਾਂ, ਉਸਨੂੰ ਸ਼ਬਦ ਹੀ, ਉਸਨੂੰ ਚੰਗੇ ਵਿਚਾਰ ਹੀ, ਉਸਨੂੰ ਗਿਆਨ ਹੀ ਸਾਫ਼ ਕਰ ਸਕਦਾ ਹੈ, ਉਹ ਪਾਣੀ ਨਾਲ ਜਾਂ ਸਾਬਣ ਨਾਲ ਸਾਫ਼ ਨਹੀਂ ਹੋ ਸਕਦੀ। ਸੋ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਆ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ। ਜਿਹੜੀ ਕੋਈ ਬੈਕੁੰਠ ਦੀ ਕੋਈ ਕਲਪਨਾ ਹੈ, ਜੇ ਅੰਦਰ ਮਨੁੱਖ ਦੇ ਹਿਰਦੇ ਦੇ ਅੰਦਰ ਮੈਲ ਹੈ ਤੇ ਬਾਹਰ ਸਰੀਰ ਨੂੰ ਤੀਰਥਾਂ ਤੇ ਇਸ਼ਨਾਨ ਕਰ ਰਿਹਾ, ਉਹਨੂੰ ਵੀ ਬੈਕੁੰਠ, ਜੇ ਕੋਈ ਕਲਪਨਾ ਬੈਕੁੰਠ ਹੈ ਵੀ ਜਾਂ ਕਿਤੇ ਮਤਲਬ ਉਹ ਕਵੇ ਕਿ ਬਾਈ ਕਿ ਅੱਛੀ ਉਹਦੀ ਸੋਚ ਬਦਲ ਜਾਏਗੀ, ਉਹਦੇ ਨਾਲ ਨਹੀਂ ਬਦਲਣੀ, ਕਿਉਂਕਿ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮਿਆਣਾ। ਲੋਕਾਂ ਨੂੰ ਪ੍ਰਮਾਣ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ, ਉਹ ਤੇ ਲੋਕਾਂ ਵਿੱਚ ਵਾਧਾ ਹੋਏਗੀ। ਉਹ ਮਾਲਕ ਜਿਹੜਾ ਹੈ ਅਣਜਾਣ ਨਹੀਂ ਹੈ, ਉਹ ਅਣਜਾਣ ਨਹੀਂ ਹੈ, ਉਸ ਨੂੰ ਪਤਾ ਹੈ ਜਿਸ ਦੇ ਨਾਲ ਜਿਸਦੇ ਨਾਲ ਭੇਦ ਹੋਣਾ, ਕਿਉਂਕਿ ਗੱਲ ਨੀਅਤ ਦੀ ਆ ਨਾ। ਨਾਨਕ ਘਰ ਹੀ ਬੈਠੇ ਸੋ ਮਿਲੇ ਜੇ ਨੀਅਤ ਰਾਸ ਕਰੇ, ਗੱਲ ਤੇ ਨੀਅਤ ਦੀ ਆ, ਦਿਖਾਵੇ ਦੀ ਨਹੀਂ ਆ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌਲਤ ਥੀ ਨਾਤਿਆਂ ਦੋ ਪੌਲ ਚੜੀ ਸੋ। ਜਦੋਂ ਤੀਰਥਾਂ ਤੇ ਜਾਂਦੇ ਆ ਤੇ ਮਨ ਦੇ ਅੰਦਰ ਵਿਕਾਰ ਨੇ, ਖੋਟਾ ਖੋਟ ਏ, ਮਨ ਦੇ ਵਿਕਾਰਾਂ ਦੇ ਵਿੱਚ ਚੋਰੀ ਫਰੇਬੀ ਹਰ ਚੀਜ਼ ਏ, ਤਾਂ ਹੋਣਾ ਕੀ ਆ? ਅਗਰ ਥੋੜੀ ਬਹੁਤੀ ਨਹਾਉਣ ਦੇ ਨਾਲ ਸੋਚਦਾ ਹੈ ਕਿ ਉਹਦੀ ਨਿਮਰਤਾ ਆ ਜਾਂਦੀ, ਦੂਜੇ ਪਾਸੇ ਨਹਾਉਣ ਦਾ ਹੰਕਾਰ ਵੀ ਹੋ ਗਿਆ, ਤਾਂ ਦੋ ਹੋਰ ਚੜ ਜਾਂਦੀ ਉਹਨੂੰ, ਕਿਉਂਕਿ ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸਨੇ ਕੋਲ, ਬਾਹਰੋਂ ਸਰੀਰ ਨੂੰ ਸਕਿਨ ਨੂੰ ਧੋ ਦਿੱਤਾ, ਅੰਦਰ ਤਾਂ ਉਹੀ ਜਾਂਦੇ ਵਿਚਾਰਾਂ ਦੇ ਵਿੱਚ, ਅੰਦਰ ਵਿਸਨੇ ਕੋਲ ਉਹੀ ਜ਼ਹਿਰ ਹੈ। ਤੇ ਇਸੇ ਕਰਕੇ ਉਹ ਇੱਕ ਸਮਾਂ ਫਤਵਾ ਦਿੰਦੇ ਆ, ਸਾਧ ਭਲੇ ਹਨ ਨਾਤਿਆਂ ਚੋਰ ਸੋ ਚੋਰਾ ਚੋਰ। ਸੋ ਉਹ ਤਾਂ ਹੀ ਸਾਨੂੰ ਇਹ ਕਹਿ ਰਿਹਾ ਕਿ ਬਈ ਇਸ ਭੁਲੇਖੇ ਚ ਨਾ ਪਾਓ ਕਿ ਭਾਈ ਤੀਰਥਾਂ ਤੇ ਇਸ਼ਨਾਨ ਕਰਨ ਨਾਲ, ਕਰਮਕਾਂਡ ਕਰਨ ਦੇ ਨਾਲ ਤੁਹਾਡੇ ਜਿਹੜੇ ਪਾਪ ਨੇ ਉਹ ਤੁਲ ਜਾਣਗੇ। ਨਹੀਂ, जब तक अपने आप नू बदलोगे नहीं, जदों ये गल आती है ना कि मत भरिया मत पापा के संग ओ तोपै नावे के रंग, यानी कि उथे विचारां दे नाल अपने जीवन नू बदलना है। जदों बदल दिता, जदों परिवर्तन हो गया, ओही असल दे विच पापां तों छुटकारा है। यही गल जिहड़ी गुरमत ने जदों ये कहा कि भाई जिहड़े तुहाडे कर्म ने वह एक्सटिंग्विशेबल ने, क्यों ने, क्योंकि उस करके ने कि जे तुसी जे एक मनुख अपनी सोच नू अपने विचारां नू बदल के अपने जीवन नू बदल देंदा है, उस ते परिवर्तन आ जांदा है। तो परिवर्तन ही जिहड़ा है वह मनुख की सोच नू बदल सकदा है, वह ही मनुख दा दे जीवन का आधार है। यह आधार नहीं आ कि पाप करी जाओ तो रिपीटेडली हर बार जिहड़ा है वह तुसीं जाके पापां दे विच भागी हुंदे रहो, पाप करदे रहो, तो यह सोचो कि पाप जिहड़े आ ਉਹ ਸਾਡੇ ਕਿਸੇ ਕਰਮ ਕਾਂਡ ਦੇ ਨਾਲ, ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ, ਇਹਨਾਂ ਦੇ ਨਾਲ ਉਹ ਮੁੱਕ ਜਾਣਗੇ, ਇੱਦਾਂ ਨਹੀਂ ਹੋ ਸਕਦਾ। ਸੋ ਇਸੇ ਕਰਕੇ ਜਿਹੜਾ ਆਪਣਾ ਅੱਜ ਦਾ ਟੌਪਿਕ ਇਹ ਹੈ ਕਿ ਜਦ ਤੱਕ ਕਿਸੇ ਵਿਦਵਾਨ ਦੀ ਗੱਲ ਹੈ, ਪਰ ਇਸ ਗੱਲ ਨੂੰ ਹੀ ਜੇ ਦੇਖੀਏ ਤਾਂ ਗੁਰਮਤਿ ਦੇ ਸਿਧਾਂਤ ਦੇ ਵਿੱਚ ਇਹ ਗੱਲ ਬਹੁਤ ਅੱਛੇ ਢੰਗ ਨਾਲ ਜਿਹੜੀ ਆ ਯਾਨੀ ਕਿ ਬਿਆਨ ਕੀਤੀ ਗਈ ਆ ਕਿ ਜਿਹੜਾ ਪਾਪਾਂ ਦੀ ਜਿਹੜੀ ਮਤ ਦੇ ਨਾਲ ਪਾਪਾਂ ਦਾ ਸੰਬੰਧ ਹੈ ਸਰੀਰ ਦੇ ਨਾਲ ਨਹੀਂ ਆ। ਤੇ ਜੇ ਅਸੀਂ ਇਹ ਕਹੀਏ ਕਿ ਨਹੀਂ ਪਾਪ ਕਰਕੇ ਮਾੜੇ ਕਰਮ ਕਰਕੇ ਹਰ ਵਾਰ ਤੀਰਥਾਂ ਤੇ ਇਸ਼ਨਾਨ ਕਰਕੇ ਜਾਂ ਕਿਸੇ ਹੋਰ ਇਹਦੇ ਨਾਲ ਜਿਹੜਾ ਜੀ ਵਾਸ਼ ਜਿਹੜੇ ਪਾਪ ਧੋਤੇ ਜਾਂਦੇ ਆ, ਤਾਂ ਫਿਰ ਤਾਂ ਉਹ ਬੰਦਾ ਇਹ ਆ ਉਹਨੂੰ ਤੇ ਇੱਕ ਲਾਇਸੈਂਸ ਮਿਲ ਗਿਆ ਕਿ ਹਰ ਵਾਰ ਪਾਪ ਕਰਕੇ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਕੇ ਧੋ ਦੇ। ਇਸ ਤਰ੍ਹਾਂ ਦਾ ਇਸੇ ਕਰਕੇ ਗੁਰਮਤਿ ਦੇ ਵਿੱਚ ਤੀਰਥ ਦਾ ਮਹੱਤਵ ਨਹੀਂ ਆ, ਬਲਕਿ ਗੁਰਮਤਿ ਦੇ ਵਿੱਚ ਤੀਰਥ ਨਾਵਣ ਜਾਈਐ ਤੀਰਥ ਨਾਮ ਹੈ। ਇੱਥੇ ਗਿਆਨ ਦੀ ਗੱਲ ਹੈ, ਨਾਮ ਦੀ ਗੱਲ ਹੈ ਕਿ ਜੇ ਤੀਰਥ ਤੇ ਇਸ਼ਨਾਨ ਕਰਨਾ ਹੈ ਨਾ ਮਨੁੱਖ ਨੇ, ਤਾਂ ਉਹ ਗਿਆਨ ਦੁਆਰਾ ਆਪਣੇ ਆਪ ਦੇ ਵਿੱਚ ਆਪਣੇ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਏਗਾ, ਤਾਂ ਉਹੀ ਉਹਦਾ ਪਸ਼ਚਾਤਾਪ ਹੈ। ਉਹੀ ਇਹ ਨਹੀਂ ਆ ਕਿ ਬਸ ਤੁਸੀਂ ਜਿਸ ਤਰ੍ਹਾਂ ਬਣੀ ਹੋਈ ਧਾਰਨਾ ਦੀ ਪਾਪ ਕਰੀ ਜਾਓ ਤਾਂ ਹੀ ਜਿਹੜਾ ਅੱਜ ਦਾ ਟਾਪਿਕ ਜਸਟੀਫਾਈਡ ਇਸੇ ਕਰਕੇ ਹੋ ਸਕਦਾ ਕਿ ਜੇ ਅਸੀਂ ਗੁਰਮਤਿ ਨੂੰ ਸਮਝੀ। ਗੁਰਮਤਿ ਇਸੇ ਕਰਕੇ ਕਬੀਰ ਸਾਹਿਬ ਇਹੀ ਗੱਲ ਕਹਿੰਦੇ ਆ ਨਾ, ਕਬੀਰ ਸਾਹਿਬ ਸਾਫ਼ ਕਹਿੰਦੇ ਆ, ਜਲ ਕੈ ਮੰਜਨ ਜੇਗਤ ਹੋਵੈ ਨਿਤਨਿਤ ਮੈਂਡਕ ਨਾਵੈ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਫਿਰ ਜੋਨੀ ਆਵੈ। ਜਿਸ ਤਰ੍ਹਾਂ ਮੈਂਡਕ ਇਸ ਤਰ੍ਹਾਂ ਉਹ ਵੀ ਵਿਚਾਰਾਂ ਦੇ ਉਸ ਹਲਤ ਮਲਤ ਉਸਦੇ ਵਿੱਚ, ਕਿਉਂ ਕਿ ਜਿੰਨਾ ਚਿਰ ਆਪਣੀਆਂ ਆਦਤਾਂ ਨੂੰ ਨਹੀਂ ਬਦਲਾਂਗੇ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਕਿ ਵਾਚ ਯੂਅਰ ਐਕਸ਼ਨਸ ਇਟ ਵਿਲ ਫਾਰਮ ਯੂਅਰ ਹੈਬਿਟਸ, ਵਾਚ ਯੂਅਰ ਹੈਬਿਟਸ ਇਟ ਵਿਲ ਬਿਕਮ ਯੂਅਰ ਕਰੈਕਟਰ, ਯੂਅਰ ਕਰੈਕਟਰ ਇਜ ਫਾਰਮਸ ਯੂਅਰ ਡੈਸਟੀਨੀ। ਸੋ ਵਿਚਾਰ ਦੀ ਗੱਲ, ਕਿਰਦਾਰ ਦੀ ਗੱਲ ਜਿਹੜੀ ਆ ਉਹ ਗੁਰਮਤਿ ਨੇ ਇਸੇ ਕਰਕੇ, ਮੈਨੂੰ ਇਹ ਵੀ ਆ ਕਿ ਬਈ ਜਿੰਨੇ ਵੀ ਹੋਰ ਵੀ ਧਰਮ ਨੇ ਉਹ ਵੀ ਮਨੁੱਖ ਨੂੰ ਮਨੁੱਖ ਬਣਾਉਣ ਤੇ ਹੀ ਜ਼ੋਰ ਦਿੰਦੇ ਆ, ਪਰ ਅਸੀਂ ਕਰਦੇ ਕੀ ਆ ਕਿ ਅਸੀਂ ਧਰਮ ਦੇ ਫਲਸਫੇ ਨੂੰ ਕਰਮਕਾਂਡ ਹੀ ਬਣਾ ਕੇ ਧਰਮ ਦੀ ਪਿਕਚਰ ਹੀ ਬਦਲ ਦਿੰਦੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। पंजाब फर्नीचर्स एंड डेकोर का पता है, यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007। प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस दे सामान बारे कोई भी जानकारी लैण लई 403-433-5555 जा फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।

ਆਬੀ ਦੇ ਜਾਨਵਰ ਨੇ ਉਹ ਕੀ ਕਰਦੇ ਆ? ਵੱਡੀ ਮੱਛਲੀ ਜਿਹੜੀ ਆ ਉਹਦਾ ਆਹਾਰ ਹੀ ਜਿਹੜਾ ਹੈ ਛੋਟੀ ਮੱਛਲੀ ਹੈ। ਜੀਵਨ ਦੇ ਜਿਹੜੇ ਸਰੋਤ ਨੇ, ਖਾਣੀਆਂ ਨੇ, ਜੀਵਨ ਦੀ ਉਤਪਤੀ ਦੇ ਜਿੰਨੇ ਵੀ ਸਾਧਨ ਨੇ, ਚਾਰ ਖਾਣੀਆਂ ਦਾ ਜ਼ਿਕਰ ਅਗਰ ਅਸੀਂ ਕਰਦੇ ਹਾਂ, ਅੰਡਜ, ਜੇਰਜ, ਉਤਪੁੱਜ, ਸਿਤ, ਉਹਨਾਂ ਦੇ ਵਿੱਚ ਜਿਹੜੇ ਸ਼ਾਕਾਹਾਰੀ ਨੇ ਉਹ ਵੀ ਜੀਵਨ 'ਤੇ ਨਿਰਭਰ ਨੇ, ਉਹ ਵੀ ਜੀਵਨ ਹੀ ਖਾਂਦੇ ਆ, ਭਾਵੇਂ ਉਹ ਬਨਸਪਤੀ 'ਤੇ ਜੀਵਤ ਨੇ। ਜਿਹੜੇ ਮਾਸਾਹਾਰੀ ਨੇ ਉਹ ਵੀ ਉਸ, ਯਾਨੀ ਕਿ ਉਸ, ਉਹਨਾਂ ਜਾਨਵਰਾਂ ਨੂੰ ਖਾਂਦੇ ਨੇ ਜਿਹੜੇ ਬਨਸਪਤੀ ਨੂੰ ਖਾਂਦੇ ਨੇ। ਜੇ ਹੁਣ ਬਨਸਪਤੀ ਨੂੰ ਖਾਣ ਵਾਲਾ ਨਾ ਹੋਵੇ ਤਾਂ ਬਨਸਪਤੀ ਹੀ ਇਤਨੀ ਹੋ ਜਾਏਗੀ ਕਿ ਇੱਕ ਇਕੋਲੋਜੀਕਲ ਸਿਸਟਮ, ਇੱਕ ਬੈਲੈਂਸ ਜਿਹੜਾ ਹੈ ਧਰਤੀ ਦੇ ਉੱਪਰ ਜ਼ਿੰਦਗੀ ਦਾ, ਉਹ ਕੁਦਰਤ ਨੇ ਇਸ ਤਰ੍ਹਾਂ ਹੀ ਪਸਾਰਿਆ ਹੋਇਆ ਹੈ। ਅਤੇ ਇਸੇ ਕਰਕੇ ਜਦੋਂ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਵੀ ਪਾਪ ਪੁੰਨ ਕੀ ਹੈ, ਜਿਸ ਤਰ੍ਹਾਂ ਆਪਾਂ ਪਹਿਲਾ ਸ਼ਬਦ ਹੀ ਜਿਹੜਾ ਵਿਚਾਰ ਕੀਤਾ ਉਹ ਇਹ ਸੀ ਕਿ ਇੱਥੇ ਧਰਤੀ ਦੇ ਉੱਪਰ ਇਸੇ ਕਰਮਕਾਂਡ ਦੇ ਨਾਂ 'ਤੇ, ਇਸੇ ਦਾਨ ਪੁੰਨ ਦੇ ਨਾਂ 'ਤੇ ਲੋਕਾਂ ਨੂੰ ਠੱਗਿਆ ਗਿਆ। ਹਾਲਾਂਕਿ ਦਾਨ ਕਰਨਾ ਹੋਰ ਗੱਲ ਹੈ, ਗੁਰਮਤਿ ਦੇ ਵਿੱਚ ਇਹ ਨਹੀਂ ਆ ਕਿ, ਗੁਰਮਤਿ ਦੇ ਵਿੱਚ ਵੰਡ ਛਕਣ ਦਾ ਕਨਸੈਪਟ ਹੈ ਕਿ ਹਰ ਵਿਅਕਤੀ ਜਿਹੜਾ ਸਿੱਖ ਹੈ, ਗੁਰੂ ਨੂੰ ਮੰਨਣ ਵਾਲਾ ਹੈ, ਜਾਂ ਹਰ ਜਿਹੜਾ ਇਨਸਾਨ ਹੈ, ਅਸਲ ਦੇ ਵਿੱਚ ਜ਼ਿੰਦਗੀ ਦੀ ਪਹਿਚਾਣ ਹੀ ਉਸਨੂੰ ਹੈ ਜਿਹੜਾ ਬਾਣੀ ਦੇ ਹਿਸਾਬ ਦੇ ਉੱਤੇ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ। ਜਿਹੜੇ ਸਿੱਖੀ ਦੇ ਤਿੰਨ ਸਿਧਾਂਤ ਨੇ, ਧਰਮ ਦੀ ਕਿਰਤ ਕਰੋ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਪਰ ਜੇ ਇਹ ਸੋਚ ਕੇ ਕਿ ਨਹੀਂ ਮੈਂ ਦਾਨੀ ਹਾਂ, ਅਸੀਂ ਕਿਤੇ ਕਿਸੇ ਨੂੰ ਦਾਨ ਨਹੀਂ ਦਿੱਤੇ, ਅਸੀਂ ਆਪ ਉਸ ਅਕਾਲ ਪੁਰਖ ਤੋਂ ਲੈਂਦੇ ਹਾਂ, ਉਸ ਦੀਆਂ ਦਿੱਤੀਆਂ ਦਾਤਾਂ 'ਚੋਂ ਜੇ ਕਿਸੇ ਨੂੰ ਇਹ ਦਾਨ ਸਮਝ ਕੇ ਦੇਈਏ ਤਾਂ ਉਹ ਕਿਉਂ ਕਿਵੇਂ ਖੁਸ਼ ਹੋਏਗਾ? ਦਿੱਤਾ ਤਾਂ ਉਹਨੇ, ਉਸ ਦਿੱਤੇ ਹੋਏ ਨੂੰ ਵੰਡ ਕੇ ਛਕਣਾ ਹੈ। ਪਰ ਉਹ ਦਿੱਤਾ ਵੀ ਜਿਹੜਾ ਹੈ ਉਦਮ ਦੇ ਨਾਲ ਦਿੱਤਾ ਹੈ, ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁੱਖ ਪੁੰਜ। ਸੋ ਉਹ ਜ਼ਿੰਦਗੀ ਜਿਹੜੀ ਆ ਉਸਨੂੰ ਵੀ ਉਹ ਕਹਿੰਦੇ ਵੀ ਹੱਸਦਿਆਂ ਖੇਡਿਆਂ ਗੁਜ਼ਾਰੋ। ਸਤਿਗੁਰੂ ਦੀ ਦੇ ਮਿਲਾਪ ਤੋਂ ਬਾਅਦ ਇਹ ਸੋਝੀ ਹੋ ਜਾਂਦੀ ਹੈ। ਸੋ ਇਸੇ ਕਰਕੇ ਜਦੋਂ ਅਸੀਂ ਇਹ ਜਿਹੜੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਆ, ਉਹ ਸਾਨੂੰ ਸਮਝਾਉਂਦੇ ਆ, ਸਲੋਕ ਮਹੱਲਾ ਦੂਜਾ, ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ ਪਰਮ ਪਵੇ ਸੰਸਾਰ, ਅੰਮ੍ਰਿਤ ਬਾਣੀ ਤੱਤ। ਇਹ ਵੇਦਾਂ ਦਾ ਦੀ ਫਿਲਾਸਫੀ ਦੀ ਗੱਲ ਕਰ ਰਹੇ ਨੇ, ਹੁਣ ਅੱਗੇ ਕਰ ਰਹੇ ਨੇ, ਅੰਮ੍ਰਿਤ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜ਼ਿਕਰ ਕਰ ਰਹੇ ਨੇ। ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਹੁਕਮੈ ਅੰਦਰ ਵੇਖੈ, ਨਾਨਕ ਅੱਗੋਂ ਹੋਮੈ ਟੂਟੇ ਤਾਂ ਕੋ ਲਿਖੀਏ ਲਿਖੀ। ਇੱਥੇ ਨਿਮਰਤਾ ਦਿਖਾਈ ਗਈ, ਇੱਥੇ ਕਰਮਕਾਂਡ ਦੇ ਹੀ ਦਿਖਾਇਆ ਗਿਆ, ਇੱਥੇ ਪਾਪ ਪੁੰਨ ਦੇ ਚੱਕਰ ਦੇ ਵਿੱਚ, ਇੱਥੇ ਦਾਨ ਪੁੰਨ ਦੇ ਚੱਕਰ ਦੇ ਵਿੱਚ, ਪੂਰਾ ਪਾਠ ਦੇ ਚੱਕਰ ਦੇ ਵਿੱਚ ਗੁਰੂ ਸਾਹਿਬ ਨੇ ਨਹੀਂ ਪਾਇਆ। ਉਹਨਾਂ ਨੇ ਜੀਵਨ ਨੂੰ ਇੱਕ ਵੱਖਰੇ ਮਾਰਗ 'ਤੇ ਲੈ ਕੇ ਇਹੀ ਸਮਝਾਇਆ ਕਿ ਬਈ ਬਿਰਤੀ ਜਿਹੜੀ ਆ, ਕੰਮ ਜਿਹੜੇ ਆ,
ਉਹ ਇੱਥੇ ਜਿਉਣ ਵਾਸਤੇ ਹੀ ਤੁਸੀਂ ਜਿਉਣਾ, ਪਰ ਜਿਉਣਾ ਕਿਸ ਤਰ੍ਹਾਂ ਹੈ? ਅਣਖ ਦੇ ਨਾਲ ਜਿਉਣਾ ਹੈ, ਸਮਾਜ ਦੇ ਭਲੇ ਲਈ ਜਿਉਣਾ, ਆਪਣਾ ਕਰਤੱਵ ਜਿਹੜਾ ਪੂਰਾ ਕਰਨਾ ਹੈ। ਇੱਕ ਮਨੁੱਖ ਜਿਹੜਾ ਹੈ, ਜੇ 84 ਲੱਖ ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਇੰਦਾ, ਤਾਂ ਮਤਲਬ ਹੀ ਇਹ ਆ ਕਿ ਇਸ ਸਟੇਜ 'ਤੇ ਆ ਕੇ ਮਨੁੱਖ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਅਵਸਥਾ ਹੀ ਤੈਨੂੰ ਸੱਚ ਨੂੰ ਸਮਝਣ ਦੀ ਆ, ਆਪਣੇ ਫਰਜ਼ ਨਿਭਾਉਣ ਦੀ ਆ, ਉਸ ਅਕਾਲ ਪੁਰਖ ਦੇ ਗੁਣਾਂ ਦਾ ਧਾਰਨੀ ਹੋਣ ਦੀ ਆ। ਅਤੇ ਇਸੇ ਵਾਸਤੇ ਤੂੰ ਕੇਵਲ ਆਪਣਾ ਹੀ ਨਹੀਂ, ਆਪਣੇ ਆਲੇ ਦੁਆਲੇ ਦਾ, ਆਪਣੇ ਸਮਾਜ ਦਾ, ਆਪਣੀ ਇਸ ਧਰਤੀ ਦਾ ਅਤੇ ਧਰਤੀ 'ਤੇ ਵਿਚਰ ਰਹੇ ਹੋਰ ਵੀ ਜਿਤਨਾ ਜੀਵਨ ਹੈ, ਇਸ ਨੂੰ ਵਾਤਾਵਰਣ ਨੂੰ ਸੰਭਾਲਣ ਦਾ, ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੇਰੀ ਆ। ਇਹ ਨਹੀਂ ਕਿ ਅੱਜ ਦੇ ਵਾਂਗੂ ਤੂੰ ਸਿਰਫ ਜਿਹੜੇ ਧਰਤੀ ਦੇ ਉੱਪਰ ਜਿੰਨੇ ਵੀ ਸਰੋਤ ਨੇ ਉਹਨਾਂ ਨੂੰ ਵਿਨਾਸ਼ ਕਰਕੇ ਧਰਤੀ ਦੇ ਉੱਪਰ ਜਿਹੜਾ ਜੀਵਨ ਹੈ ਇਸ ਵਕਤ ਪੋਲਿਊਸ਼ਨ ਵਗੈਰਾ ਇਹ ਚੀਜ਼ਾਂ ਪੈਦਾ ਕਰਕੇ ਜੇ ਇੱਦਾਂ ਕਰਦਾ ਰਹੇਗਾ ਤਾਂ ਇੱਕ ਵਕਤ ਉਹ ਨਾ ਤੇਰੇ ਰਹਿਣ ਜੋਗੀ ਰਹੇਗੀ, ਨਾ ਹੋਰ ਜਿੰਨੇ ਵੀ ਦੁਨੀਆ ਦੇ ਵਿੱਚ ਹੋਰ ਜਿੰਨੇ ਵੀ ਧਰਤੀ ਦੇ ਉੱਪਰ ਜੀਵਨ ਹੈ ਉਹ ਸਾਰੇ ਦੇ ਵਾਸਤੇ ਜਿਹੜਾ ਹੈ ਮੁਸ਼ਕਲ ਪੈਦਾ ਕਰ ਰਹੇ, ਭਾਵੇਂ ਉਹ ਜਲ ਥਲ ਮਈਅਰ ਤਿੰਨੋਂ ਪ੍ਰਕਾਰ ਦਾ ਜਿਹੜਾ ਜੀਵਨ ਹੈ, ਪਾਣੀ ਦਾ, ਹਵਾ ਦਾ ਅਤੇ ਧਰਤੀ 'ਤੇ, ਸਾਰਿਆਂ ਦੇ ਵਾਸਤੇ ਜਦੋਂ ਈਕੋ ਸਿਸਟਮ ਨੂੰ ਖਰਾਬ ਕਰਾਂਗੇ ਤਾਂ ਰਹਿਣ ਦੀ ਜਗ੍ਹਾ ਨਹੀਂ ਰਹਿਣੀ। ਅੱਜ ਅਸੀਂ ਕਿਤਨੀ ਗੰਦਗੀ, ਕਿਤਨਾ ਪਲਾਸਟਿਕ ਜਿਹੜਾ ਹੈ, ਜੇ ਦੇਖਿਆ ਜਾਏ ਤਾਂ ਸਮੁੰਦਰਾਂ ਦੇ ਵਿੱਚ ਵੱਡੇ ਵੱਡੇ ਮਹਾਂਦੀਪਾਂ ਦੇ ਬਰਾਬਰ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਜਿਹੜੇ ਪਲਾਸਟਿਕ ਅਤੇ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਜਾ ਕੇ ਇਕੱਠੀਆਂ ਹੋਈਆਂ ਨੇ, ਜਿਨ੍ਹਾਂ ਨੇ ਉੱਥੇ ਦੇ ਆਬੀ ਜੀਵਨ ਨੂੰ ਵੀ, ਉਹਨਾਂ ਦੇ ਵਾਸਤੇ ਵੀ ਇੱਕ ਕਿਸਮ ਦੀ ਕਜ਼ਾ ਪੈਦਾ ਕਰ ਛੱਡੀ ਹੋਈ ਹੈ। ਕਈ ਇਹੋ ਜਿਹੀਆਂ ਮੱਛੀਆਂ, ਕਈ ਇਹੋ ਜਿਹਾ ਜੀਵਨ ਜਿਹੜਾ ਹੈ ਉਹਨਾਂ ਨੈੱਟਾਂ ਦੇ ਵਿੱਚ, ਉਹਨਾਂ ਜਾਲਾਂ ਦੇ ਵਿੱਚ, ਉਸ ਜਾਂ ਉਹ ਖਾ ਕੇ ਉਹੋ ਜਿਹਾ ਜਿਹੜਾ ਜਿਹੜਾ ਪਲਾਸਟਿਕ, ਜਿਹੜਾ ਪੋਲੀਥੀਨ ਵਗੈਰਾ, ਜਿਹੜਾ ਵੀ ਇਹ ਜਿਹੜਾ ਮਟੀਰੀਅਲ ਗਲ ਨਹੀਂ ਸਕਦਾ ਉੱਥੇ ਪਿਆ, ਉਹਨਾਂ ਦੇ ਜੀਵਨ ਦੇ ਵਾਸਤੇ ਹਾਨੀਕਾਰਕ ਹੋਇਆ ਹੈ। ਪਰ ਹੋਇਆ ਕਾਹਦੇ ਲਈ ਆ? ਕਿਉਂਕਿ ਇਹ ਸਾਰਾ ਕੁਝ ਇਨਸਾਨ ਨੇ ਕੀਤਾ ਹੈ। ਸੋ ਇਨਸਾਨ ਦੇ ਵਾਸਤੇ ਹੀ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਇਹ ਮਨੁੱਖ, ਰੱਬ ਤੇਰੇ ਦਾਨ ਪੁੰਨ ਅਤੇ ਪੂਜਾ ਪਾਠ 'ਤੇ ਦਾ ਭੁੱਖਾ ਨਹੀਂ। ਹੁਣ ਅਸੀਂ ਇਸ ਤੋਂ ਇਹ ਮਤਲਬ ਵੀ ਨਹੀਂ ਲੈਣਾ ਕਿ ਅਸੀਂ ਜਿਹੜਾ ਨਿਤਨੇਮ ਕਰਦੇ ਹਾਂ ਉਹ ਅਸੀਂ ਅਕਾਲ ਪੁਰਖ ਦੇ ਵਾਸਤੇ ਨਹੀਂ, ਉਹਦੇ ਗੁਣਾਂ ਦਾ ਗਾਇਨ ਕਰਕੇ ਆਪਣੇ ਵਾਸਤੇ, ਆਪਣੀ ਸੰਤੁਸ਼ਟੀ ਵਾਸਤੇ, ਆਪਣੇ ਮਾਰਗ ਦਰਸ਼ਨ ਵਾਸਤੇ ਕਰਦੇ ਹਾਂ। ਜੇ ਉਸਨੂੰ ਅਸੀਂ ਪੜ੍ਹ ਕੇ, ਸੋਚ ਕੇ, ਵਿਚਾਰ, ਜੇ ਅਸੀਂ ਗਿਣਤੀ ਦੇ ਵਿੱਚ ਨਹੀਂ ਜੀ ਮੈਂ 5 ਸੁਖਮਨੀ ਸਾਹਿਬ ਦੇ ਪਾਠ ਰੋਜ਼ ਕਰਦਾ, ਉਸ ਕਰਨ ਦਾ ਕੀ ਫਾਇਦਾ ਹੈ? ਜੇ ਉਹਦੀ ਇੱਕ ਪੌੜੀ ਨੂੰ ਵੀ, ਇੱਕ ਅੱਖਰ ਨੂੰ ਵੀ, ਇੱਕ ਲਾਈਨ ਨੂੰ ਵੀ ਹਿਰਦੇ 'ਚ ਨਾ ਵਸਾਇਆ, ਸਮਝਿਆ ਨਾ, ਉਹ ਜਿਹੜਾ ਪਾਠ ਕਰਨਾ ਹੈ, ਹੁਣ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਉਸ 'ਤੇ ਪਿੱਛੇ ਅਸੀਂ ਘਰ 'ਚ ਪਾਠ ਰੱਖਦੇ ਹਾਂ, ਉਸ ਦਾ ਮਤਲਬ ਨਹੀਂ ਹੁੰਦਾ ਕਿ ਉਸ ਪਾਠ ਦਾ ਮਹੱਤਵ, ਜਿਹੜੀ ਅਰਦਾਸ ਵੀ ਕਰਦੇ ਹਾਂ ਜੀ ਬਾਣੀ ਦਾ ਮਹੱਤਵ, ਉਸ ਵਿੱਚ ਜਿਹੜੀ ਆਤਮਾ ਨੂੰ ਪਹੁੰਚਾਇਆ, ਭਾਈ ਆਤਮਾ ਕਿੱਥੇ ਗਈ, ਕੀ ਹੋਇਆ, ਉਹ ਤਾਂ ਲੀਨ ਹੋਵੇ, ਉਹਨੂੰ ਕਿਤੇ ਪਹੁੰਚਣਾ? ਬਾਣੀ ਹੀ ਕਹਿੰਦੀ ਆ ਨਾ, ਪਾਉਣੇ ਮੈਂ ਪਾਵਨ ਸਮਾਇਆ ਜਾਂ ਜੋਤੀ ਮੈਂ ਜੋਤ ਰਲ ਜਾਇਆ, ਅਤੇ ਉਹ ਹੈ ਕਿੱਥੇ ਕਿ ਜਿਸ ਨੂੰ ਉਹ ਮਹੱਤਵ ਪਹੁੰਚੇਗਾ? ਹਾਂ, ਉਹ ਮਹੱਤਵ ਜਿਹੜਾ ਹੈ ਉਸ ਪਰਿਵਾਰ ਵਾਸਤੇ, ਸੁਣਨ ਵਾਲਿਆਂ ਵਾਸਤੇ, ਉਹਨਾਂ ਦੇ ਵਾਸਤੇ ਧਰਵਾਸ ਹੈ। ਇਸ ਵਾਸਤੇ ਜੋ ਵੀ ਜਿਹੜੇ ਮਾੜੇ ਕਰਮ ਕਰਕੇ ਅਸੀਂ ਇਹ ਕਹੀਏ ਕਿ ਨਹੀਂ ਅਸੀਂ ਬਾਣੀ ਦਾ ਉਚਾਰਨ ਕਰਤਾ, ਅਸੀਂ ਸਮਝਿਆ ਨਹੀਂ, ਅਸੀਂ ਗਿਆਨ ਪ੍ਰਾਪਤ ਹੀ ਨਹੀਂ ਕੀਤਾ, ਅਸੀਂ ਉਸ ਨੂੰ ਪੇਸੀਫਾਈ, ਅਗਰ ਕੋਈ ਗਲਤੀ ਕਿਸੇ ਕੋਲੋਂ ਹੋ ਵੀ ਗਈ, ਉਸ ਨੂੰ ਪੇਸੀਫਾਈ ਕਰਨ ਵਾਸਤੇ ਸਮਝ ਕੇ ਆਪਣੇ ਹਿਰਦੇ ਦੇ ਅੰਦਰ ਪਸ਼ਚਾਤਾਪ ਕਰਨਾ ਹੈ, ਅਤੇ ਉਹ ਪਸ਼ਚਾਤਾਪ ਜਿਹੜਾ ਸਾਰੀ ਉਮਰ ਜਾਰੀ ਰਹਿੰਦਾ ਹੈ, ਨਾ ਕਿ ਪਾਪ ਕੀਤੇ ਅਤੇ ਫਿਰ ਜਾ ਕੇ ਕਿਹਾ ਜੀ ਇੰਨੀਆਂ ਬਾਣੀਆਂ ਪਾਠ ਕਰੋ ਅਤੇ ਉਹ ਸਾਰਾ ਜਿਹੜਾ ਮਾਫ਼ ਹੋ ਜਾਏਗਾ, ਜਾਂ ਇੰਨਾ ਦਾਨ ਕਰੋ ਅਤੇ ਉਹ ਮਾਫ਼ ਹੋ ਜਾਏਗਾ। ਉਸੇ ਤਰ੍ਹਾਂ ਜਿਸ ਤਰ੍ਹਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਸੀਂ ਤੀਰਥਾਂ 'ਤੇ ਇਸ਼ਨਾਨ ਕੀਤਾ,
ਤੇ ਉਹ ਸਾਰਾ ਕੁਝ ਜਿਹੜਾ ਉਹ ਸਾਫ਼ ਹੋ ਜਾਏਗਾ, ਮਾਫ਼ ਹੋ ਜਾਏਗਾ। ਇੱਦਾਂ ਨਹੀਂ, ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਹੋਣ ਵਾਲੀ ਕੋਈ ਗੱਲ ਜਿਹੜੀ ਆ ਗੁਰਬਾਣੀ ਨੇ ਮੰਨੀ ਹੀ ਨਹੀਂ। ਗੁਰਬਾਣੀ ਨੇ ਇਸ ਚੀਜ਼ ਨੂੰ ਪੂਰੀ ਤਰ੍ਹਾਂ ਰੱਦ ਕੀਤਾ, ਕਿਉਂਕਿ ਗੁਰਬਾਣੀ ਇਹ ਕਹਿੰਦੀ ਆ, ਜਿਸ ਤਰ੍ਹਾਂ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਜਲ ਕੇ ਉਹ ਮੰਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾ ਆਵੇ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਜੋਨੀ ਆਵੇ, ਜਾਂ ਕੋਈ ਜਿਹੜੇ ਹੋਰ ਕਾਰਡ ਨੇ ਇਸੇ ਸ਼ਬਦ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਆ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਛਿਆ ਜਾਈ, ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਂਤ ਰਾਈ। ਭਾਈ ਕਿਸੇ ਜਗ੍ਹਾ ਨਾਲ ਕਿਸੇ ਕਰਮ ਨਾਲ ਗੱਲ ਨਹੀਂ ਜੁੜੀ ਹੋਈ, ਗੱਲ ਜੁੜੀ ਹੋਈ ਆ ਤੁਹਾਡਾ ਵਿਵਹਾਰ ਕਿਹੋ ਜਿਹਾ। ਜੇ ਕੋਈ ਸੰਤ ਸੁਭਾਈ ਮਨੁੱਖ ਕਿਸੇ ਅਜਿਹੀ ਥਾਂ ਤੇ ਵੀ ਹੈ ਜਿਸ ਨੂੰ ਸੋ ਕਾਰ ਕਲਪਿਤ ਤੌਰ ਤੇ ਅਸੀਂ ਸਰਾਪੀ ਹੋਈ ਜਗ੍ਹਾ ਕਹਿੰਦੇ ਹਾਂ, ਜੇ ਉੱਥੇ ਵੀ ਚਲਾਣਾ ਕਰ ਦਿੰਦਾ ਹੈ ਤਾਂ ਉਸ ਦਾ ਮਤਲਬ ਇਹ ਨਹੀਂ ਆ ਕਿ ਬਈ ਉਹ ਕਿਸੇ ਮਾੜੇ ਇਸ ਵਿੱਚ ਉਹਦਾ ਕੋਈ ਫਿਊਚਰ ਜਿਹੜਾ ਮਾੜਾ ਹੈ, ਬਲਕਿ ਉਹ ਉੱਥੇ ਰਹਿ ਕੇ ਆਪਣੇ ਵਿਵਹਾਰ ਦੇ ਨਾਲ, ਆਪਣੇ ਵਿਚਾਰ ਦੇ ਨਾਲ, ਆਪਣੇ ਗਿਆਨ ਦੇ ਨਾਲ ਹੋਰਨਾ ਅਨੇਕਾਂ ਨੂੰ ਵੀ ਗਿਆਨਵਾਨ ਬਣਾ ਕੇ ਸੱਚੇ ਮਾਰਗ 'ਤੇ ਤੋਰਨ ਵਾਲਾ ਹੈ, ਅਤੇ ਆਪ ਵੀ ਸੱਚੇ ਮਾਰਗ 'ਤੇ ਤੁਰਦਾ ਹੈ। ਲੇਕਿਨ ਜਿਹੜਾ ਕਠੋਰ ਵਿਅਕਤੀ ਆ, ਸਾਕਤ ਵਿਅਕਤੀ ਆ, ਉਸਦਾ ਤੀਰਥ 'ਤੇ ਵੀ ਦਿਹਾਂਤ ਹੋ ਜਾਏ, ਉੱਥੇ ਜਾ ਕੇ ਵੀ ਉਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸੋ ਕਾਲ ਜਿਹੜਾ ਆਖਿਆ ਹੋਇਆ ਨਰਕ ਜਾਂ ਮੁਕਤੀ ਉਹਨੂੰ ਪ੍ਰਾਪਤ ਹੋ ਜਾਏਗੀ, ਮੁਮਕਿਨ ਹੀ ਨਹੀਂ ਆ। ਕਿਉਂਕਿ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮੇ ਆਣਾ। ਅਕਾਲ ਪੁਰਖ ਜਿਹੜਾ ਹੈ ਉਸ ਨੂੰ ਤਾਂ ਪਤਾ ਹੈ ਉਹ ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੀ ਅਵਸਥਾ ਹੈ, ਬਿਨ ਬੋਲਿਆ ਸਭ ਕਿਸ ਜਾਣਦਾ ਕਿਸ ਆਗੇ ਕੀ ਚੇ ਅਰਦਾਸ। ਤਾਂ ਫਿਰ ਇਹ ਕਨਸੈਪਟ ਕਿ ਬਈ ਦੁਨੀਆਂ ਨੂੰ ਦਿਖਾਵਾ ਕਰਨ ਦੇ ਨਾਲ ਕੁਛ ਪ੍ਰਾਪਤ ਨਹੀਂ ਹੁੰਦਾ ਅਤੇ ਨਾ ਹੋ ਸਕਦਾ ਹੈ, ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਸਗੋਂ ਇਹੋ ਜਿਹੇ ਫੋਕਟ ਕਰਮ ਕਾਂਡ ਕਰਨ ਦੇ ਨਾਲ ਸਾਡੇ ਜਿਹੜੇ ਪਾਪਾਂ ਦੀ, ਸਾਡੇ ਜਿਹੜੇ ਅਗਿਆਨਤਾ ਦੀ, ਸਾਡੇ ਮਨ 'ਤੇ ਜਿਹੜਾ ਬੋਝ ਹੈ, ਸਾਡੀ ਸੋਚ ਜਿਹੜੀ ਆ ਹੋਰ ਮਲੀਨ ਹੋ ਜਾਂਦੀ ਹੈ। ਕਿਵੇਂ? ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਉਂ ਸੰਗ ਨਾ ਛੁੱਟ ਗਿਆ। ਅਦੇ ਉਹ ਬੁਧਵਾ ਦੇ ਜਿੰਨਾ ਵੀ ਪਾਠ, ਭਾਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਹੀ ਪਾਠ ਕਰਦੇ ਹਾਂ, ਨਿਤਨੇਮ ਹੀ ਕਰਦੇ ਹਾਂ, ਜੇ ਉਸਨੂੰ ਸਮਝ ਕੇ ਨਹੀਂ ਕਰ ਰਹੇ, ਜੇ ਵੱਡੀਆਂ ਵੱਡੀਆਂ ਵਿਚਾਰਵਾਨਾਂ ਨਾਲ ਬੈਠ ਕੇ ਵਿਚਾਰ ਵੀ ਕੀਤਾ, ਅਤੇ ਫਿਰ ਜਿਹੜੇ ਅਣਗਿਣਤ ਆਸਣ ਲਗਾ ਲਏ, ਜਿਸ ਤਰ੍ਹਾਂ ਕਿ ਯੋਗੀ ਲੋਕ ਲਗਾਉਂਦੇ ਨੇ, ਇਹਨਾਂ ਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ। ਕਿਉਂ? ਕਿ ਪ੍ਰਾਪਤੀ ਤਾਂ ਇਸ ਤਰ੍ਹਾਂ ਹੋਣੀ ਸੀ ਕਿ ਜੇ ਵਿਕਾਰਾਂ ਤੋਂ ਛੁਟਕਾਰਾ ਹੁੰਦਾ, ਪੰਜ ਜਨਾ ਸਿਉਂ ਸੰਗ ਨਾ ਛੁੱਟ ਗਿਆ। ਸਗੋਂ ਇਹਦੇ ਨਾਲ ਹੋਰ ਹੋਮੈ ਪਾਲ ਕੇ, ਅਗਿਆਨਤਾ ਪਾਲ ਕੇ, ਅਤੇ ਹੋਰ ਵੀ ਜਿਹੜੇ ਵਿਕਾਰ ਨੇ ਉਸ ਨੂੰ ਧਾਰਨ ਕਰਦੇ ਜਾ ਰਹੇ, ਵਿਕਾਰਾਂ ਨਾਲ ਹੋਰ ਲੱਦੇ ਜਾ ਰਹੇ। ਇਹ ਤਾਂ ਉੱਦਾਂ ਹੋ ਗਿਆ ਨਾ ਕਿ ਜਿੱਦਾਂ ਉਹ ਕਹਿੰਦੇ ਆ, ਵੇਦ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਬੂਡੋ ਗਏ ਸੰਸਾਰ ਸਗਲ ਸਿਉਂ। ਗੁਰਬਾਣੀ ਤਾਂ ਪੰਡਿਤ ਨੂੰ ਕਹਿ ਰਹੀ ਸੀ ਨਾ ਕਿ ਭਾਈ ਜੇ ਤੂੰ ਖਾਲੀ ਪੜ੍ਹਦਾ ਹੈ ਤਾਂ ਪੜ੍ਹਨ ਨਾਲ ਤੂੰ ਉਸਦਾ ਕੋਈ ਅਸਰ ਨਹੀਂ ਹੁੰਦਾ, ਤੂੰ ਤਾਂ ਸਿਰਫ ਖੋਤੇ ਵਾਂਗੋ, ਗੱਦੇ ਵਾਂਗੋ ਆਪਣੇ ਸਿਰ 'ਤੇ ਭਾਰ ਹੀ, ਸਰੀਰ 'ਤੇ ਭਾਰ ਹੀ ਲੱਦ ਰਿਹਾ। ਜਿਸ ਤਰ੍ਹਾਂ ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਆਰਜਾ, ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹਰਹੋਮੇ ਚੱਕੜਾ ਚੱਕ। ਗੁਰੂ ਨਾਨਕ ਪਾਤਸ਼ਾਹ ਪੰਡਿਤ ਬ੍ਰਹਮ ਦੱਤ ਨੂੰ ਉਪਦੇਸ਼ ਦੇ ਰਹੇ ਨੇ ਕਿ ਜਿੰਨਾ ਤੂੰ ਕਿਤਾਬਾਂ ਦੇ ਢੇਰ ਲਾਏ ਨੇ ਪੜ੍ਹ ਪੜ੍ਹ ਕੇ, ਇਹਨਾਂ ਦੇ ਨਾਲ ਤੂੰ ਸਾਰੀ ਉਮਰ ਪੜ੍ਹਦਾ ਰਹਿ, ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਇੱਕੋ ਗੱਲ ਜਿਹੜੀ ਆ, ਨਾਨਕ ਲੇਖੇ ਇੱਕ ਗੱਲ, ਅਸਲ ਦੇ ਇੱਕੋ ਹੀ ਗੱਲ ਜਿਹੜੀ ਤੇਰੇ ਕੰਮ ਆਏਗੀ,
ਉਹ ਇਹ ਗਿਆਨ, ਉਹ ਅਕਾਲ ਪੁਰਖ ਦਾ ਉਹ ਤੇਰਾ ਆਚਰਣ ਹੈ, ਉਹ ਤੇਰਾ ਆਚਰਣ ਹੈ। ਬਾਕੀ ਸਾਰਾ ਜਿਹੜਾ ਤੂੰ ਜਿਹੜਾ ਉਹ ਤੇਰੇ ਕਿਸੇ ਕੰਮ ਨਹੀਂ ਆਉਣਾ।

ਅਜੇ ਕੁਛ ਵੀ ਨਹੀਂ ਸੀ, ਅਜੇ ਉਹਦੀਆਂ ਲੋੜਾਂ ਵੀ ਘੱਟ ਸਨ, ਅਜੇ ਉਹਦੀਆਂ ਲੋੜਾਂ ਵੀ ਸੀਮਿਤ ਸਨ, ਪਰ ਹੈ ਉਹਦੇ ਵਾਸਤੇ ਉਹ ਲੋੜਾਂ ਹਾਸਲ ਕਰਨੀਆਂ ਬੜੀਆਂ ਔਖੀਆਂ ਸਨ। ਅਤੇ ਉਸ ਵਕਤ ਤਾਂ ਦੇਖ ਲਓ, ਕਿਉਂਕਿ ਸਭ ਤੋਂ ਪਹਿਲਾਂ ਅਨੇਕ ਈਸ਼ਵਰਵਾਦ ਦਾ ਕਨਸੈਪਟ ਆਇਆ, ਦੇਵੀ ਦੇਵਤਿਆਂ ਦਾ ਕਨਸੈਪਟ ਆਇਆ, ਹਰ ਹਰ ਸ਼ੈ ਦਾ ਦੇਵਤਾ, ਕਿਉਂਕਿ ਮਨੁੱਖ ਰਸਤੇ ਵੀ ਆਪਾਂ ਕਦੀ ਵਿਚਾਰ ਕਰਾਂਗੇ ਕਿ ਰੱਬ ਦੀ ਹੋਂਦ ਦਾ ਵਿਚਾਰ ਜਿਹੜਾ ਧਰਮਾਂ ਦੇ ਵਿੱਚ ਕਿਵੇਂ ਆਇਆ ਜਾਂ ਧਰਮ ਦੁਨੀਆਂ 'ਚ ਕਿਵੇਂ ਆਇਆ। ਹਰ ਕਬੀਲੇ ਦੇ ਵਿੱਚ ਹਰ ਲੋਕ ਜਦੋਂ ਸਮਝਦਾਰ ਹੋਏ ਤਾਂ ਉਹ ਚਿੰਤਿਤ ਸਨ, ਜੇ ਕੋਈ ਮਰ ਜਾਂਦਾ ਸੀ ਉਹਨਾਂ ਦੇ ਵਾਸਤੇ ਉਹ ਦੇਖਦੇ ਸਨ ਕਿੱਧਰ ਗਿਆ, ਕਿਸ ਤਰ੍ਹਾਂ ਗਿਆ, ਅਤੇ ਕਈ ਸਵਾਲ ਉੱਠਦੇ ਸਨ। ਇਸੇ ਤਰ੍ਹਾਂ ਜੇ ਫਸਲ ਤਿਆਰ ਹੋਈ, ਗੜੇ ਪੈ ਗਏ, ਫਸਲ ਤਬਾਹ ਹੋ ਗਈ, ਜਾਂ ਫਸਲ ਹੋਈ ਜ਼ਿਆਦਾ ਨਾ ਹੋਈ, ਉਹ ਉਹਨਾਂ ਦੇ ਕੁਛ ਜਿਹੜੇ ਮਨੁੱਖ ਦੇ ਟ੍ਰੈਡੀਸ਼ਨਲੀ ਕੀ ਹੁੰਦਾ, ਅੱਜ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਦੋ ਘਟਨਾਵਾਂ ਦਾ ਜਦੋਂ ਸੁਮੇਲ ਹੋ ਜਾਂਦਾ ਹੈ ਅਸੀਂ ਉਸ ਦੇ ਪ੍ਰਤੀ ਜਿਹੜਾ ਹੈ ਉਹ ਸਾਡਾ ਇੱਕ ਭਰਮ ਪੈਦਾ ਹੋ ਜਾਂਦਾ ਹੈ ਕਿ ਬਈ ਇਹ ਇੱਦਾਂ ਕਰਨ ਨਾਲ ਹੋਣਾ ਸੀ, ਇੱਦਾਂ ਕਰਨ ਨਾਲ ਨਹੀਂ ਸੀ ਹੋਣਾ, ਕਿਉਂਕਿ ਕਈ ਵਾਰੀ ਉਹਦੀ ਪਿੱਠ ਭੂਮੀ 'ਚ ਨਹੀਂ ਜਾਂਦੇ ਅਤੇ ਉਹ ਉਸ ਤਰ੍ਹਾਂ ਦੇ ਭਰਮ ਜਿਹੜੇ ਉਹ ਬਣੇ। ਇਸੇ ਤਰ੍ਹਾਂ ਹੀ ਹੌਲੀ ਹੌਲੀ ਜੇ ਕਿਸੇ ਨੂੰ ਕਿਸੇ ਫਰਜ਼ ਕਰੋ ਫਸਲ ਜ਼ਿਆਦਾ ਹੋ ਗਈ, ਫਸਲ ਦੇ ਦੇਵਤੇ ਦੀ ਆਰਾਧਨਾ ਕੀਤੀ ਅਤੇ ਫਸਲ ਹੋ ਗਈ ਤਾਂ ਠੀਕ ਹੈ, ਦੂਜੇ ਸਾਲ ਨਹੀਂ ਹੋਈ ਤਾਂ ਉਸਨੇ ਸੋਚਿਆ ਕਿ ਸ਼ਾਇਦ ਉਹ ਨਾਰਾਜ਼ ਹੋ ਗਿਆ, ਫਿਰ ਉਹਨੂੰ ਪੂਜਾ ਕੀਤੀ, ਅਗਲੇ ਸਾਲ ਫਸਲ ਹੋ ਗਈ। ਤਾਂ ਇਸ ਤਰ੍ਹਾਂ ਦੇ ਜਿਹੜੇ ਵਿਸ਼ਵਾਸ ਬਣਦੇ ਗਏ, ਹਰ ਗਰੁੱਪ ਦਾ ਆਪਣਾ ਆਪਣਾ ਆਈਡਲ ਬਣਦਾ ਗਿਆ, ਆਪਣਾ ਆਪਣਾ ਅਵਤਾਰ ਬਣਦਾ ਗਿਆ, ਆਪਣਾ ਆਪਣਾ ਜਿਹੜਾ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਉਹਨਾਂ ਦਾ ਦੇਵਤਾ ਬਣਦਾ ਗਿਆ ਜਾਂ ਫਰਿਸ਼ਤਾ ਬਣਦਾ ਗਿਆ। ਅਤੇ ਉਹ ਜਿਹੜੇ ਉਹ ਉਹਨਾਂ ਨੂੰ ਹੀ ਪੂਜਣ ਦਾ, ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ ਨਾ ਵੇਦ ਜਿਹੜਾ ਯਜੁਰਵੇਦ ਹੈ, ਉਹਦੇ ਵਿੱਚ ਜਿਹੜਾ ਪਹਿਲਾ ਵੇਦ ਹੈ ਉਹਦੇ ਵਿੱਚ ਸਾਰਾ ਕੁਛ ਇਹੀ ਹੈ, ਮੰਤਰਾਂ ਜੰਤਰਾਂ ਦੀ ਪ੍ਰਾਪਤੀ ਦਾ ਹੀ ਸਾਰਾ ਕੁਛ ਹੈ, ਕਿਉਂਕਿ ਉਸ ਵਕਤ ਦੇ ਇਨਸਾਨ ਦੀਆਂ ਲੋੜਾਂ ਹੀ, ਇੱਥੋਂ ਤੱਕ ਕਿ ਇਸਤਰੀ ਪ੍ਰਾਪਤ ਕਰਨ ਦਾ ਵੀ ਮੰਤਰ ਜਿਹੜਾ ਸੀ ਉਹਦੇ ਲਿਖਿਆ ਹੋਇਆ ਸੀ, ਉਹਦਾ ਲਿਖਿਆ ਸੀ ਵੀ ਇੱਦਾਂ ਪ੍ਰਾਪਤ, ਕਿਉਂਕਿ ਲੋੜਾਂ ਹੀ ਜਿਹੜੀਆਂ ਸਨ ਉਹ ਸੀਮਿਤ ਸਨ, ਡਿਫਰੈਂਟ ਸਨ। ਅਤੇ ਹੌਲੀ ਹੌਲੀ ਜਿਹੜਾ ਉੱਥੇ ਹਰ ਦੇਵਤਾ, ਸੂਰਜ ਦੀ ਗੱਲ ਹੈ ਅਤੇ ਸੂਰਜ ਨੂੰ ਵੀ ਬੜਾ ਯਾਨੀ ਕਿ ਸਰਵ ਸ਼ਕਤੀਮਾਨ, ਉਸ ਦੇ ਬਰਾਬਰ ਕੁਛ ਨਹੀਂ ਆ। ਇਸੇ ਤਰ੍ਹਾਂ ਹਵਾ ਹੈ, ਪਵਨ ਹੈ, ਮੇਘ ਹੈ, ਇਹ ਸਾਰੇ ਕੁਛ ਜਿਹੜੀ ਕਲਪਿਤ ਜੋ ਵੀ ਦੇਵਤੇ ਸਨ ਉਹਨਾਂ ਨੂੰ ਉਹਨਾਂ ਨੇ ਸਰਵ ਸ਼ਕਤੀਮਾਨ ਕਰਕੇ ਬਿਆਨ ਕੀਤਾ। ਅਤੇ ਹੌਲੀ ਹੌਲੀ ਇੱਕ ਈਸ਼ਵਰਵਾਦ ਦਾ ਕਨਸੈਪਟ ਜਿਹੜਾ ਉਹ ਮਨੁੱਖ ਦੇ ਵਿੱਚ ਆਇਆ। ਹੌਲੀ ਹੌਲੀ ਮਨੁੱਖ ਦਾ ਜਿਵੇਂ ਜਿਵੇਂ ਸਮਝਦਾਰ ਹੁੰਦਾ ਗਿਆ, ਆਪਾਂ ਜ਼ਿਕਰ ਕਰ ਰਹੇ ਸੀ ਕਿ ਬਈ ਮਨੁੱਖ ਦੇ ਵਿੱਚ ਗੱਲ ਜਿਹੜੀ ਸੀ ਧਰਮ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਮੋਰਲਿਟੀ ਜਿਹੜੀ ਆ, ਚੰਗੇ ਕਰਮ, ਉਹ ਵੀ ਜਿਹੜਾ ਸੀ ਉਹ ਇਸੇ ਚੀਜ਼ ਦੇ ਨਾਲ ਇੱਕ ਸਮਾਜ ਨੂੰ ਸੰਤੁਲਿਤ ਰੱਖਣ ਦੇ ਵਾਸਤੇ ਚੰਗੀਆਂ ਗੱਲਾਂ ਦਾ ਵੀ ਜਿਹੜਾ ਸੀ ਨਾਲ ਨਾਲ ਚੰਗੇ ਲੋਕਾਂ ਨੇ ਲੋਕਾਂ ਨੂੰ ਦੱਸਿਆ ਭਾਈ ਚੋਰੀ ਨਹੀਂ ਕਰਨੀ, ਫਰੇਬ ਨਹੀਂ ਕਰਨਾ। ਅੱਜ ਦੇ ਕਰਮ ਕਾਂਡ ਦੇ ਵਿੱਚ ਵੀ ਅਸੀਂ ਭਾਵੇਂ ਗੁਰਦੁਆਰੇ ਹੋਣ, ਭਾਵੇਂ ਮੰਦਰ ਹੋਣ, ਭਾਵੇਂ ਮਸਜਿਦਾਂ ਹੋਣ, ਬਹੁਤਾ ਦੇ ਜ਼ੋਰ ਇਸ ਗੱਲ 'ਤੇ ਨਹੀਂ ਲਾਇਆ ਜਾਂਦਾ ਕਿ ਮਨੁੱਖ ਦਾ ਕਿਰਦਾਰ ਅੱਛਾ ਹੋਵੇ, ਬਹੁਤਾ ਜ਼ੋਰ ਇਸ ਗੱਲ 'ਤੇ ਲਾਇਆ ਜਾਂਦਾ ਹੈ ਕਿ ਤੁਸੀਂ ਕੀ ਕਰਨਾ, ਕਿੰਨੇ ਪਾਠ ਪੜ੍ਹਨੇ ਆ, ਕੀ ਖਾਣਾ ਹੈ, ਕਿਹੜੀ ਚੀਜ਼ ਨਹੀਂ ਖਾਣੀ, ਯਾਨੀ ਕਿ ਮਨੁੱਖ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਜ਼ਾਦੀ ਤੋਂ ਗੁਲਾਮੀ ਦੇ ਵਿੱਚ ਜਿਹੜਾ ਸੀ ਪ੍ਰਵੇਸ਼। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਵੀ ਇਹ ਜਿਹੜੀਆਂ ਗੰਗਾਵਾਦੀ ਜਿਹੜੀਆਂ, ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮੇਰੇ ਖਿਆਲਾਂ 'ਤੇ ਬੈਠੇ ਕਬੀਰ, ਉਹ ਉਸੇ ਹੀ ਉਹ ਜਿਹੜੇ ਬੰਧਨ ਸਨ, ਉਹ ਜਿਹੜੀਆਂ ਜ਼ੰਜੀਰਾਂ ਨੇ ਜਿਨ੍ਹਾਂ ਨੇ ਅਣਦਿਸਤੀਆਂ ਜ਼ੰਜੀਰਾਂ ਨੇ ਸਮਾਜ ਨੂੰ ਯਾਨੀ ਕਿ ਵੰਡ ਕੇ ਰੱਖਿਆ ਹੋਇਆ, ਮਨੁੱਖ ਨੂੰ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਉਹਨਾਂ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਰੱਖਿਆ, ਰੀਤੀ ਰਿਵਾਜ਼ਾਂ ਅਤੇ ਹੋਰ ਕਈ ਚੀਜ਼ਾਂ ਦੇ ਨਾਂ 'ਤੇ, ਸਮਾਜਿਕ ਜਿਹੜੇ ਯੂਜ਼ਲੈਸ ਕਈ ਚੀਜ਼ਾਂ ਨੇ, ਇਹ ਸਾਰੇ ਹੀ ਬੰਧਨ ਗੁਰਮਤ ਨੇ। ਇਹਨਾਂ ਤੋਂ ਆਜ਼ਾਦ ਹੋਣ ਵਾਸਤੇ ਮਨੁੱਖ ਨੂੰ ਇਖਲਾਕ ਨਾਲ ਜੁੜਨ ਦੀ ਗੱਲ ਕੀਤੀ। ਇਸੇ ਕਰਕੇ ਗੁਰੂ ਉਹਨੂੰ ਮਾਰਗ ਦੱਸਦਾ ਅਤੇ ਉਹ ਫਰੀ ਸੋਚ, ਇੰਡੀਪੈਂਡੈਂਟ ਥਿੰਕਿੰਗ ਵੱਲ, ਵਰਕਿੰਗ ਵੱਲ, ਪਰ ਚੰਗੇ ਮਾਰਗ ਮਾਰਲ ਇਖਲਾਕ ਦੀ ਗੱਲ ਵੱਲ ਤੁਰਦਾ। ਕਬੀਰ ਸਾਹਿਬ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ ਆ, ਆਪ ਸਵਾਰੋ ਮੈਂ ਮਿਲੋ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਇਆ ਰਹੇ ਸਭ ਜਗ ਤੇਰਾ ਹੋਏ। ਆਪਾਂ ਕਿਵੇਂ ਸਵਾਰਨਾ ਹੈ, ਚੰਗੇ ਕਿਰਦਾਰ ਨਾਲ, ਸੱਚੋ ਰੇ ਸਭ ਕੁ,

दुख हरता एह बिद को स्वामी तैं काहे बिसराया।

ਇਹ ਆਇਆ ਅੱਜ ਦਾ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਅੰਕ ਤੇ ਸਬਾਈ ਮਨ ਹੈ, ਸੋਠ ਰਾਗ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਹਜ਼ੂਰ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਦੋਂ ਅਸੀਂ ਸ਼ਬਦ ਪੜਾਂਗੇ ਨਾ, ਆਪਣੇ ਆਪ ਨੂੰ ਆਪ ਸੰਬੋਧਕ ਹੋਵਾਂਗੇ। ਹੈ ਮਨ, ਪਰਮੇਸ਼ਵਰ ਦੀ ਸ਼ਰਨ ਜਾਣ ਦੀ ਵਿਚਾਰ ਕਰੋ। ਪ੍ਰਭੂ ਦੀ ਸ਼ਰਨ ਗਿਆ, ਜ਼ਿੰਦਗੀ ਕਿੱਥੇ ਪਲਟ ਜਾਂਦੀ ਹੈ, ਜ਼ਿੰਦਗੀ ਦੇ ਦੁੱਖ ਕਿਵੇਂ ਕੱਟੇ ਜਾਂਦੇ ਨੇ। ਸ਼ਰਨ ਜਾਣਾ ਅਗਲਾ ਕਦਮ ਹੈ। ਪਹਿਲਾਂ ਸ਼ਰਨ ਜਾਣ ਦੀ ਵਿਚਾਰ ਕਰਨਾ ਕਿ ਪਰਮਾਤਮਾ ਦੀ ਜੋ ਸ਼ਰਨ ਜਾਈਦਾ ਹੈ, ਉਸ ਨਾਲ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ।

0: ਕਿਉਂਕਿ ਸਿਮਰਨ ਦੇ ਅਰਥ ਮੈਂ ਬੇਨਤੀ ਕਰਾਂ, ਜਦੋਂ ਜ਼ਿੰਦਗੀ ਵਿੱਚ ਘਟ ਜਾਂਦੇ ਨੇ, ਸਿਮਰਨ ਬਣ ਜਾਂਦਾ ਹੈ, ਫਿਰ ਕਹਿ ਲਈਏ ਪਰਮਾਤਮਾ ਦੀ ਸ਼ਰਨ ਜਾਣ ਦੀ ਪੂਰਨ ਤੌਰ ਤੇ ਅੰਦਰ ਵਿਚਾਰ ਆ ਜਾਂਦੀ ਹੈ। ਗੱਲ ਥੋੜੀ ਧਿਆਨ ਚ ਰੱਖਿਓ, ਸ਼ਰਨ ਦੇ ਪ੍ਰਥਮ ਅਰਥ ਨੇ ਪਰਮਾਤਮਾ ਦੇ ਸਮਰਪਿਤ ਹੋ ਜਾਣਾ। ਮੈਂ ਨਾਹੀ ਕੁਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮੈਂ ਆਪ ਜੀ ਦੇ ਮਾਲਕ ਸਮਰਪਿਤ ਹਾਂ, ਮੇਰੇ ਕੋਲ ਆਪਣਾ ਬਲ ਨਹੀਂ, ਮੇਰੇ ਕੋਲ ਆਪਣੀ ਹਿੰਮਤ ਨਹੀਂ, ਮੇਰੇ ਕੋਲ ਆਪਣੀ ਤਾਕਤ ਨਹੀਂ ਕਿ ਮੈਂ ਕੁਛ ਕਰ ਸਕਾਂ। ਮੈਂ ਆਪ ਜੀ ਨੂੰ ਆਪਣੀ ਬਾਂਹ ਫੜਾਈ, ਆਪ ਜੀ ਦੇ ਸਮਰਪਿਤ ਹੋਇਆ, ਕਿਰਪਾ ਕਰ ਦਿਓ। ਇਹ ਹੈ ਪ੍ਰਥਮ ਕਦਮ। ਅਗਲਾ ਕਦਮ ਹੈ ਉਸ ਮਾਲਕ ਦਾ ਸਿਮਰਨ ਕਰਨਾ। ਸਿਮਰਨ ਦਾ ਪ੍ਰਾਰੰਭਕ ਕਦਮ ਹੈ ਰਸਨਾ ਨਾਲ ਬੜੇ ਧਿਆਨ ਨਾਲ ਬੋਲਣਾ ਤੇ ਆਪਣੇ ਬੋਲਾਂ ਨੂੰ ਕੰਨਾਂ ਨਾਲ ਸੁਣਨਾ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਜਦੋਂ ਅੰਦਰਲਾ ਆਪਾ ਟਿਕ ਕੇ ਐਸੇ ਧਿਆਨ ਵਿੱਚ ਜੁੜ ਜਾਂਦਾ, ਬੜੇ ਪਿਆਰ ਚ ਭਰ ਕੇ ਫਿਰ ਉਹ ਸਿਮਰਨ ਦੇ ਕਦਮ ਉਠਾਉਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਹ ਸਿਮਰਤ ਗਣਕਾ ਸੀ ਉਧਰੀ। ਧਿਆਨ ਚ ਰੱਖਿਓ ਮੇਰੇ ਸਾਹਿਬ ਕੀ ਕਹਿੰਦੇ ਨੇ, ਪਰਮਾਤਮਾ ਦੀ ਸ਼ਰਨ ਜਾਣਾ ਤੇ ਸ਼ਰਨ ਜਾਣ ਦੇ ਨਾਲ ਜ਼ਿੰਦਗੀ ਦੇ ਉਹ ਕਦਮ ਬਣ ਆਉਂਦੇ ਨੇ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ ਜੀ। ਕਿਉਂਕਿ ਜਿਸ ਦੇ ਸਿਮਰਨ ਕੀਤਿਆਂ ਗਣਕਾ ਵਰਗੀ ਦਾ ਉਧਾਰ ਹੋ ਗਿਆ। ਗਣਕਾ ਸੀ ਉਧਰੀ, ਇੱਥੇ ਸੀ ਦੇ ਅਰਥ ਨੇ ਗਣਕਾ ਜੈਸੇ, ਗਣਕਾ ਵਰਗੇ ਉਧਰ ਗਏ ਤਾਂ ਕੋ ਜਸ ਉਰਧਾਰੋ, ਉਸ ਦਾ ਸਿਮਰਨ ਉਰ ਕਹੀਏ ਹਿਰਦੇ ਵਿੱਚ ਧਾਰੋ ਕਹੀਏ ਟਿਕਾਓ। ਕਿਉਂਕਿ ਗਣਕਾ ਸੀ ਪਾਪਨ, ਮਹਾਂਪੁਰਖ ਉਸਦੇ ਵਾੜੇ ਜਾ ਖਲੋਤੇ, ਉਸਦਾ ਜੀਵਨ ਵੇਖਿਆ, ਵੇਖਿਆ ਤੇ ਪਾਪਾਂ ਨਾਲ ਭਰੀ ਪਈ ਹੈ। ਮੈਂ ਬੇਨਤੀ ਕਰਾਂ, ਕੋਲ ਤੋਤਾ ਸੀ, ਉਹ ਤੋਤਾ ਮੈਂ ਬੇਨਤੀ ਕਰਾਂ ਮਹਾਂਪੁਰਖਾਂ ਕੋਲ ਰਹਿਣ ਕਰਕੇ ਰਾਮ ਰਾਮ ਜਪਣ ਵਾਲਾ, ਤੇ ਗਣਕਾਂ ਨੂੰ ਆਖਿਆ ਆ ਲੈ ਤੋਤਾ ਤੂੰ ਇਸ ਨੂੰ ਰਾਮ ਰਾਮ ਬੁਲਾਉਣਾ। ਗੁਰੂ ਅਰਜਨ ਦੇਵ ਜੀ ਦਾ ਕਥਨ ਹੈ ਗਣਕਾ ਉਧਰੀ ਹਰ ਕਹਿ ਤੋਤ। ਮੈਂ ਬੇਨਤੀ ਕਰਾਂ ਉਹ ਤੋਤਾ ਬੋਲਦਾ, ਉਧਾਰ ਗਣਕਾ ਦਾ ਹੋ ਗਿਆ। ਗਣਕਾ ਉਧਰੀ ਹਰ ਕਹਿ ਤੋਤ, ਉਹ ਰੋਜ਼ ਅੰਮ੍ਰਿਤ ਵੇਲੇ ਉੱਠਦੀ ਏ ਉਸ ਤੋਤੇ ਕੋਲ ਬੈਠ ਰਾਮ ਰਾਮ, ਤੋਤਾ ਵੀ ਬੋਲਦਾ ਰਾਮ ਰਾਮ। ਮੈਂ ਬੇਨਤੀ ਕਰਾਂ ਇੱਕ ਦਿਨ ਅੰਮ੍ਰਿਤ ਵੇਲਾ ਹੋਇਆ, ਹਨੇਰਾ ਸੀ, ਹੁਣ ਤੋਤੇ ਕੋਲ ਗਈ, ਹੁਣ ਤੋਤੇ ਨੂੰ ਕਹਿੰਦੀ ਹੈ ਬੋਲ ਰਾਮ ਰਾਮ, ਬੋਲਦਾ ਨਹੀਂ ਹੈ। ਸੋਚਦੀ ਹੈ ਹਨੇਰੇ ਚ ਵੀ ਗੱਲ ਕੀ ਹੈ, ਬੋਲਦਾ ਕਿਉਂ ਨਹੀਂ ਹੈ। ਜ਼ਰਾ ਕੁ ਦਰਵਾਜ਼ਾ ਖੋਲਿਆ, ਹੋਇਆ ਇਹ ਸੱਪ ਵੜਿਆ ਅੰਦਰ, ਤੋਤੇ ਨੂੰ ਖਾ ਗਿਆ ਉਹ ਬੈਠਾ ਅੰਦਰ ਸੱਪ। ਜਦੋਂ ਗਣਕਾ ਨੇ ਅੰਦਰ ਹੱਥ ਪਾਇਆ, ਇਧਰੋਂ ਕਹਿ ਰਹੀ ਸੀ ਰਾਮ ਰਾਮ, ਉਧਰੋਂ ਸੱਪ ਨੇ ਮਾਰਿਆ ਡੰਗ। ਬਸ ਅੰਤ ਕਾਲ ਜੋ ਨਰਾਇਣ ਸਿਮਰਦਾ, ਵਾਹਿਗੁਰੂ ਸਿਮਰਦਾ, ਪਾਰ ਹੋ ਜਾਂਦਾ। ਇਹ ਹਕੀਕਤ ਹੈ ਜ਼ਿੰਦਗੀ ਭਰ ਦੇ ਪਾਪਾਂ ਨਾਲ ਗਰਸੀ ਹੋਈ, ਉਹ ਗਣਕਾ ਦਾ ਉਧਾਰ ਹੋ ਗਿਆ। ਉਹ ਵਾਹਿਗੁਰੂ ਦਾ ਸਿਮਰਨ ਪਾਪਾਂ ਨੂੰ ਕੱਟ ਦਿੰਦਾ ਹੈ ਜੀ। ਹਜ਼ੂਰ ਇੱਥੇ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ ਜੀ।
1: ਅਟਲ ਭਇਓ ਧਰੂਵ ਜਾ ਕੈ ਸਿਮਰਨ, ਅਰ ਨਿਰਭੈ ਪਾਦ ਪਾਇਆ।
0: ਅਟਲ ਭਇਓ, ਟਲ ਤੋਂ ਰਹਿਤ ਟਿਕ ਗਿਆ, ਕੈਮ ਹੋ ਗਿਆ, ਰਹਿੰਦੀ ਦੁਨੀਆਂ ਤੱਕ ਉਸ ਧਰੂ ਦਾ ਨਾਮ ਕੈਮ ਹੋ ਗਿਆ। ਅਟਲ ਭਇਓ ਧਰੂ ਜਾ ਕੈ ਸਿਮਰਨ, ਰਾਜੇ ਉਤਾਨ ਪਾਦ ਦਾ ਪੁੱਤਰ ਹੈ ਧਰੂ, ਸਗੀ ਮਾਂ ਹੈ। ਮੈਂ ਬੇਨਤੀ ਕਰਾਂ ਨਾਲ ਇੱਕ ਮਿਤਰੇਈ ਮਾਂ ਹੈ, ਸੁਨੀਤੀ ਹੈ ਸਕੀ ਮਾਂ। ਬਾਅਦ ਵਿੱਚ ਰਾਜਾ ਇਸ ਦੀ ਛੋਟੀ ਭੈਣ ਨਾਲ ਵਿਆਹ ਕਰਦਾ, ਉਹ ਹੈ ਮੈਂ ਬੇਨਤੀ ਕਰਾਂ ਸੁਰੁਚੀ। ਹੁਣ ਜਦੋਂ ਇੱਕ ਦਿਨ ਬਾਪ ਦੀ ਗੋਦ ਵਿੱਚ ਬੈਠਾ, ਮਤਰੇਈ ਮਾਂ ਸੁਰਚੀ ਨੇ ਇਸ ਨੂੰ ਬਾਂਹ ਤੋਂ ਖਿੱਚਿਆ, ਘਸੀਟਿਆ, ਚਪੇੜ ਮਾਰੀ ਤੇ ਮੁੱਖੋਂ ਆਖਿਆ, ਜੇ ਬਾਪ ਦੀ ਗੋਦ ਵਿੱਚ ਬੈਠਣਾ ਸੀ ਤੇ ਮੇਰੇ ਪੇਟ ਤੋਂ ਜਨਮ ਲੈਣ ਦੋ। ਮੈਂ ਬੇਨਤੀ ਕਰਾਂ, ਇਹ ਡਿੱਡੋ ਡਿੱਕਾ ਹੋਇਆ, ਰੋਂਦਾ ਰੋਂਦਾ ਆਪਣੀ ਸਕੀ ਮਾਂ ਕੋਲ ਜਾ ਕੇ ਕਹਿੰਦਾ, ਮਾਂ ਮੈਨੂੰ ਤੂੰ ਦੱਸਣਾ, ਤੂੰ ਇਸ ਬਾਪ ਦੀ ਗੋਲੀ ਹੈ, ਨੌਕਰਾਨੀ ਹੈ ਕਿ ਰਾਣੀ ਹੈ? ਤੇ ਮਾਂ ਨੇ ਆਖਿਆ ਸੀ, ਪੁੱਤਰ ਮੈਂ ਕਰਮਾਂ ਦੀ ਮਾਰੀ ਗੋਲੀ ਹਾਂ, ਜਨਮ ਲੈ ਕੇ ਮੈਂ ਭਾਵੇਂ ਰਾਣੀ ਬਣੀ ਹੈ। ਮੈਂ ਬੇਨਤੀ ਕਰਾਂ ਕਿ ਮੈਂ ਬਾਪ ਦੀ ਗੋਦ ਵਿੱਚ ਨਹੀਂ ਬੈਠ ਸਕਦਾ, ਮਾਂ ਮੈਨੂੰ ਦੱਸਣਾ। ਤੇ ਮਾਂ ਆਖਿਆ ਸੀ, ਪੁੱਤਰ ਜੇ ਭਗਤੀ ਕਰੇਗਾ ਨਾ, ਰਾਮ ਰਾਮ ਜਪੇਗਾ ਤੇ ਤੂੰ ਬਾਪ ਦੀ ਗੋਦ ਵਿੱਚ ਬੈਠਣ ਦੇ ਲਾਇਕ ਹੋ ਜਾਏਗਾ, ਜਾਂ ਸਿਮਰਨ ਵਿੱਚ ਚਲਾ ਜਾ। ਕਹਿੰਦੇ ਨੇ ਧਰੂ ਸਿਮਰਨ ਵੱਲ ਤੁਰ ਜਾਂਦਾ, ਘਰ ਛੱਡਦਾ, ਥੋੜਾ ਜਿਹਾ ਇੱਕ ਨੇੜੇ ਹੀ ਇਲਾਕਾ ਬੜਾ ਇਕਾਂਤ ਦਾ, ਉੱਥੇ ਜਾ ਬੈਠਦਾ। ਜਦੋਂ ਜਾਂਦਾ ਨਾ, ਉਸ ਸਮੇਂ ਨਾਰਦ ਮਿਲਦਾ, ਉਹ ਸਿਮਰਨ ਵੱਲ ਹੋਰ ਪ੍ਰੇਰਨਾ ਕਰਦਾ, ਇਧਰੋਂ ਪੁੱਛਦਾ ਵੀ ਕਿੱਧਰ ਚੱਲਿਆ। ਜਦੋਂ ਸਾਰੀ ਹਕੀਕਤ ਦਾ ਪਤਾ ਚੱਲਦਾ, ਆ ਕੇ ਉਤਾਨਪਾਦ ਬਾਪ ਨੂੰ ਕਹਿੰਦਾ, ਇੱਕੋ ਇੱਕ ਤੇ ਪੁੱਤਰ ਜੰਗਲ ਵਿੱਚ ਭੇਜ ਦਿੱਤਾ ਈ, ਝਿਰਕ ਕੇ ਉਸ ਨੂੰ ਰਾਜ ਕਿਸ ਨੂੰ ਦੇਵੇਗਾ? ਥੋੜੀ ਜਿਹੀ ਹੋਸ਼ ਆਈ, ਜਾਂਦਾ ਮਗਰ ਬੇਟਾ ਚੱਲ, ਮੈਂ ਤੈਨੂੰ ਗੋਦ ਚ ਵੀ ਬਿਠਾਵਾਂਗਾ, ਮੈਂ ਤੈਨੂੰ ਅੱਜ ਅੱਧਾ ਰਾਤ ਵੀ ਦੇਵਾਂਗਾ। ਤੇ ਉਸ ਸਮੇਂ ਧਰੂ ਨੇ ਆਖਿਆ ਸੀ, ਬਾਪ ਵਾਪਸ ਚਲਾ ਜਾ, ਅਜੇ ਤੇ ਸਿਮਰਨ ਵੱਲ ਇੱਕ ਕਦਮ ਉੱਠਿਆ, ਅੱਧਾ ਰਾਜ ਮਿਲਦਾ, ਜੇ ਸਿਮਰਨ ਵਿੱਚ ਭਰਪੂਰ ਹੋ ਜਾਵਾਂਗਾ ਤੇ ਪਤਾ ਨਹੀਂ ਕੀ ਮਿਲੇਗਾ। ਮੈਂ ਬੇਨਤੀ ਕਰਾਂ, ਉਹ ਸੀ ਅਟਲ ਭਇਓ ਧਰੂ ਜਾ ਕੇ ਸਿਮਰਨ, ਔਰ ਨਿਰਭੈ ਪਦ ਪਾਇਆ, ਨਿਰਭੈ ਅਵਸਥਾ, ਖੌਫ ਤੋਂ ਮੁਕਤ, ਜ਼ਿੰਦਗੀ ਅਨੰਦਤ ਬਣਾ ਲਈ ਸਿਮਰਨ ਨਾਲ।
1: ਦੁੱਖ ਹਰਤਾ ਇਹ ਬਿਦ ਕੋ ਸਵਾਮੀ, ਤੈਂ ਕਾਹੇ ਬਿਸਰਾਇਆ।
0: ਇਹ ਸਵਾਮੀ ਦੁੱਖ ਹਰਤਾ, ਇਹ ਦੁੱਖਾਂ ਨੂੰ ਨਾਸ਼ਟ ਕਰਦਾ, ਤੇ ਭਲਿਆ ਜੋ ਦੁੱਖਾਂ ਨੂੰ ਨਾਸ਼ ਕਰਨ ਵਾਲਾ ਮੇਰਾ ਸਵਾਮੀ, ਮੇਰਾ ਮਾਲਕ, ਤੂੰ ਕਿਉਂ ਭੁਲਾਈ ਬੈਠ? ਤੈਂ ਕਾਹੇ ਬਿਸਰਾਇਆ, ਅੱਜ ਦੁੱਖਾਂ ਵਿੱਚ ਵੀ ਗ੍ਰਸੇ ਨੇ, ਰੱਬ ਵੀ ਭੁੱਲੀ ਬੈਠੇ ਨੇ। ਅੱਜ ਸੰਸਾਰ ਦੀ ਪਾਪਾਂ ਨਾਲ ਜ਼ਿੰਦਗੀ ਗ੍ਰਸੀ ਵੀ ਪਈ ਹੈ, ਪਰ ਮੈਂ ਬੇਨਤੀ ਕਰਾਂ, ਸਿਮਰਨ ਵੱਲ ਫਿਰ ਵੀ ਨਹੀਂ ਕਦਮ ਉੱਠਦਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਤੂੰ ਕਿਉਂ ਭੁਲਾਈ ਬੈਠਾ? ਸਿਮਰਨ ਕਰ, ਤੇਰੇ ਦੁੱਖ ਕੱਟੇ ਜਾਣਗੇ। ਨਾਨਕ ਦੁਖੀਆ ਸਭ ਸੰਸਾਰ, ਅੱਜ ਹਰ ਸੰਸਾਰ ਵੱਡੇ ਵੱਡੇ ਜੋ ਦੀਸੈ ਲੋਕ, ਤਿੰਨਕੋ ਵਿਆਪੈ ਚਿੰਤਾ ਰੋਗ, ਅੱਜ ਚਿੰਤਾ ਵਿੱਚ ਗ੍ਰਸਿਆ ਹੋਇਆ ਸੰਸਾਰ ਹੈ। ਹਜ਼ੂਰ ਕਹਿੰਦੇ ਨੇ, ਚਿੰਤਾ ਵਿੱਚ ਗ੍ਰਸਿਆ ਰਹੇ, ਤੈਨੂੰ ਚਿੰਤਾ ਵਾਰ ਵਾਰ ਅੰਦਰ ਆਏ, ਇਹ ਕੀ ਹੋ ਗਿਆ, ਦੁੱਖ ਕਿਉਂ ਨਹੀਂ ਕੱਟੇ ਜਾਣਗੇ? ਦੀ ਬਜਾਏ ਤੂੰ ਚਿੰਤਨ ਕਰ, ਚਿੰਤਾ ਨਾ ਕਰ। ਮੈਂ ਬੇਨਤੀ ਕਰਾਂ, ਤੂੰ ਕਿਉਂ ਨਹੀਂ ਰੱਬ ਦਾ ਸਿਮਰਨ ਕਰਦਾ, ਜੋ ਪ੍ਰਮਾਤਮਾ ਸਾਰੇ ਦੁੱਖਾਂ ਨੂੰ ਨਸ਼ਟ ਕਰਨ ਵਾਲਾ।

ਜਦੋਂ ਸ਼ਰਨ ਗਹੀ ਪਕੜ ਲਈ, ਸ਼ਰਨ ਵਿੱਚ ਚਲੇ ਗਏ। ਮੈਂ ਬੇਨਤੀ ਕਰਾਂ, ਉਹ ਗਜ ਇੱਕ ਦੇਵ ਲੋਕ ਦਾ ਗੰਧਰਵ ਸੀ, ਦੇਵਲ ਰਿਸ਼ੀ ਦੇ ਸਰਾਪ ਦੇ ਨਾਲ ਉਹ ਹਾਥੀ ਬਣ ਗਿਆ। ਨਦੀ ਤੇ ਪਾਣੀ ਪੀਣ ਜਾਂਦਾ, ਉੱਥੇ ਤੰਦੂਆ ਉਸ ਨੂੰ ਗ੍ਰਸ ਲੈਂਦਾ, ਆਪਣੀ ਤਾਰ ਤੰਦੂਆ ਲਪੇਟ ਕੇ ਹਾਥੀ ਨੂੰ ਖਿੱਚੀ ਜਾ ਰਿਹਾ। ਇਹ ਪਾਣੀ ਵਿੱਚ ਡੁੱਬਣ ਲੱਗਦਾ, ਸਾਰਾ ਜ਼ੋਰ ਲਾ ਲੈਂਦਾ। ਮੈਂ ਜੋ ਤੰਦੂਆ, ਮੈਂ ਬੇਨਤੀ ਕਰਾਂ, ਉਸ ਨੂੰ ਪਕੜ ਕੇ ਪਾਣੀ ਵਿੱਚ ਜਦੋਂ ਮੌਤ ਦੇ ਮੂੰਹ ਵਿੱਚ ਪਾਉਣ ਲੱਗਦਾ, ਕਹਿੰਦੇ ਨੇ ਉਸ ਸਮੇਂ ਦੁਖਦ ਗਜਿੰਦ ਅਰਬਿੰਦ ਗੈ ਭੇਟ ਰੱਖੈ, ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ, ਕਹਾਂ ਕੋ ਕਰੈ ਕਸ਼ੂ ਹੋਤ ਨਾ ਕਾਹੂ ਕੇ ਕੀਏ, ਜਾਂ ਕਿ ਪ੍ਰਭੂ ਮਾਨ ਲੇਹੇ ਸਰਬ ਸੁਖ ਤਾਹੇ ਜੀਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੁਖਦ ਗਜਿੰਦ, ਗਜਿੰਦ ਮੈਨੇ ਹਾਥੀਆਂ ਦਾ ਵੱਡਾ ਹਾਥੀ, ਅਰਬਿੰਦ ਅਰਬਿੰਦ ਮੈਨੇ ਕਮਲ, ਕਮਲ ਦਾ ਫੁੱਲ ਨਦੀ ਵਿੱਚ ਤਹਿ ਰਿਹਾ ਆਉਂਦਾ, ਚੂਕੇ ਹੈ ਤੇ ਪੂਰਵ ਜਨਮ ਦਾ ਗੰਧਰਵ ਸੀ, ਅੰਦਰ ਚੇਤਨਾ ਜੀਵ ਆਤਮਾ ਦੀ ਤੇ ਹੈ ਹੀ ਸੀ, ਵੀ ਜਦੋਂ ਦੁੱਖਾਂ ਵਿੱਚ ਫਸ ਜਾਈਏ ਤੇ ਪ੍ਰਭੂ ਦਾ ਆਰਾਧਨ ਕਰਨਾ ਚਾਹੀਦਾ। ਉਸ ਸਮੇਂ ਉਹ ਤਹਿਰਿਆ ਆਉਂਦਾ ਫੁੱਲ ਸੁੰਡ ਨਾਲ ਫੜ ਕੇ ਭਗਵਾਨ ਦੇ ਸਮਰਪਿਤ ਕਰਕੇ ਕਹਿੰਦਾ, ਹੇ ਪ੍ਰਭੂ ਬਚਾ ਲਓ, ਅੰਦਰ ਦੀ ਚੇਤਨਾ ਬੋਲਦੀ, ਹੇ ਪ੍ਰਭੂ ਬਚਾ ਲਓ ਦੁਖਦ ਗਜਿੰਦ ਅਰਬਿੰਦ ਗਹਿ ਭੇਟ ਰੱਖੈ, ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ। ਇਹ ਹਕੀਕਤ ਹੈ। ਉਸ ਸਮੇਂ ਕਹਿੰਦੇ ਨੇ ਭਗਵਾਨ ਨੇ ਉਸ ਹਾਥੀ ਨੂੰ ਤੰਦੂਏ ਦੀ ਤੰਦ ਕੱਟ ਕੇ ਬਚਾ ਲਿਆ। ਇਹ ਭਲਿਆ ਜੇ ਉਹ ਹਾਥੀ ਵਰਗਾ ਜਿਸ ਕੋਲ ਆਪਣਾ ਬਲ ਖਤਮ ਹੋ ਗਿਆ ਸੀ, ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਹ ਬਚ ਸਕਦਾ, ਭਲਿਆ ਤੂੰ ਕਿਉਂ ਨੀ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਬਚ ਸਕਦਾ। ਜਬ ਹੀ ਸ਼ਰਨ ਗਹੀ ਕਿਰਪਾ ਨਿਤ, ਗਜ ਗਰਾਹ ਤੇ ਛੂਟਾ, ਤੂੰ ਵਾਹਿਗੁਰੂ ਦੇ ਚਰਨਾਂ ਵਿੱਚ ਆ, ਅਰਦਾਸ ਕਰ, ਬੇਨਤੀ ਕਰ, ਅੰਦਰ ਦੀ ਭਾਵਨਾ ਨਾਲ ਬੋਲ, ਠਾਕ

0: ਆ ਅੰਦਰ ਦੇ ਆਪੇ ਵਿਚ ਉਸ ਮਾਲਕ ਅੱਗੇ ਸਮਰਪਿਤ ਹੋ ਕੇ ਕਹਿਣਾ ਮਾਲਕ ਤੇਰੀ ਸ਼ਰਨ ਵਿਚ ਆਏ। ਜੋ ਸ਼ਰਨ ਵਿਚ ਆ ਜਾਏ ਮਾਲਕ ਸਾਹਿਬ ਉਸ ਦੀ ਬਾਂਹ ਫੜ ਦੇ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੈਂ ਬੇਨਤੀ ਕਰਾਂ, ਜਹਾਂਗੀਰ ਗ੍ਰਿਫਤਾਰੀ ਦਾ ਹੁਕਮ ਦਿੰਦਾ ਅਤੇ ਪਾਸ ਬੁਲਾ ਕੇ ਕਹਿੰਦਾ ਮੇਰੇ ਬਾਗੀ ਪੁੱਤਰ ਦੀ ਤੁਸਾਂ ਮਦਦ ਕੀਤੀ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਤਾ ਕੀ ਆਖਿਆ ਸੀ, ਐ ਜਹਾਂਗੀਰ ਇੱਥੇ ਇਹ ਡਰ ਹੈ ਕਿ ਕਦੀ ਤੇਰਾ ਬਾਪ ਆਇਆ ਅਕਬਰ ਇਸ ਦਰਬਾਰ ਵਿਚ, ਉਸ ਨੂੰ ਵੀ ਬੈਠਣ ਦੀ ਜਗ੍ਹਾ ਦਿੱਤੀ, ਲੰਗਰ ਛਕਾਇਆ ਤੇ ਸਨਮਾਨਿਆ ਗਿਆ। ਕਦੀ ਆਇਆ ਇੱਥੇ ਤੇਰਾ ਪੁੱਤਰ? ਇੱਥੇ ਗੱਲ ਇਹ ਨਹੀਂ ਹੈ ਵੀ ਕੌਣ ਆਇਆ, ਇੱਥੇ ਜੋ ਸ਼ਰਨ ਵਿਚ ਆਇਆ ਉਹਨੂੰ ਸਨਮਾਨਿਆ ਗਿਆ, ਉਹਨੂੰ ਗਲੇ ਲਾਇਆ ਗਿਆ। ਜੋ ਸ਼ਰਨ ਆਵੇ ਤੇ ਸਿਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ, ਅਗਰ ਤੂੰ ਵੀ ਸ਼ਰਨ ਵਿਚ ਆ ਜਾਂਦਾ ਤੇ ਤੈਨੂੰ ਵੀ ਇੰਨਾ ਹੀ ਸਨਮਾਨ ਮਿਲ ਜਾਣਾ ਸੀ। ਮੈਂ ਬੇਨਤੀ ਕਰਦੀ ਹਾਂ ਕਿ ਉਹ ਸਨ ਜੋ ਸੱਚ ਦਾ ਪਹਿਰਾ ਦਿੰਦਿਆਂ ਭਾਵੇਂ ਸ਼ਹੀਦ ਹੋ ਗਏ, ਪਰ ਹਕੀਕਤ ਇਹ ਹੈ ਇਸ ਦਰ ਦੀ ਮਰਿਆਦਾ ਨੂੰ ਉਹਨਾਂ ਰੱਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਜਦੋਂ ਸ਼ਰਨ ਚਲੇ ਜਾਈਏ ਤੇ ਵੱਡੇ ਵੱਡੇ ਇਹੋ ਜਿਹੇ ਤੰਦੂਏ ਵਰਗੇ ਬਲਸ਼ਾਲੀਆਂ ਤੋਂ ਵੀ ਉਸ ਹਾਥੀ ਨੂੰ ਮੇਰੇ ਸਾਹਿਬ ਜੀ ਬਚਾ ਲੈਂਦੇ ਹਨ ਜੀ।
1: ਮਹਿਮਾ ਨਾਮ ਕਹਾ ਲਾਉ ਬਰਨਾਉ, ਰਾਮ ਕਹਿਤ ਬੰਧਨ ਤੇਹ ਟੂਟਾ।
0: ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਆਖਾਂ? ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਹਿਮਾ ਨਾਮ ਕਹਾ ਲਾਉ ਬਰਨਾਉ, ਰਾਮ ਕਹਿਤ ਬੰਧਨ ਤੈ ਟੂਟਾ। ਭਲਿਆ ਰਾਮ ਕਹਿੰਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਸ ਤੇ ਬੰਧਨ ਕੱਟੇ ਜਾਂਦੇ ਨੇ। ਤੂੰ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ, ਤੂੰ ਐਸਾ ਰਾਮ ਕਹਿਣਾ ਸਿੱਖ ਲੈ। ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਵਿਵੇਕ, ਏਕ ਅਨੇਕਾਂ ਮਿਲ ਗਿਆ, ਏਕ ਸਮਾਨਾ ਏਕ। ਤੂੰ ਉਸ ਨੂੰ ਜਪਦਿਆਂ ਆਪਾਂ ਵਲੀਨ ਕਰ ਲੈ। ਕਬੀਰ ਰਾਮੈ ਰਾਮ ਕਹੋ, ਰਮ ਜਾ, ਲੀਨ ਹੋ ਜਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਭਲਾ ਕੁਛ ਪਲ, ਏਕ ਚਿੱਤ ਜੈ ਇੱਕ ਛਿਨ ਧਿਆਇਓ। ਤੂੰ ਕਿਤੇ ਐਸਾ ਇੱਕ ਚਿੱਤ ਹੋ ਕੇ ਇੱਕ ਛਿਨ ਮਾਤਰ ਵੀ ਉਸ ਵਾਹਿਗੁਰੂ ਵਿੱਚ ਲੀਨ ਹੋ ਜਾਏ, ਇਸ ਦੀ ਮਹਿਮਾ ਆਖੀ ਨਹੀਂ ਜਾ ਸਕਦੀ। ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਕਹੀ ਨਾ ਜਾਵੇ। ਇਹ ਹਕੀਕਤ ਹੈ, ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤਹਿ ਟੂਟਾ।
1: ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ।
0: ਅਜਾਮਲ ਪਾਪੀ ਸੀ, ਸਾਰਾ ਸੰਸਾਰ ਜਾਣਦਾ ਸੀ, ਇਹ ਵਿਸ਼ਵਾ ਦੁਆਰੇ ਜਾਣ ਵਾਲਾ ਹੈ। ਅਚਰਨਹੀਨ ਹੋ ਜਾਏ ਦੁਨੀਆਂ ਲਾਂਤਾਂ ਵੀ ਪਾਉਂਦੀ ਏ, ਸਮਾਜ ਵਿਚ ਉਸ ਦੀ ਇੱਜ਼ਤ ਵੀ ਨਹੀਂ ਰਹਿੰਦੀ ਤੇ ਲੋਕ ਉਸ ਤੇ ਇਤਬਾਰ ਵੀ ਨਹੀਂ ਕਰਦੇ। ਇਹ ਅਜਾਮਲ ਦਾ ਹਾਲ ਸੀ, ਜਾਤ ਦਾ ਬ੍ਰਾਹਮਣ ਸੀ ਪਰ ਕਰਮ ਸ਼ੂਦਰਾਂ ਤੋਂ ਵੀ ਪੈਰੇ ਸਨ। ਤੇ ਐਸੇ ਪਾਪੀ ਵੇਸ਼ਵਾ ਦੁਆਰੇ ਜਾਣ ਵਾਲੇ ਨੂੰ ਜੇ ਕੋਈ ਮਹਾਂਪੁਰਖ ਆ ਕੇ ਤੇ ਕਹਿੰਦੇ ਨੇ ਜਿਹੜਾ ਇਸ ਵਕਤ ਤੇਰੇ ਘਰ ਪੁੱਤਰ ਜੰਮੇਗਾ ਉਸਦਾ ਨਾਮ ਨਾਰਾਇਣ ਰੱਖੀ, ਮੈਂ ਬੇਨਤੀ ਕਰਾਂ ਹੁਣ ਨਰੈਣ ਨਾਮ ਰੱਖੀ। ਨਾਲ ਇੱਕ ਗੱਲ ਕਹੀ ਸੀ, ਇਹ ਨਰੈਣ ਨਾਮ ਹੈ ਨਿਰੰਕਾਰ ਜੀ ਦਾ, ਪਰਮੇਸ਼ਰ ਜੀ ਦਾ, ਤੇ ਪੁੱਤਰ ਦਾ ਨਾਮ ਲੈਂਦਿਆਂ ਕਦੀ ਨਰੈਣ ਦਾ ਵੀ ਚੇਤੇ ਕਰ ਲਿਆ ਕਰੇ। ਮੈਂ ਬੇਨਤੀ ਕਰਾਂ ਹੁਣ ਛੋਟਾ ਪੁੱਤਰ ਸੀ, ਛੋਟਾ ਪੁੱਤਰ ਹੋਣ ਦੇ ਨਾਤੇ ਉਸ ਨਾਲ ਪਿਆਰ ਵੀ ਜ਼ਿਆਦਾ ਸੀ, ਹੁਣ ਉਸ ਨੂੰ ਨਰਾਇਣ ਨਰਾਇਣ ਨਰਾਇਣ ਕਰਕੇ ਬੁਲਾਉਂਦਿਆਂ ਬੁਲਾਉਂਦਿਆਂ ਅੰਤਮ ਸਮਾਂ ਆਇਆ। ਮੈਂ ਬੇਨਤੀ ਕਰਾਂ ਮੁੱਖੋਂ ਨਰਾਇਣ ਨਿਕਲਿਆ, ਇਹ ਸੱਚ ਸੀ ਵੀ ਸਾਰੀ ਜ਼ਿੰਦਗੀ ਦੇ ਪਾਪਾਂ ਤੋਂ ਮੁਕਤ ਹੋ ਗਿਆ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਇਹ ਹਕੀਕਤ ਹੈ, ਕਈ ਵਾਰ ਘੰਟਿਆਂ ਵੱਧੀ ਜਪ ਕਰਦਿਆਂ ਉਹ ਅਵਸਥਾ ਮਿਲਦੀ ਹੋਵੇਗੀ, ਕਈ ਵਾਰ ਇੱਕ ਛਿਨ ਮਾਤਰ ਵੀ ਨਿਮਖ, ਇੱਕ ਪਲ, ਇੱਕ ਸੈਕਿੰਡ, ਇੱਕ ਅੱਖ ਦੇ ਝਮਕਨੇ ਜਿਤਨੇ ਸਮੇਂ ਚ ਵੀ उस वाहगुरु नाल सुरत जुड़ जाए ते उस दा पार निस्तारा हो जांदा है जी।
1: नानक कहत चेत चिंता मन तैं भी उतरै पार।
0: गुरु नानक दा नौवां जामा। धन गुरु तेग बहादुर पातशाह। जोत गुरु नानक दी है, जामा गुरु तेग बहादुर जी दा है। नानक कहत चेत, रे चेत चेत चेत अचेत, काहे ना बाल्मीकि देख, किस जात ते कह पदै अमरियो, राम भगत विशेख। भलिया तू चेत, अंदर दी चेतना नाल चेत, चेतना कम चित दे। जदो चित विच वाहगुरु वास आउंदा, फिर चुप कीता भी अंदरों चेत दे, फिर खामोश होया भी अंदरों पिया जप दे। नानक कहत चेत चिंता मन। एक पुरातन गल रही है भी एक मनी हुंदी है चिंता मनी, वो हाथ विच आ जाए तो जो चिंता करिए ओही पूरी हो जांदी, जो चितवन करिए वो पूरी हो जांदी। सतगुरु कहंदे ने भलिया तू बाहर दी चिंता मनी ना लभ, साडे सारिया कोल चिंता मनी है, वो है वाहिगुरु। सारे आखो वाहिगुरु वाहिगुरु वाहिगुरु वाहिगुरु। यह चिंता मनी, इस नाल जो भी जो मंग है ठाकर अपने ते सोई सोई देवे। नानक कहत चेत चिंता मन तैं भी उतरै पारा, तू भी इस संसार तो पार हो जाएगा। वाहिगुरु दा सिमरन कर, जिवें जिवें सिमरन करदे गए मैं बेनती करांगा दुनिया दे भी सारे सुख मिलणगे। जो मंगे ठाकर अपने ते इच्छा पूरक, सर्व सुख दाता हर, जाके वासा है काम ते ना, सो ऐसा हर त्याई मेरे जीरे, ता सर्व सुख पावे मेरे मना, दुख कटे जानगे, पापा तो मुक्त हो जावांगे, सारे सुख चोली विच पहनगे, रब दे कर प्रवान हो जावांगे। वेखो दुनिया भी सवर गई, दुख कटे गए, चिंता तो मुक्त हो गए, पाप कटे गए, ये जीवन का मकसद वाहगुरु का मिलाप वो भी हो गया। साहब कहन लगे उस वाहगुरु का सिमरन कर, ताकि तेरी जिंदगी दे सारे दुख भी कटे जान, चिंता मुक्त होके आनंदित जिंदगी बन आवे जी। इथों तक आए अज दे पावन मुख वाक दे विचार नाल सांझ होई। आओ लड़ीवार धन गुरु ग्रंथ साहिब जी दे पावन उपदेश नाल जुड़ना करिए।

0: ਇਹ ਮਾਰੂਵਾਰ ਦੇ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਨੇ ਤੇ ਪੌੜੀ ਵੀ ਗੁਰੂ ਅਰਜਨ ਦੇਵ ਜੀ ਦੀ। ਤੂੰ ਸੱਚਾ ਸਾਹਿਬ, ਤੂੰ ਸੱਚਾ ਹੈ ਸਾਹਿਬ ਮਾਲਕ, ਸੱਚ ਹੈ ਤੇ ਸੱਚ ਸਭ ਧਾਰਿਆ, ਕਿਉਂਕਿ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਸੱਚ ਜੋ ਬਣਾਉਂਦਾ, ਮੈਂ ਬੇਨਤੀ ਕਰਾਂ, ਸੱਚ ਹੀ ਬਣਾਉਂਦਾ। ਗੱਲ ਥੋੜੀ ਧਿਆਨ ਚ ਰੱਖਿਓ, ਸੋਨਾ ਆਧਾਰ ਹੈ, ਅਧਿਸ਼ਟਾਨ ਹੈ, ਬੇਸ ਹੈ, ਉਸ ਚੋਂ ਗਹਿਣੇ ਨਿਕਲਦੇ ਨੇ। ਉਹ ਗਹਿਣਿਆਂ ਦੇ ਆਕਾਰ ਕਿਤਨੇ ਵੀ ਹੋਣ, ਉਹ ਸੋਨੇ ਨੇ ਧਾਰੇ ਨੇ ਨਾ। ਤੇ ਜੇ ਅਧਿਸ਼ਟਾਨ ਕੱਢ ਦਈਏ, ਆਧਾਰ ਕੱਢ ਦਈਏ, ਉਸ ਦਾ ਬੇਸ ਕੱਢ ਦਈਏ, ਤੇ ਕੋਈ ਗਹਿਣਾ, ਮੈਂ ਬੇਨਤੀ ਕਰਾਂ, ਉਹ ਟਿਕ ਨਹੀਂ ਸਕਦਾ। ਭਾਂਡੇ ਮਿੱਟੀ ਦੇ ਘੁਮਿਆਰ ਬਣਾਉਂਦਾ, ਉਹ ਕੁੱਜੀ ਬਣਾ ਦੇ, ਉਹ ਕਛੋਰਾ ਬਣਾ ਦੇ, ਉਹ ਮਟਕਾ ਬਣਾ ਦੇ, ਵੱਡਾ ਘੜਾ ਬਣਾ ਦੇ, ਪਰ ਜੇ ਮਿੱਟੀ ਵਿੱਚੋਂ ਕੱਢ ਦਈਏ ਤੇ ਮੈਂ ਬੇਨਤੀ ਕਰਾਂ, ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਤਮਾਮ ਬ੍ਰਹਿਮੰਡ ਸੰਸਾਰ ਜੋ ਜੜ ਤੇ ਚੇਤਨ ਰਚਨਾ ਰੂਪ ਵਿੱਚ ਹੈ, ਇਹ ਕਰਤਾ ਪੁਰਖ ਤੁਸਾਂ ਆਪ ਬਣਾਇਆ ਤੇ ਆਪਣਾ ਆਪਾ ਅੰਦਰ ਆਪ ਹੀ ਟਿਕਾਇਆ। ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਧਾਰਿਆ।
1: ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ।
0: ਜਦੋਂ ਸੰਸਾਰ ਨੂੰ ਸਿਰਜਿਆ ਨਾ, ਤੇ ਕੀ ਕੀਤਾ? ਗੁਰਮੁਖ ਕੀਤੋ ਥਾਟ, ਇੱਕ ਗੁਰਮੁਖਾਂ ਦਾ ਨਿਯਮ ਬਣਾ ਦਿੱਤਾ। ਮੈਂ ਬੇਨਤੀ ਕਰਾਂ, ਇਹ ਜਿਹੜੇ ਤੇ ਨਿਯਮ ਸੰਭਾਲ ਲੈਂਦੇ ਨੇ, ਉਹ ਕਰਤੇ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਨੇ। ਕਰਤੇ ਨੇ ਆਖਿਆ, ਮੈਂ ਤੈਨੂੰ ਬਣਾਇਆ, ਪਰ ਮੈਂ ਆਪਣਾ ਆਪਾ ਤੇਰੇ ਅੰਦਰ ਟਿਕਾਇਆ, ਮੈਂ ਤੇਰੀ ਸੁਰਤ ਬਣਾਈ ਏ, ਤੂੰ ਗੁਰਮੁਖ ਬਣੀ, ਗੁਰੂ ਕੋਲ ਜਾਈ। ਤੇ ਜਿਹੜਾ ਇੱਥੇ ਨਿਯਮ ਹੈ ਨਾ, ਜਿਹੜਾ ਥਾੜ ਦਿੱਤਾ ਗੁਰਮੁਖ ਦਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੈ, ਤੂੰ ਅੰਮ੍ਰਿਤ ਵੀ ਛਕਣਾ, ਤੂੰ ਅੰਮ੍ਰਿਤ ਵੇਲਾ ਵੀ ਸੰਭਾਲਣਾ, ਤੂੰ ਅੰਮ੍ਰਿਤ ਬਾਣੀ ਨਾਲ ਵੀ ਜੁੜਨਾ, ਤੂੰ ਅੰਮ੍ਰਿਤ ਨਾਮ ਵੀ ਜਪਣਾ, ਤੇ ਅੰਮ੍ਰਿਤ ਦੀ ਦ੍ਰਿਸ਼ਟੀ ਵੀ ਬਣਾਉਣੀ ਹੈ। ਉਸ ਗੁਰਮੁਖ ਨੂੰ ਇੱਕ ਐਸਾ ਨਿਯਮ ਦੇ ਕੇ ਕਰਤੇ ਨੇ ਇਹ ਸਾਰਾ ਸੰਸਾਰ ਸਿਰਜਿਆ ਹੈ ਜੀ।
1: ਹਰ ਆਗਿਆ ਹੋਏ ਵੇਦ, ਪਾਪ ਪੁੰਨ ਵਿਚਾਰਿਆ।
0: ਪੁਰਾਤਨ ਸਮੇਂ ਤੋਂ ਜੋ ਸੰਸਾਰ ਦੀ ਰਚਨਾ ਹੋਈ, ਤੇ ਵਾਹਿਗੁਰੂ ਜੀ ਨੇ ਨਾਲ, ਮੈਂ ਬੇਨਤੀ ਕਰਾਂ, ਧਰਮ ਗ੍ਰੰਥਾਂ ਦਾ ਵੀ ਉਹ ਇੱਕ ਐਸਾ ਵਿਵਰਣ ਬਣਾ ਦਿੱਤਾ, ਤਾਂ ਕਿ ਲੋਕ ਸਮੇਂ ਸਮੇਂ ਅਨੁਸਾਰ ਉੱਥੋਂ ਪਾਪ ਤੇ ਪੁੰਨ ਦੀ ਵਿਚਾਰ ਲੈ ਸਕਣ। ਹਰੀ ਦੀ ਆਗਿਆ ਨਾਲ ਵੇਦਾਂ ਦੀ ਪਹਿਲਾਂ ਰਚਨਾ ਕੀਤੀ ਗਈ। ਤੇ ਇੱਥੇ ਮੈਂ ਬੇਨਤੀ ਕਰਨ ਲੱਗਾ, ਥੋੜੀ ਗੱਲ ਧਿਆਨ ਚ ਰੱਖਿਓ, ਅੱਜ ਦੇ ਸਮੇਂ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸਭ ਨਾਦ ਵੇਦ ਗੁਰਬਾਣੀ, ਸਾਨੂੰ ਗੁਰਬਾਣੀ ਦਾ ਇਹ ਮਹਾਨ ਧਰਮ ਗ੍ਰੰਥ ਦੇ ਦਿੱਤਾ। ਇੱਥੋਂ ਤੁਸੀਂ ਪਾਪ ਤੇ ਪੁੰਨ ਦੀ ਵਿਚਾਰ ਕਰ ਸਕਦੇ ਹੋ, ਵੀ ਜ਼ਿੰਦਗੀ ਵਿੱਚ ਪਾਪ ਕੀ ਹੈ, ਜ਼ਿੰਦਗੀ ਵਿੱਚ ਪੁੰਨ ਕੀ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣਾਂ ਦਾ ਗਾਹ ਪਾ, ਇਹ ਕਲਯੁਗ ਵਿੱਚ ਪੁੰਨ ਹੈ, ਤੇ ਰੱਬ ਨੂੰ ਭੁੱਲ ਜਾਏਗਾ, ਇਹ ਸਭ ਤੋਂ ਵੱਡਾ ਪਾਪ ਹੈ। ਮੈਂ ਬੇਨਤੀ ਕਰਾਂ, ਵਾਹਿਗੁਰੂ ਜੀ ਨੇ ਪਾਪ ਪੁੰਨ ਦੀ ਵਿਚਾਰ ਵੀ ਦਿੱਤੀ ਜੀ।
1: ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ।
0: ਇਹ ਤਿੰਨਾਂ ਗੁਣਾਂ ਦਾ ਵਿਸਥਾਰ ਕੀਤਾ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇੱਥੇ ਬ੍ਰਹਮਾ ਨੂੰ ਰਜੋ ਗੁਣ, ਵਿਸ਼ਨੂੰ ਜੀ ਨੂੰ ਸਤੋ ਗੁਣ, ਤੇ ਸ਼ਿਵਜੀ ਨੂੰ ਤਮੋ ਗੁਣ ਵਿੱਚ, ਇਹ ਤਿੰਨਾਂ ਗੁਣਾਂ ਦੀ ਰਚਨਾ ਕਰਕੇ ਸੰਸਾਰ ਦੀ ਮਰਿਆਦਾ ਚਲਾਈ। ਚੁਕੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇਕ ਦੀਵਾਨ, ਇਹ ਤਿੰਨਾਂ ਗੁਣਾਂ ਰਾਹੀਂ ਰਚਨਾ ਕੀਤੀ ਜੀ।
1: ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ।
0: ਇਹ ਨੌ ਟੁਕੜਿਆਂ ਵਿੱਚ ਸਾਰੀ ਧਰਤੀ ਨੂੰ ਸਾਜਿਆ ਗਿਆ। ਤੇ ਇੱਥੇ ਮੈਂ ਬੇਨਤੀ ਕਰਾਂ, ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰੇ, ਸਾਰੇ ਸੰਸਾਰ ਨੂੰ ਤਰ੍ਹਾਂ ਤਰ੍ਹਾਂ ਦੀ ਰੂਪ ਰੇਖਾ ਦੇ ਕੇ ਕਰਤੇ ਨੇ ਸਵਾਰਿਆ। मैं बेनती करा जो बनाया है वो पूरा बनाया है, अधूरा कुछ भी नहीं रहन दिता। जे पत्ते बनाए ते पूरे बनाए, जीव जंतु बनाए ते पूरे बनाए, सारे संसार दी रचना नू करते ने आप ही सवारिया है जी।
1: वेकी जंत उपाए अंतर काल तारिया,
0: वेकी दे अर्थ ने थे रंगा रंगा दे जंत, जीव जंतु पशु पंछी मनुख हर तरह दी रचना रचाई ते अंतर काल तारिया। इथे थोड़ी जी बेनती करांगा, जदों आउंदा ना सब ते वड्डा सतगुर नानक जिन कल राखी मेरी, उथे कल दे अर्थ ने इज्जत, इथे कल दे अर्थ ने शक्ति, किते कल जे अर्थ आए ने कलयुग ते किते कल दे अर्थ आए ने कालख। खैर मैं बेनती करांगा, हजूर कहंदे ने तरह तरह दे जीव जंतु पैदा करके अंदर अपनी शक्ति सब दे ही टिकाई होई है जी।
1: तेरा अंत ना जाने कोई सच सिरजन हारिया,
0: क्योंकि तेरा अंत नहीं कोई जान सकदा भी कित्थों तक की कुछ किवें बनाया किन्ना कु बनाया। ओ समुंदर एडा वड्डा बनाया सी उसका था नहीं पा सकते, सूरज इतना जिस दियां किरणा दा था नहीं पा सकते भी किनिया किने। मैं बेनती करा करता तू सूरज चंद ते सागर दरिया बनाउण वाला तेरा अंत असीं कित्थों पा सकते हां। बस इको गल है, मैं बेनती करांगा एक पंक्ति दे तीन विश्राम लैके गल समझियो। लिख नाम अंदर सुरत विच नाम लिख, दूजा कदम सलाह लिख उंदी सिफत सलाह कर वाह वाह, तीजा कदम है लिख नाम सलाह लिख लिख अंत ना पारा वार, ए करता तेरा अंत नहीं है अंत ना सिफती कहन ना अंत, तेरा अंत तेरा पारा वार नहीं पाया जा सकता जी।
1: तू जान है सब विद आप गुरमुख निसतारिया,
0: तू सारे तरीके आप जानन वाले, तू जाने सब विद आप हर कुछ तेनू पता है, इस जीव जंतु नू किवें चलाना है, इनू किवें धरती तो आकाश ते चलाना है, तू किवें आकाश तो चढ़े नू खाक विच मलाउना है। मैं बेनती करा किवें संसार चलाउना है, तू जाने सब विद आप गुरमुख निस्तारिया, जेडे गुरमुख बन गए गुरु वल मुख कर लिया उन्हां दा पार निस्तारा हो गया। मैं हथ जोड़ अर्ज करांगा अपने जीवन विच तन गुरु ग्रंथ साहिब वल्लों पिठ ना देना, इधर मुख जोड़ी रखना। हकीकत यह है गुरु का सिख हुंदा गुरु ग्रंथ साहिब जी दी संगत विच आउंदा मुख करके बैठदा, पर जदों जांदा ते मन नूं भी गुरु ते सन्मुख रख के जांदा, ये हकीकत है। खिमा करियो कई बार शरीर दा मुख गुरु वल है पर अंदरों बेमुख होवे ते कह सकदे आ जे सन्मुख हो के भी बेमुख है। कई बार गुरु ग्रंथ साहिब जी तो दूर जाके काम कार करदे आ घर विहार विच रहिंदे आ भी गुरु दे सन्मुख रहिंदे, ते साहिब रहमत करन गुरमुख बन के गुरु वाले बन के गुरु नाल जुड़ के अपना जीवन पार उतारा करिए जी। इन्हां अखरां नाल धन गुरु ग्रंथ साहिब महाराज जी दा जिन्ना भी अदब करिए जिन्ना धनवाद करिए उन्ना ही थोड़ा है, कोटान कोट धनवाद धन गुरु ग्रंथ साहिब महाराज जी का, धन श्री गुरु रामदास महाराज जी का। हार्दिक तौर पर श्रोमणी गुरुद्वारा प्रबंधक कमेटी समूह प्रबंध का अति सत्कार योग सचखंड हरिमंदर साहब जी के मुख ग्रंथी सिंह साहब ज्ञानी अमरजीत सिंह साहब जी का, आईया सारिया संगतां का तह दिलों बहुत बहुत धनवाद। दसरे दियां भुल्लां की खिमा करदे आं, आओ पावन शब्द दिया अखीरलियां पंक्तियां नाल फिर जुड़िए जी।
1: तेरा अंत ना जाने कोई सच सिरजन हारिया, तू जाने सब विद आप गुरमुख निसतारिया।
0: वाहिगुरु जी का खालसा वाहिगुरु जी की फतेह।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
3: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਆਪਣੇ ਦਾਸ ਕੀ ਆਪ ਪੈਜ ਰਾਖੀ,
1: ਨਾਨਕ ਸਾਧ ਕੁਰਬਾਨ।

ਰਾਮਦਾਸ ਚਿਤ ਹੈ ਬਸੈ, ਗੁਰੂ ਰਾਮਦਾਸ ਚਿਤ ਹੈ ਬਸੈ, ਗੁਰੂ ਰਾਮਦਾਸ ਚਿਤ ਹੈ ਬਸੈ।

ਸਤਿਗੁਰ ਬੈਠਾਇਆ ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ।

ਇਨੀ ਮੇਰਾ ਸਤਿਗੁਰ ਦੇ ਕੇ ਆ ਜਾਏ ਸਾ ਧਰਤੀ ਪਾਈ ਹਰਿਆਵਲੀ ਸਾ ਧਰਤੀ ਪਾਈ ਹਰਿਆਵਲੀ ਹਰਿਆਵਲੀ।

राम दास गुर धन धन राम दास गुर धन धन राम दास गुर।

ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ।

0: ਗੁਰ ਪ੍ਰਸਾਦ ਨਾਨਕ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਟੈ ਧਰਮ ਹਦੂਰ ਕਰਮੀ ਆਪੋ ਆਪਣੀ

0: ਭਲਿਸ ਜੋਗਾ।
1: ਰੱਬ ਬਾਣੀ ਸ਼ਬਦ ਸੁਭਾਕਿਆ, ਗਾਵੋ ਸੁਣੋ ਪੜੋ ਨਿਤ ਪਾਈ, ਗਾਵੋ ਸੁਣੋ ਪੜੋ ਨਿਤ ਪਾਈ,

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ।

ਇੱਥੇ ਚਾਨਣ ਹੁੰਦਿਆਂ ਗੁਰਬਿੰਦ ਕੋਰੰਦਾਰ ਮਹਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸਚੇਤ ਛੁੱਟੇ ਤਿਲਬਵਾੜ ਜੂ ਸੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ ਹਲੀਏ ਫੁਲੀਏ ਬੱਪੜੇ ਈ ਤਨ ਵਿੱਚ ਸਵਾ ਪੌੜੀ ਆਪੀ ਨੇ ਵਸਾਜਿਓ ਆਪੀ ਨੇ ਰਚਿਓ ਨਾਓ ਦੋਈ ਕੁਦਰਤ ਸਾਜੀਏ।

ਜੀਆ ਕਰਿਆ ਸੁਨਿਠੁ ਚਾਉ। ਦਾਤਾ ਕਰਤਾ ਆਪ ਕੋ ਤੁਸ ਦੇ

0: ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਸੱਚਾ ਅਪਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਅਖਿਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਤੋੜ ਸੱਚੀ ਤੇਰੀ ਸਿੱਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਨ ਸੱਚ ਜੋ ਮਰਜ ਮੇ ਕੱਚ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾਣੇ ਚਲਤਾਓ ਵੱਡੀ ਵਡਿਆਈ ਜਾਣੇ ਅਲਾਓ ਵੱਡੀ ਵਡਿਆਈ ਬੁਝੈ ਸਭ ਭਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਬਰ ਜਾਏ ਮਾਲਾ ਦੂਜਾ
0: ਇਹੋ ਜਗ ਸੱਚਾ ਕੀ ਹੈ ਕੋਟੜੀ ਸੱਚੇ ਕਾਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੜ ਲੇ ਇੱਕ ਨਾ ਮੈਂ ਚਿਨਵਾ ਇਹ ਪਿਆਕਣਾ ਜਾਪੀ ਜੇ ਕਿਸੇ ਆਣੇ ਰਾਸ
1: ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖ ਨਾ ਰਹਿ ਧਰਮ ਬਾਲਿਆ ਉੱਥੇ ਸੱਚੇ ਸੱਚ ਨਿਬੜੈ ਤੁਨ ਵਰਖ ਡੇ ਜਾ ਜਮਾਲਿਆ ਤਾਂ ਨ ਪੈਣ ਕੁੜਿਆ ਮੋਹ ਕਾਲੇ ਦੋ ਜਿਕ ਚੱਲਿਆ ਤੇਰੇ

गुरपुर हर पाया हर भगत एक मंगा मेरा मन तन सब।

0: ਸਮਾਧ ਨਾਦ ਸਮਾਧ ਵੇਦ ਸਮਾਧ ਜੀਵ ਸਮਾਧ ਭੇਦ ਸਮਾਧ ਰੂਪ ਸਮਾਧ ਰੰਗ ਸਮਾਧ ਨਾਗ ਫਿਰ ਜੰਤ ਸਮਾਧ ਪਾਉਣ ਸਮਾਧ ਪਾਣੀ ਸਮਾਧ ਅਗਨੀ ਖੇਡਾ ਵਿਡਾਣੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੇ ਪ੍ਰਾਣ ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੁੱਖ ਸਮਾਧ ਭੋ ਸਮਾਧ ਸਿਫਤ ਸਮਾਧ ਸਾਲਾ ਸਮਾਧ ਜਿਹੜੇ ਸਮਾਧ ਰਾ ਸਮਾਧ ਨੇੜਾ ਹੈ ਸਮਾਧ ਦੂਰ ਸਮਾਧ ਦੇਖੇ ਹਾਜ਼ਰਾ ਹਜ਼ੂਰ ਵੇਖ ਵਿੜਾਂ ਰਿਹਾ ਸਮਾਧ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਪਾਓ ਸੁਖਸਾਰ ਕੁਦਰਤ ਪਾ ਤਾਲੀ ਆਕਾਸੀ ਕੁਦਰਤ ਸਰਵੇ ਆਕਾਰ ਕੁਦਰਤ ਵੇਦ ਪ੍ਰਾਣਕ ਤੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਬਾਗ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾ ਪੌੜੀਆ ਪਿਨ ਭੋਗ ਭੋਗ ਕੈ ਹੋਏ ਪਸਮੜ ਔਰ ਸਦਾਇਆ ਵੱਡਾ ਹੋਵਾ ਦੁਨੀ ਦਾ ਗਲ ਸੰਗਲ ਕੱਤ ਚਲਾਇਆ ਕੇ ਕਰਨ ਕਿਰਤ ਵਾਚੀ ਹੈ ਪਹਿਲੇ ਕਾ ਕਰ ਸਮਝਾਇਆ ਤਾਂ ਨਾ ਹੋ ਵੀ ਪਾਉਂਦੀ ਹੁਣ ਸੁਣੀਐ ਕਿਆ ਨਵਾਇਆ ਮਰ ਅੰਦੇ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮਾਂ ਕੋ ਸ਼ਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਚਨ ਹਰ

0: ਮਹੱਲਾ ਪਹਿਲਾ ਭੈ ਵਿੱਚ ਪਾਉਣ ਮੈਂ ਸਦਵਾਓ ਭੈ ਵਿੱਚ ਲੱਖ ਦਰਿਆਓ ਭੈ ਵਿੱਚ ਜਗਨ ਕੱਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੇ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ ਭੈ ਵਿੱਚ ਸਿੱਧ ਬੁਰ ਸਰਨਾਥ ਭੈ ਵਿੱਚ ਅਡਾਣੇ ਆਕਾਸ ਭੈ ਵਿੱਚ ਜੋਤ ਮਾਂ ਬਲਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਉ ਲਿਖਿਆ ਸਿਰਲੇ ਨਾਨਕ ਨਿਰਪਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ
1: ਨਾਨਕ ਨਿਰਪਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ ਨੱਚੇ ਮੰਗਤੇ ਗੁਰਮੁਖ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤ

0: ਘੜੀਆਂ ਸਭੇ ਗੋਪੀਆਂ ਪਹਿਰ ਕਣ ਗੋਪਾਲ, ਗਹਿਣੇ ਪੌਣ ਪਾਣੀ ਬੈਸਤਰ ਚੰਦ ਸੂਜ ਅਵਤਾਰ, ਸਗਲੀ ਧਰਤੀ ਮਾਲ ਧਨ ਵਰਤਰ ਸਿਰਜਣਹਾਰ, ਨਾਨਕ ਪੁੱਛੇ ਗਿਆਨ ਵਿਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਹਿਨ ਚਿਲਨ ਤਿੰਨ ਗੁਰ ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝੱਟ ਪਾਏ ਵੇਖੈ ਲੋਕ ਹਾਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ।

ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਦਰਸ਼ਨ ਰੂਪ ਪਾਰ ਤੀਰਥ ਨਹਾਵੇ ਅਰਜਾ ਪੂਜਾ ਅਗਰਵਾਸ ਬੇਕਾਰ ਯੋਗੀ ਸੁਣ ਧਿਆਉਣ ਜਿਤੇ ਅਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰਜਨ ਕਾਇਆ ਕਾਕਾਰ ਸਤੀਆ ਮਨ ਸੰਤੁਪ ਜੇ ਦੇਣਾ ਕਾ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇਂ ਕਾਰ ਇੱਕ ਹੁੰਦਾ ਖਾਏ ਚਲੇ ਥਾਊ ਤੇ ਨਾ ਪੀਕਾ ਇਕਾਰ ਜਲ ਥਲ ਜਾਂ ਪੁਰੀਆ ਲੋਆ ਕਾਰ ਆਕਾਰ ਓਏ ਜੇ ਆਖੇ ਸੋ ਤੂੰ ਜਾਣੇ ਤੇ ਨਾ ਪੀ ਤੇਰੀ ਸਾਰ ਨਾਨਕ ਭਗਤਾਂ ਪੁਖਸਾਲਾ।

0: ਪਹਿਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੈ ਪਈ ਕੁਮਿਆਰ, ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਚੜ ਚੜ ਪਵੈ ਅੰਗਿਆਰ, ਨਾਨਕ ਜਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ, ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ, ਹਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਤੁਮੇ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ, ਦਾਤਾ ਪਾਇਆ,
0: ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ।

0: ਹਾਂ ਚ ਦਿੱਤਾ ਹਾਂ ਚ ਲਾਇਆ ਹਾਂ ਚ ਖੱਟਿਆ ਹਾਂ ਚ ਗਿਆ ਹਾਂ ਚ ਸਚਿਆਰ ਕੁੜਿਆ ਹਾਂ ਚ ਪਾਪਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਚ ਰੋਵੈ ਹਾਂ ਚ ਭਰ ਗਿਆ ਹਾਂ ਚ ਧੋਵੈ ਹਾਂ ਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖ ਹਾਂ ਚ ਸਿਆਣਾ ਮੋਕ ਮੁਕੀ ਸਾ ਜਾਣਾ ਹਾਂ ਵਿੱਚ ਮਾਇਆ ਹਾਂ ਵਿੱਚ ਛਾਇਆ ਹਾਂ ਮੈਂ ਕਰ ਕਰ ਜੰਤੂ ਪਾਇਆ ਹਾਂ ਮੈਂ ਬੁਝੇ ਤਾਂ ਦਰਸੁਜੇ ਗਿਆਨ ਮੈਂ ਹੁਣਾ ਕਦ ਕਰ ਦੂਜੇ ਨਾਨਕ ਹੁਕਮ ਲਿਖੀਏ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ
1: ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ

ਤੰਗ ਕਾ ਸ਼ਬਦ ਕਮਾਹੇ, ਨਾਨਕ ਕਹਿ ਸੁਣੋ ਜਨੋ, ਇਤ ਸੰਜਮ ਦੁਖ ਜਾਇ ਪੌੜੀ ਸੇਵਕ ਦੀ ਸੰਤੋਖੇ, ਜਿਨ ਸਚੋ ਸੱਚ ਤੇ ਆਇਓ, ਨੀ ਮਨ ਦੇ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਓ, ਨੀ ਦੁਨੀਆਂ ਤੋੜੇ ਬੰਦਨਾ, ਅੰਨ ਪਾਣੀ ਤੋੜਾ ਕਾਇਆ, ਤੂੰ ਮੁਖੀ ਸੀ ਅਗਲਾ, ਨਿਤ ਦੇਵੈ ਚੜੇ ਸਵਾਇਆ, ਵੱਡਿਆਈ ਵੱਡਾ ਪਾਇਆ, ਵੱਡਾ ਪਾਇਆ, ਵੱਡਾ ਪਾਇਆ।

0: ਖੇਤਾਂ ਦੀਪਾਂ ਲੋਆ ਮੁੰਡਲਾ ਖੰਡਾ ਔਰ ਪਿੰਡਾ ਅੰਡ ਜੇਰ ਚੁਗਾ ਖਾਣੀ ਸਿੱਧ ਜਾ ਸੁਭ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਵਨਾਜਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸ ਤਿਸ ਤਿਸ ਦਿਵਾਨ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਕਾ ਕਿਆ ਤਾਗ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁਨਾ ਪ੍ਰਵਾਨ ਲੱਖ ਤਪੂ ਪ੍ਰਤੀਰਥਾਂ ਸਹਿਜ ਜੋਗ ਬੇਵਾਨ ਲੱਖ ਸੁਰਤਨ ਸੰਗਰਾਮ ਰਨ ਮੈਂ ਛੁਟੇ ਪ੍ਰਾਣ ਲੱਖ ਸੁਰਤੀ ਲੱਗ ਗਿਆਨ ਧਿਆਨ ਪੜੀ ਹੈ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਮਨ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੜੀ ਸੱਚਾ ਸਭ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਤ ਮਿਲੇ ਸੱਚ ਆਤਮੀ ਸੱਚ ਕਮਾਇਆ ਸਗਨ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਕ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਗੁਰ ਸਤ ਗੁਰ ਕਾ ਜੋ ਸਿੱਖ

ਮਹਲਾ ਚੌਥਾ ਹਰ ਅੰਮ੍ਰਿਤ

0: ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਪਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਤ ਪੜੀਏ ਜੇ ਤਿਆਰ ਜਾ ਪੜੀਏ ਜਿੱਤੇ ਸਾਥ ਨਾਨਕ ਲੇਖੈ ਇੱਕ ਗੱਲ ਹੋਰ ਹੁਣ ਮੈਂ ਚੱਕਣਾ ਚਾਖ ਮੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੂੰ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹਵੇ ਜੀਆ ਆਪਣਾ ਕੀਆ।

ਪੱਗ ਉੱਪੇ ਤਣਾ ਆਪਣਾ ਕੀਆ ਕਮਾਣਾ, ਹਲ ਮਲ ਖਾਈ ਸਿਰ ਛਾਈ ਪਾਈ, ਮੂਰਖਿਆਂ ਦੇ ਪਤ ਗਵਾਈ, ਵਿਣ ਨਾ ਵੇ ਕਿਛ ਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਦ ਨਾ ਜਾਣਾ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਵੰਦੇ ਸੇ ਤੇ ਨੇ ਕੇਵਲ, ਹਉ ਮੈਂ ਸ਼ਬਦ ਚਲਾਏ ਪੌੜੀ ਭਗਤ ਤੇਰੇ ਮਨ ਭਾਵਦੇ, ਦਰ ਸੋਹ ਕੀਰਤ ਗਾਉਂਦੇ ਨਾਨਕ ਕਰਮ ਬਾਰੇ, ਦਰ ਟੋਲਾ ਲੈਣੀ ਤਾਂ ਕਮੂਲਾਂ ਬੁੱਝਣੇ ਆਪਣਾ, ਅਨਹੋਂਦਾ ਹੱਕ ਗਣਾਇਂਦੇ ਹਉ ਟਾੜੀ ਗਲੀ ਜਾ, ਹੋਰੇ ਤਮਾ ਜਗਤ ਸਦਾਇਂਦੇ ਤਿੰਨ ਮੰਗਾ, ਜੇ ਤੁਝੇ ਧਿਆਏ ਦੇ ਤੁਝੇ ਧਿਆਏ ਦੇ ਤੁਝੇ ਧਿਆਏ।

ਸਭ ਭਾਗ ਤੁਦੇ ਸਾਜਿਆ ਵਿੱਚ ਵਸਤ ਹਰ ਥਾਰ ਜੋ ਪਾਵੇ ਪੰਡ ਵਿੱਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰ ਜਨ ਨਾਨਕ ਕਉ ਹਰ ਬਖਸ਼ਿਆ ਜਨ ਨਾਨਕ ਕਉ ਹਰ

0: ਨਾਲ ਕੋ ਖਾਣੇ ਬੇਨਤੀ ਖੁਦਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰਜਾਣੀਆਂ ਜਾਰਦਾ ਸੱਚਾ ਹੋਏ ਕੂੜ ਕੀ ਮਾਲ ਉਤਰੈ ਤਨ ਕਰੇ ਹੱਛਾ ਤੋਏ। ਸੱਚ ਤਾਂ ਪਰਜਾਣੀਆਂ ਜਾਂ ਸੱਚ ਧਰੇ ਪਿਆਰ ਨਾਉ ਸੁਣਵਣ ਰਹਿਸੀਐ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪਰਜਾਣੀਆਂ ਜਾਂ ਜੁਗਤ ਜਾਣੇ ਜੀਓ ਧਰਤ ਕਾਇਆ ਸਾਧਕੈ ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਸ਼ਪੁਨ ਦਾਨ ਕਰੇ। ਸੱਚ ਤਾਂ ਪਰਜਾਣੀਐ ਜਾਂ ਆਤਮ ਤਿਧ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹਿੰਡਾ ਤਲੀਕਾ। ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲੱਖ ਪਿਆਈਏ ਪਲ ਤੇਰੇ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਤੂੜ ਬਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਸੇਵ ਗਵਾਈਐ ਸੇਵ ਗਵਾਈ। ਹਮ ਕਿਆ ਗੁਣ ਤੇਰੇ ਵਿਤਰੇ ਸਵਾਮੀ ਤੂੰ ਅਪਾਰ ਰਹਿ।

0: ਕੂੜ ਵਰਤਿਆ ਕਾਲ ਕਾਲ ਕਿਵੇਂ ਤਾਲ ਬੀਓ ਬੀਜ ਪਤ ਲੈ ਗਏ ਆਪਿਓ ਕਿਵੇਂ ਦਾਲ ਜੇ ਕੁ ਹੋਏ ਤਾਂ ਗਵੇ ਰੁੱਤੀ ਹੁਰਤ ਹੋਏ ਨਾਲ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਖੁੰਮ ਚੜਾਈ ਹੈ ਸਰਮ ਪਰਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮੁਹੱਲਾ ਪਹਿਲਾ
1: ਲਬ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਕਦਾਰ ਕਾਮ ਨੇਬ ਸਦ ਪੁੱਛੀਐ ਵਹਿ ਵਹਿ ਕਰੇ ਵਿਚਾਰ ਅੰਧੀ ਰਹੀਅਤ ਗਿਆਨ ਵੇ ਹੋਣੀ ਪਾਏ ਪਰੇ ਮੁਰਦਾਰ ਗਿਆਨੀ ਨਚੈ ਵਾਜੈ ਵਾਵੇ ਰੂਪ ਕਰ ਸਿੰਗਾਰ ਉੱਚੇ ਕੁਕੈ ਵਾਦਾ ਗਾਵੈ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ

ਸਹੀ ਕੇ ਪੌੜੀ ਤੁਰ ਕਰਮ ਜਨਕ ਤੁਦਵਾਇਆ ਤਾਤ ਨੀ ਕਸਮ ਤੇ ਆਇਆ ਨਾ ਜਾਂਦਾ ਕਿ ਬਸ ਕੁਛ ਨਹੀਂ ਤੁਦਵੇ ਕੀ ਜਗਤ ਪਾਇਆ ਇਕੜਾ ਨੂੰ ਤੂੰ ਮੇਰੇ ਲੈ ਇੱਕ ਆਪੋ ਤੁਦ ਕਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬਜਾਇਆ ਸਹਿਜ ਹੀ ਸੱਚ ਸਮਾਇਆ ਸੱਚ ਸਮਾਇਆ ਸੱਚ ਸਮਾਇਆ ਜੋ ਭਾਵੇ ਤਿਉਂ ਰੱਖ ਲੈ।

0: ਸੋਈ ਨਿਰੰਜਨ ਦੇਵ ਮਹੱਲਾ ਪਹਿਲਾ।
1: ਕੁੰਭੇ ਬਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਬਦ ਮਨ ਰਹੇ, ਗਿਆਨ ਕਬਦ ਮਨ ਰਹੇ। ਗੁਰ ਬਿਨ ਗਿਆਨ ਨਾ ਹੋਏ, ਪੋਈ ਪੜਿਆ ਹੋਵੇ ਬਣਗਾ। ਤਾਇਓ ਮੀ ਸਾਧਨ ਮਾਰੀਆ, ਜਿਹਾ ਕੱਲ ਕੱਲ ਨਾ ਤੇਰੇ ਹੋ ਨਾਮ ਪਚਾਰੀਆ। ਸੀ ਕਲਾ ਨ ਖੇਡੀਏ, ਜਿਤ ਦਰ ਗਏ ਗਿਆ ਹਾਰੀਆ। ਪੜਿਆ ਤੇ ਮੀਆ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਅੱਗੇ ਮਾਰੀਏ, ਅੱਗੇ ਮਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ।
0: ਪੜਿਆ ਤੇ ਉਹ ਵਿਚਾਰ ਅੱਗੇ ਵਿਚਾਰੀਏ, ਮੋਹ ਚੱਲੇ ਸੋ ਅੱਗੇ ਮਾਰੀਏ।

गुण तुम अटल मंडल वे, भगत पाए रास जाने ओ, कभी कल सुज

अपरंपर अवतार वरो गावे जम दगन पारस रामेश्वर कार कुठार रगते।

ਸੁਖ ਹੋ ਟਲ ਗੁਰ ਸੀਵੀਐ ਅਹਿਨਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਾਮ ਦੀ।

ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾਹੁ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾਹੁ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਸ਼ਾਂਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਸਤਿਗੁਰ ਮਿਲੈ ਸੁਭਾਇ, ਸਹਿਜ ਗੁਣ ਗਾਈਐ ਜੀਉ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਸਤਿਗੁਰ ਮਿਲੈ ਸੁਭਾਇ, ਸਹਿਜ ਗੁਣ ਗਾਈਐ ਜੀਉ, ਗੁਣ ਗਾਏ ਬਿਗਸੈ ਸਦਾ ਅਨ ਦਿਨ, ਜਾਂ ਆਪ ਸਾਚੇ ਭਾਵੈ, ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੈ, ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ, ਹਾਂ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਉ, ਕਦੇ ਨਾ ਵਿਸਾਰੀ ਅਨ ਦਿਨ ਸਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾਂ, ਨਦਰ ਕਰੇ ਤਾਂ ਸਤਿਗੁਰ ਮੇਲੇ, ਆਨ ਦਿਨ ਬਿਵੇਕ ਬੁੱਧ ਵਿਚਰੈ, ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ, ਸਤ ਸੰਗਤ ਮਿਲੈ ਬੜ ਭਾਗ, ਤਾਂ ਹਰ ਰਸ ਆਵੈ ਜੀਉ, ਆਨ ਦਿਨ ਰਹਿ ਲਿਵ ਲਾਇ, ਤਾਂ ਸਹਿਜ ਸਮਾਵੈ ਜੀਉ, ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ, ਹਾਲਤ ਪਲਤ ਸੋਭਾ ਜਗ ਅੰਤਰ,
राम नाम लिव लागी। हरख सोग दोहा ते मुक्त, जो प्रभ करे सो पावै। सत संगत मिले बड़ भाग, ता हर रस आवै जियो। दूजे पाए दुख होए, मन मुख जम जोहिया जियो। हाय हाय करे दिन रात, माया दुख मोहिया जियो। माया दुख मोहिया होमै रोहिया, मेरी मेरी करत बिहावै। जो प्रभ दे तिस चित नाही, अंत गया पछतावै। बिन नावै को साथ न चालै, पुत्र कलतर माया धोहिया। दूजे पाए दुख होए, मन मुख जम जोहिया जियो। कर किरपा लेहो मिलाए, महल हर पाया जियो। सदा रह कर जोड़, प्रभ मन पाया जियो। प्रभ मन भावे ता हुक्म समावे, हुक्म मन सुख पाया। आन दिन जपत रह दिन राती, सहजे नाम त्याया। नामो नाम मिली बढ़ियाई, नानक नाम मन पावै। कर किरपा लिहो मिलाए, महल हर पावै जियो। नामो नाम मिली वडियाई, नानक नाम मन पावै। कर किरपा लिहो मिलाए, महल हर पावै जियो। वाहिगुरु जी का खालसा, वाहिगुरु जी की फतेह। तनासरी शांत महला चौथा, घर पहला। एक ओंकार सतगुर प्रसाद, हर जियो कृपा करे ता नाम त्याइया जियो। सतगुर मिले सुभाए, सहज गुण गाइए।

ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ।

ਨਾਨਕ ਮੇ ਸਰੀਰ ਕਾ ਇਕ ਰਾਤ ਕਿਰਤ ਵਾਹੋ, ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁੱਝੇ ਤਾਹ। ਸਤਿ ਯੁਗ ਰਾਸਨ ਤੋਂ ਕਾ ਧਰਮ ਕਿਰਤ ਵਾਹੋ, ਤ੍ਰੇਤੇ ਰਥ ਜਤੇ ਕਾ।

0: ਕਲਯੁਗ ਰਾ ਥਕਣ ਕਾੜ ਕਿਰਥ ਵਾਹ ਮਹੱਲਾ ਪਹਿਲਾ।
1: ਸਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਅਕਸ਼ ਸੱਚ ਰਹੇ ਸਭ ਕੁਛ ਸੱਚ ਸਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮਸੂਰ ਨਾਇ ਲਯੈ ਪ੍ਰਾਸ਼ਤ ਜਾਏ ਰਾਣ ਤਾਉ ਮੁਕੰਤਰ ਪਾਹੇ ਜੁਜ ਮੈਂ ਜੋਰ ਚਲੀ ਚੰਦ ਰਾਵਲ ਕਾਣ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲ ਮਹਿ ਬੇਦ ਅਤਰ ਬਨ ਹੁਆ ਨਾਉ ਕਦਾਈ ਅਲੋ ਪਾਇਆ ਨੀਲ ਵਸਲ ਕਪੜੇ ਪਹਿਰੇ ਤੁਰਕ ਪਟਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜ੍ਹੈ ਗੁਣੈ ਤਿੰਨ ਚਾਰ ਵਿਚਾਰ ਪਾਓ ਭਗਤ ਕਰ ਨੀਚ ਸਦਾਏ ਤਾਉ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿੱਟੋ ਵਾਲਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਬਦੇਗਾ ਨੰਜਿਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋਟ ਦੂਜੇ ਲੱਗੇ ਡੂਬੇ ਸੇਵਨ ਜਾਰਿਆ ਸਤਿਗੁਰੂ ਹੈ ਬੋਇਤਾ ਫਿਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਤਾਰਿਆ ਪਾਰ ਤਾਰਿਆ ਪਾਰ ਤਾਰਿਆ ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਾਗੇ ਆਏ ਰਾਮ ਰਾਜੇ ਇਹੋ ਮਾਨਸ ਜਨਮ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵੱਤੇ ਹਰ

0: ਨਿਵੇ ਸੋ ਗੋਰਾ ਹੋਏ। ਅਪਰਾਧੀ ਦੁਣਾ ਨਿਵੇ ਜੋ ਹੰਤਾ ਮ੍ਰਿਗਾ ਹੈ, ਸੀਸ ਨਵਾਏ ਕੈਥੀ ਹੈ, ਜਰ ਦੇ ਸੁੱਤੇ ਜਾਏ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਧਨ, ਮੁਖ ਝੂਠ ਵਿਭੂਖੰ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੁਇ ਤੋਤੀ ਬਸਰ ਕਬਾਟੰ, ਜੇ ਜਾਣਸ ਬ੍ਰਹਮੰ ਕਰਮੰ, ਸਭ ਭੂਕਟ ਨੇਚੋ ਕਰਮੰ, ਕਹੁ ਨਾਨਕ ਨੇਚੋ ਧਿਆਵੇ, ਇਨ ਸਤਿਗੁਰ ਵਾਟ ਨ ਪਾਵੇ। ਪੌੜੀ ਕੱਪੜ ਸਾਮਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਕੁੰਕੀਏ ਮਨ।

0: பச்சோத்தாமனா பச்சோத்தாமனா பச்சோத்தாமனா
1: ਬੰਦਾ ਚੰਗਾ ਆਪਣਾ ਪੇ ਕੀਤਾ ਭਾਵਨਾ ਹੁਕਮ ਕੀ ਮਨ ਭਾਵ ਦੇ ਰਹੇ ਭੀੜੇ ਅੱਗੇ ਜਾਵਣਾ ਨੰਗਾ ਦੁੱਜ ਕਚਾਲਿਆ ਤਾਂ ਕਿਸੇ ਖੜਾ ਡਰਾਵਣਾ ਕਰੇ ਉਗਣ ਪਛੋਤਾਵਣਾ ਕਰੇ ਉਗਣ ਤਾਵਣਾ
2: ਗੁਰਸਿੱਖ ਜੋਗੀ ਜਾਗਦੇ

ਰਾਮਕਲੀ ਮਹੱਲਾ ਤੀਜਾ ਆਨੰਦ ਇੱਕੋਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ।

0: ਮਨ ਵਸਾਰੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ
1: ਭੁੱਖਾ ਸਭ ਗਵਾਇਆ
0: ਹਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬੁਝਾਇਆ ਸਦਾ ਕੁਰਬਾਨ ਕੀਤਾ ਗੁਰੂ ਤੂੰ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ
1: ਕਰਤ ਪਾਗੈ ਸ਼ਬਦ ਵਾਜੇ
0: ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ

0: ਆਨੰਦ ਸੁਣੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਤਾਇਆ
1: ਤਰੇ ਸਗਲ ਵਿਤੂਰੇ
0: ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਤੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ
1: ਭਰਪੂਰੇ
0: ਨਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨ ਹਦ ਤੂਰੇ
2: ਬੋਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ

ਧਿਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਏ ਤਾ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ।

ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ

0: ਜੀ ਕਾਹੀ ਤਾਂ ਪਾਂਡੇ ਕੱਤ ਨਾ ਟੁੱਟੇ ਨਾ ਮਨ ਲੱਗੇ ਨਾ ਉਜੜ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕੜ ਮੁਰਣਾ ਆਇਆ ਬਹਿ ਚੌਕੇ ਪਾਇਆ ਸਿੱਖਾ ਕਣ ਚੜਾਇਆ ਗੁਰੂ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹ ਕੱਤੀਐ ਬਾਮਣ ਵੱਟੇ ਆਏ ਕੋਹ ਬੱਕਰਾ ਰਨ ਖਾਇਆ ਸਭ ਕੁ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਫੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ।

0: ਤਗਨਾ ਤੋੜ ਸਪੋਤ ਮਹੱਲਾ ਪਹਿਲਾ। ਤਗਨਾ ਇੰਦਰੀ ਤਗਨਾ ਨਰੀ ਭਲਕੇ ਥੁੱਕ ਪਵੈ ਨਿਤ ਦਾੜੀ। ਤਗਨਾ ਪੈਰੀ ਤਗਨਾ ਹੱਥੀ ਤਗਨਾ ਦੇਵਾ ਤਗਨਾ ਅੱਖੀ। ਵੇ ਤਗਾ ਆਪੇ ਵਤੈ ਵਟ ਧਾਗੇ ਅਵਰਾ ਕਤੈ। ਲੈ ਪਹਾੜ ਕਰੇ ਵਿਆਹੋ ਕੜ ਕਾਗਲ ਦਸੇ ਰਾਹੋ। ਸੁਣ ਵੇਖੋ ਲੋਕਾਂ ਇਹੋ ਵਿਡਾਣ। ਮਨ ਅੰਧਾ ਨਾਉ ਸਜਾਣ ਪੌੜੀ ਸਾਹਿਬ ਹੋਏ ਦਿਆਲ। ਕਿਰਪਾ ਕਰੇ ਤਾਂ ਸਾਈ ਕਾਲ ਕਰਾਏ ਸੀ ਸੋ ਸਿੱਖ ਸੇਵਾ ਕਰੇ। ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਹ। ਤਾਂ ਖਸਮੇ ਕਾ ਮੈਲ ਪਾਏ ਸੀ ਕਸਮ ਪਾਵੇ ਸੋ ਕਰੇ। ਮਨੁ ਜਿੰਦਿਆ ਸੋ ਫਲ ਪਏ ਸੀ ਤਾਂ ਦਰ ਗਏ। ਪੈਦਾ ਜਾ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ।
1: ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ। ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ। ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਰਹੇ ਮੈਨੂੰ ਜਿੰਦਿਆ ਸੋ ਫਲ ਪਾਏ ਸੀ ਤਾਂ ਦਰ ਗਏ ਪੈਦਾ ਜਾਏ ਸੀ ਦਰ ਗਏ ਪੈਦਾ ਜਾਏ ਸੀ।
0: ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪਾਂਤ ਕਰ ਨਹੀਂ ਹਰ ਹਰ ਕੀ ਜੈ ਰਾਮ ਰਾਜੇ। ਜਿਨਾ ਅੰਤਰ ਕਪ

0: ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾ ਪਾਈ ਛੋੜੀ ਲੈ ਪਖੰਡਾ ਨਾਮ ਲੈ ਜਾਏ ਤਰੰਦ ਮਹੱਲਾ ਪਹਿਲਾ
1: ਮਾਨਸ ਕਣ ਕਰੇ ਨਵਾਜ ਛੁਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਪੇ ਆਵੇ ਹੋਈ ਸਰ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿਕਾ ਤੇਰ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਤਰ ਪੈਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜ ਹੈ ਪੁਰਾਨ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ।

ਧਰਮ।

0: ਜੇ ਮੁਹਾਕਾ ਕਰਮ ਹੈ ਕਰਮੇ ਪਿਤਰੀ ਦੇ, ਅੱਗੇ ਵਰਤ ਸਿਆਣੀਏ ਪਿਤਰੀ ਚੋਰ ਕਰੇ, ਵੱਡੀਏ ਹੱਥ ਲਾਲ ਕੇ ਮੁਸਪੀਏ ਕਰੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮੁਹੱਲਾ ਪਹਿਲਾ।
1: ਜੋਨ ਜੋਰ ਉਸਰ ਨਾਵ ਨੀ ਆਵੇ ਵਾਰ ਵਾਰ, ਝੂਠਾ ਝੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ। ਸੂਚੇ ਹਿਨਾ ਆਖੀਏ ਬੈਂਜ ਪਿੰਡਾ ਧੋਏ, ਸੂਚੇ ਸੇਈ ਨਾਨਕ ਜਿਨ ਮਨ ਵਸਿਆ, ਸੋਏ ਪੌੜੀ ਤੁਰੇ ਭੁਲਾਣੇ ਪਾਉਣ ਵੇ। ਹਰ ਰੰਗੀ ਹਰ ਮਸਵਾਰਿਆ ਕੋਟੇ ਮਟਕ ਮਾੜੀਆਂ, ਲੈ ਬੈਠੇ ਕਰ ਪਾ ਸਾਰਿਆ ਚੀਰ ਕਰ ਮਨ ਪਾਉਂਦੇ। ਹਰ ਬੁੱਝਣ ਨਾਹੀ ਹਾਰਿਆ ਕਰ ਪਰਮੇ ਸਿਖਾਇਆ, ਵੇਖ ਮਹਿਲ ਮਰਨ ਵਿਸਾਰਿਆ ਜਰ ਆਈ, ਜੋ ਬਣ ਹਾਰਿਆ ਜੋ ਬਣ ਹਾਰਿਆ ਜੋ ਬਣ ਹਾਰਿਆ।

0: ਬੈਠਾ ਰਿਹਾ ਸਭ ਕੋਏ। ਸੂਤਕ ਕਿਉਂ ਰੱਖੀਏ ਸੂਤਕ ਪਵੇ ਸੋਏ, ਨਾਨਕ ਸੁਤਕੇ ਉਹਨਾਂ ਉਤਰੇ ਗਿਆਨ ਉਤਾਰੇ ਧੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅਕੀ ਸੂਤਕ ਵਿਕਣਾ ਪਰ ਤ੍ਰੈ ਪਰ ਧਨ ਰੂਪ, ਕਨੀ ਸੂਤਕ ਕਰਨ ਪੈ ਲਾਇਤ ਵਾਰੀ ਕਾਹੇ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ ਮਹਲਾ ਪਹਿਲਾ।
0: ਸਭ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ।

ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੀਂ ਪੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਦਰੀ ਆਈਆਂ ਯਾ ਤਿਸ ਬਾਣਾ ਤਾਂ ਮਨ ਵਸਾਈਆਂ ਕਾ ਹੁਕਮ ਅਸਤ ਗਤ ਦਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿ ਟੁੱਟੇ ਨਾਨਕ ਪਾਈਆਂ ਨਾਨਕ ਪਾਈਆਂ ਨਾਨਕ ਪਾਈਆਂ ਗੁਰਸਿੱਖਾਂ

ਸੁੱਚਾ ਹੋਏ ਕੇ ਦੇਵਿਆ ਲੱਗਾ ਪੜਸ ਲੋ ਕੁਹੱਤੀ ਜਾਇ ਸਰਿਆ ਕਿਸੇ ਲੱਗਾ ਦੋ ਆਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ।

0: ਕਰਾਂ ਜਿਸ ਨਾਹੀਂ ਸੋਚ ਨੂੰ ਕੱਢੀਐ ਕੀਤਾ ਆਪੋ ਆਪਣਾ ਆਪ ਹੀ ਲਿਖਾ ਸੰਡੀਐ ਜਾ ਰਹਿਣਾ ਜਗ ਤੱਕ ਗਾਰ ਹੰਡੀਐ ਮੰਦਾ ਕਿਸੇ ਨਾਲ ਕਿਹਾ ਪੜ ਕਰੇ ਬੁੱਝੀਐ ਮੂਰਖੇ ਨਾਲ ਨਾ ਰੁੱਝੀਐ ਮੂਰਖੇ ਨਾਲ ਨਾ ਰੁੱਝੀਐ
1: ਗੁਰਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ

0: जन नानक हर हर होया, हर हर मन उठ मन उठ।
1: ਸਲੋਕ ਮਹਲਾ ਪਹਿਲਾ, ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੀ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ।

0: ਦੁਨੀਆਂ ਅੰਦਰ ਫੈਲ, ਅੜਸਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਂ। ਜਿਨ ਪਟ ਅੰਦਰ ਬਾਹਰ, ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਨੇ ਵਿੱਚ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾਹਾ। ਦਰਬਾਰ ਪਰ ਖਰਚ ਮੰਗਾਂ ਜਬੈ ਦੇ ਤਾਂ ਕਾਹੇ, ਦੇ ਬਾਣ ਕੁ ਕਲਮੇ ਕਾ ਹਮਾ ਤੁਮਾ ਮੇਲ। ਦਰ ਲੈ ਲੇਖਾ ਪੀੜ ਛੁੱਟੇ ਨਾਨਕ, ਜਿਉਂ ਤੇਲ ਪੌੜੀ ਆਪੇ ਕਰਨਾ ਕੀਓ, ਖਲ ਆਪੇ ਕੀਤੇ ਤਾਰੀਆ ਦੇ ਕੇ ਕੀਤਾ ਆਪਣਾ। ਤਰ ਕੱਚੀ ਪੱਕੀ ਸਾਰੀਆ ਜੋ ਐਸ ਚਲ ਸੀ, ਸਭ ਕੋਈ ਆਈ ਕਿਉਂ ਸਾਹਿਬ, ਮਨੋਂ ਵਿਸਾਰੀਆ ਆਪਣਾ ਤੀ ਆਪਣਾ। ਆਪੇ ਹੀ ਕਾਜ ਸਵਾਰੀਏ, ਕਾਜ ਸਵਾਰੀਏ, ਕਾਜ ਸਵਾਰੀਏ,
1: ਦੇਖੇ ਕੀਤਾ ਆਪਣਾ ਤਰਕੱਚੀ ਪੱਕੀ ਸਾਰੀ ਹੈ, ਅਸੋ ਚਲ ਸੀ ਸਭ ਕੋਈ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ ਕਿ ਸਾਹਿਬ ਨੂੰ ਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।
0: ਪ੍ਰਭ ਹਰ

सोहना प्रभु हर मंदिर, सोहना प्रभु हर मंदिर, प्रभु

इसकी तृष्णा भुख सदे उतरे जो हर नाम ते आवे जो हर हर नाम

0: ਚਾਕਰ ਲੱਗੇ ਚਾਕਰੀ ਨਾਲੇ ਗਰਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਲ ਜਿਸਨੂੰ ਲੱਗਾ ਤਿਸਮੇ ਲੈ ਲਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੋਹ ਕਾ ਕਹਿਆ ਵਾਹੁ ਬੀਜੈ ਬਿਕ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਮਾਵੇ ਦੂਜੀ ਹੋਵੇ ਪਾਸ ਸਾਹਿਬ ਸੱਚ ਹੁਕਮ ਨਾ ਚਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਰ ਵਿਗਾਸ ਮਹੱਲਾ ਦੂਜਾ
0: ਨਾਲਿਆਂ ਨੇ ਦੋਸਤੀ ਵਾੜਾ ਰੁਸਿਓ ਨੇ ਹੋ ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾ ਉਹਨਾਂ ਥੇ ਉਹ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆੜ ਨਾ ਸਕੇ ਰਾਸ
1: ਜੇ ਕਦ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ ਚੱਕ ਲੱਗ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਸਿਉਂ ਅਗਲੇ ਉਹ ਵਜੋਂ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੇ ਫਿਰ ਗੈਰਤ

ਨਾਨਕ ਹੁਕਮ ਨਾ ਚਲੇ ਨਾਲ ਖਸਮ ਚਲੇ ਅਰਦਾਸ।

0: ਸਾਥ, ਸਾਹਿਬ ਟੁੱਟੇ ਜੋ ਮਿਲੇ ਮਹੱਲਾ ਦੂਜਾ।
1: ਇੱਕ ਨਹੀਂ ਚਾਕਰੀ ਜਿਤ ਪਾਓ ਖਸਮ ਨਾ ਜਾਏ, ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ। ਪੌੜੀ ਨਾਨਕ ਕਤਨ ਜਪਣੀ ਹਰ ਤਾਂ ਕੇ ਪਾਰਾ ਵਾਰਿਆ ਕਰੈ ਸਾਖੀ, ਫਿਰ ਆਪ ਕਰਾਏ ਮਾਰ।

0: ਤੈ ਕਰਿਆ ਭੋਗੈ ਸੋ ਤੇਰੀ ਪੁਕਾਰ, ਨਾਨਕ ਮੈਂ ਜਿਨਕੀਆ ਤੇ ਤਿਸ ਹੀ ਅਨੀਸਾ।
1: ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ। ਹਮ ਭੀਖਕ ਭਿਖਾਰੀ ਤੇਰੇ, ਹਮ ਭੀ

ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ, ਤੂੰ ਨਿਜ ਪਤ ਹੈ ਦਾਤਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਚ ਦੁਸ਼ਟ ਹਰ ਮਾਰਿਆ, ਰਹਿਲਾ ਉਤਰਾਇਆ ਹੰਕਾਰ।

ਸੁਖ ਭਰੈਣ ਖੜੇ ਤਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਮਹੱਲਾ ਦੂਜਾ ਆਪ ਸਜ ਕਰੇ ਆਪ ਜਾਈ ਪੇ ਰੱਖੇ ਆਪ ਤਿਸ ਵਿੱਚ ਜੰਤੂ ਪਾਏ ਕੈ ਦੇਖੈ ਥਾਪ ਤਾਪ।

ਆਪੇ ਆ ਪੌੜੀ ਵੱਡੇ ਕਿਉਂ ਵੜਿਆਈਆਂ ਕਿਛ ਕਹਿਣਾ ਕਹਿ ਮਜਾਏ ਸੋ ਕਰਤਾ ਕਦਰ ਕਰੀ ਹੇ ਜੀਆ ਇਜਕ ਸੰਭਾਹੇ ਸਾਈ ਕਰ ਕਮਾਵਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕਿਆਂ ਵਡਿਆਈਆਂ, ਕਹਿਣਾ ਕਹਿਣਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਕ ਸਵਾਏ, ਸਾਈ ਕਾਰ ਕਮਾਵਣੀ ਤ੍ਰਿਸ਼ੁੱਡੀ ਤਿੰਨੇ ਪਾਏ। ਨਾਨਕੇ ਕੀ ਬਾਰੀ ਔਰ ਦੂਜੀ ਨਾਹੀਂ ਜਾਏ, ਸੋ ਕਰੇ ਤਿਸਰ ਜਾਏ।

0: ਹੋੜੀ ਵੱਡੀ ਵੱਡਾ ਭਰ ਤੇਰਾ ਮਰਤਬ ਰੰਗ ਪਰੰਗ ਨੇਕਲਾ ਜਪਨ ਕਰਤਬਾ ਜੀ ਅੰਦਰ ਜੀ ਸਭ ਜਾਣ ਲਾ ਸਭ ਤੇਰੇ ਵਾਸਤੇ ਰਖ ਬਲਾ ਤੇਰੇ ਕਰ ਆਨੰਦ ਦਾਈ ਤੁਧ ਕਰ ਮਾਰਨਾ ਸਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਗਤ ਨਾਨਕ ਦਾ ਸੰਧਾ ਤੁਧ ਆ ਕੇ ਬਿਨਵਤਾ ਜੀ ਤੇਰਾ ਤੇਰਾ ਨਾਮ ਸੱਚ ਹੈ ਸ੍ਰੀ ਵਾਹਿਗੁਰੂ
1: ਪੌੜੀ ਵੱਡੇ ਕਿਉਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਪੌੜੀ ਵੱਡੇ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕਣਾ ਜਪਨ ਕਰਦਬਾ ਜੀ ਆਂਦਰ ਜੀ ਉਸੇ ਜਾਣ ਲਾ ਸਭ ਕਿ ਤੇਰੇ ਵੱਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਉਦਾਈ ਤੁਧ ਕਰ ਮਾਣ ਮੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੇ ਜਦ ਕਥਾ ਨਾਨਕ ਦਾਸਨ ਦਾ ਤੁਰਿਆ ਕਹਿ ਬਿਨਵਤਾ
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਨ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ। ਅਰਜਨ ਹਰਗੋਬਿੰਦ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਹੈ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ। ਤੇਗ ਵਾਹੀ ਦੇਖ ਕੇ ਅਰਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਏ। ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਇੱਥੇ ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ ਬਾਬੇ ਗਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸੁਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਾਤੀ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ। ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਪਾਣ ਨਿਉਟਿਆਂ ਦੀ ਓਟ ਤਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਧੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਚੱਕਰ ਚਿਹਨ ਅਰ ਭਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਆਵ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸ਼ਫਾਰੇ ਕਰ ਆਜ ਫੁਨ ਦਰੋਪਦੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋ ਦਮਾ ਆਪਦਾ ਤੇ ਰਾਖੇ ਗਨ ਕਾ ਪੜਤ ਪੂਰੇ ਤੇਹ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ ਜਿਉਂ ਜਨ ਹੋ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ लोक करत बेकार बिखड़े, प्रभ नेर हों ते नेरिया। बिनवंत नानक दया तारो, काड पव जल फिरिया। दर्शन प्यासी दिन सरात, चित भवन दिन नीत। खोल कपट गुर मेलिया,

0: एहन ससहज सुभाय दर्शन परसे गुरु के जन्म मरण दुख जाय होवे सिफत खसामंदी नूर अरसों कुरसों चटी तुद डिठे सचे पातशाह मल जन्म जन्म दी कटी सजन सचा पातशाह सिर सांद जिस पास बैठियां सोही सवना दा विसाहु सजन सचा पातशाह सिर सांद जिस पास बैठियां सोही सवना दा विसाहु सतनाम श्री वाहे गुरु साहिब जी तनासरी शांत महला चौथा कार पहला एक ओंकार सतगुर प्रसाद हर जियो कृपा करे ता नाम त्याई जियो सतगुर मिले सुभाए सहज गुण गाय जियो हर जियो कृपा करे ता नाम त्याई जियो सतगुर मिले सुभाए सहज गुण गाय जियो गुण गाए बिगसै सदा आनंदिन जा आप साचे भावै अहंकार होमै तज माया सहज नाम समावै आप करता करे सोई आप दे ता पाइए हर जियो कृपा करे ता नाम त्याइए जियो अंदर साचा नेहो पूरे सतगुर जियो हों तिस सेवी दिन रात मैं कदे ना विसर जियो कदे ना विसारी आन दिन समारी जा नाम लई ता जीवा श्रवणी सुनी ता इहो मन त्रिपत गुरमुख अमृत पीवा नदर करे ता सतगुर मेले आन दिन बबेक बुद्ध विचरे अंदर साचा नेहो पूरे सतगुर सत संगत मिले बड़ भाग ता हर रस आवै जियो आन दिन रहे लिव लाए ता सहज समावै जियो सहज समावै ता हर मन भावै ਸਦਾ ਅਤੀਤ ਵੈਰਾਗੀ। ਹਾਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੋਹਾਂ ਤੇ ਮੁਕਤ, ਜੋ ਪ੍ਰਭ ਕਰੇ ਸੋ ਭਾਵੇ। ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜਿਉ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜਿਉ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜਿਉ। ਮਾਇਆ ਦੁਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ। ਜੋ ਪ੍ਰਭ ਦੇ ਤਿਸ ਚਿਤ ਨਾਹੀ, ਅੰਤ ਗਇਆ ਪਛਤਾਵੇ। ਬਿਨ ਨਾਵੇ ਕੋ ਸਾਥ ਨਾ ਚਾਲੇ, ਪੁੱਤਰ ਕਲਤਰ ਮਾਇਆ ਧੋਹਿਆ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜਿਉ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜਿਉ। ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜਿਉ। ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ। ਆਨ ਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜਿਉ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਸ਼ਾਂਤ ਮਹੱਲਾ ਚੌਥਾ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ।
1: ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਯਤਨ ਕਰੀਏ ਵੱਧ ਤੋਂ ਵੱਧ ਲਾਹਾ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਾਪਤ ਹੋਵੇ। ਇਹ ਸਤਿਗੁਰੂ ਦੀ ਬਾਣੀ ਜੋ ਹਮੇਸ਼ਾ ਹੀ ਸਾਡੀ ਅਗਵਾਈ ਕਰਨ ਦੇ ਸਮਰੱਥ ਹੈ, ਇਸ ਪਾਵਨ ਬਾਣੀ ਤੋਂ ਅਗਵਾਈ ਲੈਣ ਦਾ ਅਸੀਂ ਯਤਨ ਕਰੀਏ। ਜਿਵੇਂ ਕਿ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਅੱਜ ਤੋਂ ਇਸ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ, ਜਿਨ੍ਹਾਂ ਨੇ ਆਪ ਸਰਬੱਤ ਸੰਗਤ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਾ ਹੈ, ਅਸਾਂ ਸਾਰਿਆਂ ਨੇ ਗੁਰਬਾਣੀ ਦਾ ਰਸ ਪ੍ਰਾਪਤ ਕਰਨਾ ਹੈ ਔਰ ਬੜੇ ਪਿਆਰ ਨਾਲ ਵੱਧ ਤੋਂ ਵੱਧ ਯਤਨ ਕਰਨਾ ਹੈ ਜੋ ਸਤਿਗੁਰੂ ਜੀ ਦੀ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਜਾਂ ਅਸੀਂ ਆਪ ਪੜ੍ਹਦੇ ਹਾਂ, ਜਾਂ ਅਸੀਂ ਕੀਰਤਨ ਰੂਪ ਵਿੱਚ ਸ਼ਰਵਣ ਕਰਦੇ ਹਾਂ, ਜਾਂ ਅਸੀਂ ਵਿਚਾਰ ਰੂਪ ਵਿੱਚ ਸ਼ਰਵਣ ਕਰਦੇ ਹਾਂ। ਸਾਡਾ ਸਭ ਤੋਂ ਪਹਿਲਾਂ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਇਹ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ ਉਸ ਨੂੰ ਅਸੀਂ ਗ੍ਰਹਿਣ ਕਰਦੇ ਜਾਈਏ, ਸਮਝਣ ਦਾ ਯਤਨ ਕਰੀਏ ਕਿ ਇਹ ਬਾਣੀ ਸਾਨੂੰ ਕੀ ਆਖਦੀ ਹੈ। ਚਲਦੀ ਇਸ ਲੜੀਵਾਰ ਵਿਚਾਰ ਵਿੱਚ ਜੋ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ, ਜਿਸ ਦੀ ਅੱਜ 11ਵੀਂ ਪੌੜੀ ਦੀ ਵਿਚਾਰ ਨਾਲ ਅਸੀਂ ਸੰਬੰਧਿਤ ਹੋ ਬੈਠੇ ਹਾਂ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਅੱਜ ਦਾ ਮੁਬਾਰਕ ਬਚਨ, ਅੱਜ ਦਾ ਮੁਬਾਰਕ ਉਪਦੇਸ਼ ਸਾਨੂੰ ਇਹੋ ਹੀ ਬਖਸ਼ਿਸ਼ ਕੀਤਾ ਹੈ। ਜਿਵੇਂ ਅਸੀਂ ਇਸ ਤੋਂ ਪਿਛਲੀ ਕੱਲ ਪੌੜੀ ਵਿੱਚ ਜੋ 10 ਨੰਬਰ ਸੀ ਉਸ ਵਿੱਚ ਸ਼ਰਵਣ ਕੀਤਾ ਹੈ ਕਿ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਇਹ ਉਪਦੇਸ਼ ਦਿੱਤਾ ਸੀ ਕਿ ਹੇ ਮੇਰੇ ਮਨ, ਤੂੰ ਬਹੁਤ ਚੰਚਲ ਹੈ। ਚੰਚਲ ਦਾ ਅਰਥ ਹੈ ਜਿਹੜਾ ਟਿਕਦਾ ਨਹੀਂ, ਜਿਹੜਾ ਹਰ ਵਕਤ ਲਗਾਤਾਰ ਕਿਤੇ ਨਾ ਕਿਤੇ ਭਟਕਦਾ ਹੈ, ਲਗਾਤਾਰ ਕਿਤੇ ਨਾ ਕਿਤੇ ਦੌੜਦਾ ਹੈ, ਉਸ ਨੂੰ ਚੰਚਲ ਆਖਿਆ ਜਾਂਦਾ। ਹੇ ਮੇਰੇ ਚੰਚਲ ਮਨ, ਤੂੰ ਚਤੁਰਾਈਆਂ ਨਾ ਕਰਿਆ ਕਰ, ਚਲਾਕੀਆਂ ਕਰਨ ਦਾ ਯਤਨ ਨਾ ਕਰ, ਕਿਉਂਕਿ ਚਲਾਕੀਆਂ ਕੀਤਿਆਂ ਰੱਬ ਨਾਲ ਸਾਂਝ ਨਹੀਂ ਬਣ ਸਕਦੀ। ਸਤਿਗੁਰੂ ਜੀ ਨੇ ਇਸੇ ਲੜੀ ਨੂੰ ਤੋਰਦਿਆਂ ਅੱਜ 11ਵੀਂ ਪੌੜੀ ਵਿੱਚ ਬਖਸ਼ਿਸ਼ ਕਰ ਦਿੱਤੀ, ਇਹ ਮਨ ਪਿਆਰਿਆ। ਪਹਿਲਾਂ ਕੱਲ ਆਖਿਆ ਸੀ ਇਹ ਮਨ ਚੰਚਲਾ, ਤੇ ਅੱਜ ਆਖਿਆ ਇਹ ਮਨ ਪਿਆਰਿਆ। ਹੇ ਮੇਰੇ ਪਿਆਰਿਆ ਮਨਾ, ਤੂੰ ਧਿਆਨ ਦੇ, ਕੀ ਕਰਨਾ ਆ, ਸਦਾ ਸੱਚ ਸੰਭਾਲੇ, ਚਪਰਾਈਆਂ ਨਾ ਕਰਿਆ ਕਰ, ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਕਰੇਗਾ ਆਨੰਦ ਭਰ ਜਾਏਗਾ, ਜੀਵਨ ਵਿੱਚ ਖੇੜਾ ਆ ਜਾਏਗਾ, ਤੈਨੂੰ ਸਮਝ ਲੱਗ ਜਾਏਗੀ ਮੈਂ ਕਿਵੇਂ ਇੱਥੇ ਰਹਿੰਦਿਆਂ ਹੋਇਆਂ ਇਸ ਮਾਇਆ ਦੇ ਵਿੱਚੋਂ ਨਿਰਲੇਪ ਰਹਿਣਾ ਹੈ, ਕਿਵੇਂ ਮੈਂ ਜ਼ਿੰਦਗੀ ਜਿਉਣੀ ਹੈ, ਕਿਵੇਂ ਮੈਂ ਦੂਜਿਆਂ ਨਾਲ ਮਿਲਵਰਤਨ ਰੱਖਣਾ ਹੈ, ਕਿਵੇਂ ਦੂਜਿਆਂ ਨੂੰ ਵੀ ਮੈਂ ਪਿਆਰ ਨਾਲ ਆਪਣੇ ਨਾਲ ਸ਼ਾਮਲ ਕਰਨਾ ਹੈ। ਸਤਿਗੁਰੂ ਗਰੀਬ ਨਿਵਾਜ ਆਖਦੇ ਮੇਰੇ ਪਿਆਰੇ ਮਨ, ਚਤੁਰਾਈਆਂ ਛੱਡ ਕੇ ਸੱਚ ਦੀ ਸੰਭਾਲ ਕਰ। ਅਸੀਂ ਕੱਲ ਇਹ ਵੀ ਵਿਚਾਰ ਕੀਤੀ ਸੀ ਕਿ ਚਤੁਰਾਈ ਦਾ ਅਰਥ ਸਿਆਣਾ ਨਹੀਂ ਹੈ, ਚਤੁਰਾਈ ਦਾ ਅਰਥ ਸਮਝਦਾਰ ਨਹੀਂ ਹੈ ਕਿ ਤੂੰ ਸਮਝਦਾਰ ਨਾ ਹੋ, ਤੈਨੂੰ ਸਿਆਣਾ ਨਾ ਆਖਿਆ ਜਾਏ, ਤੇਰੇ ਕੋਲ ਸਿਆਣਪ ਨਾ ਹੋਵੇ। ਸਤਿਗੁਰੂ ਨੇ ਸਿਆਣਪ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਤਾਂ ਸਗੋਂ ਪਿਆਰ ਨਾਲ ਸਾਨੂੰ ਉਪਦੇਸ਼ ਦਿੰਦੇ ਹਨ ਕਿ ਅਸਾਂ ਅਕਲ ਵਾਲੇ ਬਣਨਾ ਹੈ, ਸਿਆਣਪ ਸਾਡੇ ਕੋਲ ਹੋਣੀ ਚਾਹੀਦੀ ਹੈ। ਗਰੀਬ ਨਿਵਾਜ ਨੇ ਬਾਣੀ ਅੰਦਰ ਕਹਿਤਾ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁੱਝੀਐ, ਅਕਲੀ ਕੀਚੈ ਦਾਨ। ਸਤਿਗੁਰੂ ਨੇ ਤਾਂ ਅਕਲ ਵੱਲ ਪ੍ਰੇਰਨਾ ਕੀਤੀ ਹੈ। ਸਤਿਗੁਰੂ ਤਾਂ ਸਾਨੂੰ ਇਹ ਵੀ ਉਪਦੇਸ਼ ਦਿੰਦੇ ਆ ਕਿ ਜੇ ਸਾਡੀ ਆਪਣੀ ਮਤ ਇਸ ਮੁਤਾਬਕ ਨਹੀਂ ਚੱਲਦੀ, ਸਾਡੀ ਮਤ ਇਹਦੇ ਮੁਤਾਬਕ ਨਹੀਂ ਸੋਚਦੀ, ਤੇ ਅਸੀਂ ਆਪਣੀ ਮਤ ਛੱਡ ਕੇ ਆਓ ਗੁਰੂ ਦੀ ਮਤ ਨੂੰ ਲੈਣ ਦਾ ਯਤਨ ਕਰੀਏ। ਸਤਿਗੁਰੂ ਤਾਂ ਅਕਲ ਦੇਣ ਦੀ ਗੱਲ ਕਰਦੇ ਆ, ਬੇਅਕਲ ਦੀ ਗੱਲ ਨਹੀਂ ਕੀਤੀ ਕਿ ਅਸੀਂ ਸਾਰੀ ਅਕਲ ਛੱਡ ਕੇ, ਸਿਆਣਪ ਛੱਡ ਕੇ, ਬਿਨਾਂ ਸਮਝਦਾਰੀ ਤੋਂ ਜੀਵਨ ਬਤੀਤ ਕਰੀਏ। ਸਤਿਗੁਰੂ ਆਖਦੇ ਸਮਝ ਹੋਣੀ ਚਾਹੀਦੀ ਹੈ। ਸਤਿਗੁਰੂ ਨੇ ਕਹਿ ਦਿੱਤਾ ਨਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਚੱਲ ਭਾਈ।

0: ਦੀ ਚਾਲ ਚੱਲਣ ਵਾਸਤੇ ਲਗਾਤਾਰ ਤੈਨੂੰ ਸਤਿਗੁਰੂ ਆਵਾਜ਼ਾਂ ਮਾਰਦੇ ਆ ਔਰ ਇਸ ਉਪਦੇਸ਼ ਵੱਲ ਧਿਆਨ ਦੇਣ ਵਾਸਤੇ ਵਾਰ ਵਾਰ ਸਤਿਗੁਰੂ ਪ੍ਰੇਰਨਾ ਕਰਦੇ ਆ। ਸੋ ਸਤਿਗੁਰੂ ਜੀ ਨੇ ਸਿਆਣਪ ਤੋਂ ਅਕਲ ਤੋਂ ਮਨਾ ਨਹੀਂ ਕੀਤਾ, ਸਤਿਗੁਰੂ ਅਕਲ ਦੇਣ ਦੀ ਗੱਲ ਕਰਦੇ ਆ ਤੇ ਚਤੁਰਾਈ ਦਾ ਅਰਥ ਹੈ ਅੰਦਰ ਕੁਝ ਹੋਰ ਹੋਣਾ, ਬਾਹਰੋਂ ਦਿਖਾਵਾ ਕੁਝ ਹੋਰ ਕਰਨਾ। ਜਿਸ ਨੂੰ ਜਿਹੜੀ ਚੀਜ਼ ਅੰਦਰ ਹੈ ਉਸ ਨੂੰ ਛੁਪਾ ਕੇ ਤੇ ਬਾਹਰੋਂ ਦਿਖਾਵਾ ਕਿਸੇ ਹੋਰ ਤਰੀਕੇ ਦਾ ਕਰਨਾ, ਬਾਹਰੋਂ ਐਸਾ ਦਿਖਾਵਾ ਕਰਨਾ ਕਿ ਲੋਕ ਕਹਿਣ ਹਾਂ ਬਈ ਇਹ ਬੜਾ ਧਰਮੀ ਹੈ। ਅੰਦਰ ਧਰਮ ਨਾ ਹੋਣਾ, ਬਾਹਰੋਂ ਧਰਮ ਦਾ ਦਿਖਾਵਾ ਕਰਨਾ, ਅੰਦਰੋਂ ਗੁਣ ਨਾ ਹੋਣੇ, ਬਾਹਰੋਂ ਗੁਣਾਂ ਦਾ ਪ੍ਰਗਟਾਵਾ ਕਰਨ ਦਾ ਯਤਨ ਕਰਨਾ, ਅੰਦਰ ਭਲਾਈ ਨਾ ਹੋਣੀ, ਅੰਦਰ ਨਿਮਰਤਾ ਨਾ ਹੋਣੀ ਪਰ ਬਾਹਰੋਂ ਨਿਮਰਤਾ ਯਾਦ ਕਰਨ ਦਾ ਯਤਨ ਕਰਨਾ ਕਿ ਹਾਂ ਮੇਰੇ ਚ ਬੜੀ ਨਿਮਰਤਾ ਹੈ, ਮੇਰੇ ਚ ਬਹੁਤ ਨਿਮਾਣਾਪਣ ਹੈ, ਮੈਂ ਬਹੁਤ ਭਲਾ ਹਾਂ। ਸਤਿਗੁਰੂ ਨੇ ਬਾਣੀ ਅੰਦਰ ਇਹਦੀ ਉਪਦੇਸ਼ ਦੇ ਦਿੱਤਾ ਭਾਈ ਧਿਆਨ ਰੱਖਣਾ ਹੈ, ਕੇਵਲ ਬਾਹਰੋਂ ਬਾਹਰੋਂ ਕੀਤਾ ਹੋਇਆ ਇਹ ਵਿਖਾਵਾ ਸਫਲ ਨਹੀਂ ਹੋ ਸਕਦਾ, ਜੋ ਅੰਦਰ ਹੈ ਉਹ ਆਖਿਰ ਕਿਤੇ ਨਾ ਕਿਤੇ ਯਾਰ ਹੋ ਹੀ ਜਾਏਗਾ। ਆਪਸ ਕੋ ਜੋ ਭਲਾ ਕਹਾਵੇ ਤਿਸੈ ਭਲਾਈ ਨਿਕਟ ਨਾ ਆਵੇ। ਫਿਰ ਸਤਿਗੁਰੂ ਨੇ ਕਹਿਤਾ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾਂਦਾ ਹੈ, ਨਿਰਮਾਣਤਾ ਨਾਲ ਭਰ ਜਾਂਦਾ ਹੈ, ਅਸਲ ਵਿੱਚ ਉਸੇ ਨੂੰ ਉੱਚਾ ਆਖਿਆ ਜਾ ਸਕਦਾ। ਜਿਹੜਾ ਕੇਵਲ ਕਹਾਉਂਦਾ ਹੀ ਹੈ ਕਿ ਮੈਂ ਭਲਾ ਹਾਂ, ਜਿਹੜਾ ਕੇਵਲ ਵਿਖਾਵਾ ਹੀ ਕਰ ਰਿਹਾ ਹੈ ਕਿ ਮੇਰੇ ਵਰਗਾ ਹੋਰ ਦੂਜਾ ਕੋਈ ਨਹੀਂ, ਮੈਂ ਧਰਮੀ ਹਾਂ, ਮੈਂ ਨਿਮਰਤਾ ਵਾਲਾ ਹਾਂ, ਮੈਂ ਭਲਾ ਚਾਹੁੰਦਾ ਹਾਂ, ਕੇਵਲ ਵਿਖਾਵਾ ਕਰਨ ਨਾਲ ਕੁਝ ਨਹੀਂ ਹੋਏਗਾ। ਸਤਿਗੁਰੂ ਨੇ ਇਹੋ ਜਿਹੀ ਚਤੁਰਾਈ ਛੱਡਣ ਨੂੰ ਕਹਿ ਦਿੱਤਾ ਕਿ ਇਹ ਚਤੁਰਾਈ ਨਾ ਕਰਿਆ ਕਰ। ਇਹੋ ਜਿਹੀਆਂ ਚਲਾਕੀਆਂ ਗੁਰੂ ਨਾਲ ਔਰ ਆਲੇ ਦੁਆਲੇ ਦੇ ਸਮਾਜ ਨਾਲ ਕਰੇਗਾ ਤਾਂ ਧੋਖਾ ਹੋਏਗਾ। ਸਤਿਗੁਰੂ ਫਿਰ ਆਖਦੇ ਇਹ ਚਤੁਰਾਈਆਂ ਇਹ ਚਲਾਕੀਆਂ ਛੱਡ ਕੇ ਇਹ ਅੰਦਰੋਂ ਹੋਰ ਤੇ ਬਾਹਰੋਂ ਵਿਖਾਵਾ ਕਿਸੇ ਹੋਰ ਤਰ੍ਹਾਂ ਦਾ ਕਰਨਾ, ਇਸ ਨੂੰ ਤਿਆਗ ਕੇ ਸੱਚ ਦੀ ਸੰਭਾਲ ਕਰ। ਜੇ ਸੱਚ ਦੀ ਸੰਭਾਲ ਕਰੇਗਾ ਸੁੱਖ ਹੋਏਗਾ, ਆਨੰਦ ਹੋਏਗਾ, ਸੱਚ ਨਾਲ ਜੁੜਿਆ, ਸੱਚ ਦਾ ਧਿਆਨ ਭਰਿਆ, ਜ਼ਿੰਦਗੀ ਇਹੋ ਜਿਹੀ ਸੋਹਣੀ ਬਣ ਜਾਂਦੀ ਹੈ ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਸੇਵ ਕੀਤੀ ਸੰਤੋਖੀ। ਸੇਵਾ ਸੰਤੋਖ ਵਾਲੀ ਹੋ ਜਾਂਦੀ ਹੈ, ਇਹ ਨਹੀਂ ਸੇਵਾ ਥੋੜੀ ਮੰਗਣ ਬਹੁਤਾ, ਸੇਵਾ ਥੋੜੀ ਹੋਵੇ ਲਿਸਟ ਬਹੁਤ ਵੱਡੀ ਹੋ ਜਾਏ, ਸੇਵਾ ਥੋੜੀ ਮੰਗਣ ਬਹੁਤਾ, ਪਰ ਨਹੀਂ ਸਤਿਗੁਰੂ ਕਹਿੰਦੇ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ। ਸੱਚੋ ਸੱਚ ਨਿਰੋਲ ਸੱਚ ਜਿਨੀ ਸੱਚੋ ਸੱਚ ਤੇ ਆਇਆ, ਫਿਰ ਹੋਰ ਵੇਖੋ ਧਿਆਨ ਦਿਓ, ਓਨੀ ਮੰਦੇ ਪੈਰ ਨਾ ਰੱਖਿਓ। ਉਹ ਮੰਦੇ ਪਾਸੇ ਮੰਦੇ ਕਰਮਾਂ ਵੱਲ ਬੁਰਿਆਈਆਂ ਵੱਲ ਪੈਰ ਰੱਖਦੇ ਹੀ ਨਹੀਂ। ਜਿਨ੍ਹਾਂ ਨੇ ਨਿਰੋਲ ਸੱਚ ਨੂੰ ਧਿਆਇਆ ਹੈ ਉਹ ਮੰਦੇ ਪਾਸੇ ਬੁਰਿਆਈਆਂ ਵੱਲ ਔਗਣਾਂ ਵੱਲ ਪੈਰ ਰੱਖਦੇ ਹੀ ਨਹੀਂ। ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ। ਉਹ ਧਰਮ ਕਮਾਉਂਦੇ ਹੈ, ਸੁਕ੍ਰਿਤ ਦਾ ਅਰਥ ਹੈ ਚੰਗੀ ਕਿਰਤ ਕਰਦੇ ਹੈ, ਉਹ ਬੇਈਮਾਨੀ ਨਹੀਂ ਕਰਦੇ, ਉਹ ਕਿਸੇ ਨਾਲ ਧੋਖਾ ਨਹੀਂ ਕਰਦੇ। ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾਂ। ਉਹ ਦੁਨੀਆਂ ਦੇ ਬੰਧਨ ਤੋੜ ਦਿੰਦੇ ਹੈ, ਜਿਵੇਂ ਕਿ ਸਾਡਾ ਬਹੁਤਾ ਸਮਾਜ ਕਈ ਵਾਰੀ ਵੇਖਾ ਵੇਖੀ ਬੰਧਨਾਂ ਵਿੱਚ ਐਸਾ ਵੱਧ ਜਾਂਦਾ ਹੈ ਕਿ ਗੁਰੂ ਦੇ ਸਿਧਾਂਤ, ਗੁਰੂ ਦੀ ਦਿੱਤੀ ਰਹਿਣੀ ਰਹਿਤ, ਗੁਰੂ ਵੱਲੋਂ ਦਰਸਾਇਆ ਹੋਇਆ ਜੀਵਨ ਸਾਨੂੰ ਛੱਡਣਾ ਪੈ ਜਾਂਦਾ। ਸਾਡੇ ਅਨੇਕਾਂ ਹੀ ਸਮਾਜ ਦੇ ਘਰਾਂ ਦੇ ਸੋਹਣੇ ਸੋਹਣੇ ਐਸੇ ਸਮਾਗਮ, ਐਸੇ ਪ੍ਰੋਗਰਾਮ ਜਿਹੜੇ ਗੁਰੂ ਦੀ ਮੱਤ ਅਨੁਸਾਰ ਨਿਭਾਏ ਜਾ ਸਕਦੇ ਹੈ, ਪਰ ਕਿਉਂਕਿ ਅਸੀਂ ਬੰਧਨਾਂ ਵਿੱਚ ਵੱਧ ਕੇ ਰਹਿੰਦੇ ਹਾਂ, ਇਸ ਕਰਕੇ ਗੁਰਸਿੱਖਾਂ ਦਾ ਵਿਆਹ ਹੋਵੇ, ਗੁਰਸਿੱਖਾਂ ਦੇ ਬੱਚੇ ਬੱਚੀ ਦਾ ਆਨੰਦ ਕਾਰਜ ਹੋਵੇ ਤੇ ਉੱਥੇ ਵੀ ਸ਼ਰਾਬਾਂ ਵਰਤ ਜਾਂਦੀਆਂ ਕਿਉਂਕਿ ਲੋਕਾਂ ਨੂੰ ਕੁਛ ਕਰਨਾ ਪੈਂਦਾ। ਸਤਿਗੁਰੂ ਗਰੀਬ ਨਿਵਾਜ ਆਖਦੇ ਓਨੀ ਦੁਨੀਆਂ ਤੋੜੇ ਬੰਧਨਾਂ। ਲੋਕ ਕੀ ਕਹਿੰਦੇ ਨੇ, ਲੋਕ ਕਿਵੇਂ ਖੁਸ਼ ਹੁੰਦੇ ਨੇ, ਲੋਕ ਕਿਵੇਂ ਪ੍ਰਸੰਨ ਹੁੰਦੇ ਨੇ, ਲੋਕਾਂ ਨੂੰ ਕਿਵੇਂ ਸਹਿਮਤ ਕੀਤਾ ਜਾ ਸਕਦਾ, ਆਪਣੇ ਬੱਲੇ ਬੱਲੇ ਲੋਕਾਂ ਤੋਂ ਕਿਵੇਂ ਕਰਵਾਈ ਜਾ ਸਕਦੀ ਆ, ਉਹ ਇਹਨਾਂ ਖਿਆਲਾਂ ਤੋਂ ਉੱਤੇ ਉੱਠ ਜਾਂਦੇ ਆ। ਓਨੀ ਦੁਨੀਆਂ ਤੋੜੇ ਬੰਧਨਾਂ, ਅੰਨ ਪਾਣੀ ਥੋੜਾ ਖਾਇਆ। ਉਹ ਅੰਨ ਪਾਣੀ ਥੋੜਾ ਖਾਇਆ, ਥੋੜੇ ਖਾਏ ਦਾ ਮਤਲਬ ਲੋੜ ਮੁਤਾਬਕ ਖਾਂਦੇ ਆ, ਜਾਂ ਫਿਰ ਇੰਜ ਕਹਿ ਲਈਏ ਖਾਣ ਵਾਸਤੇ ਨਹੀਂ ਜਿਉਂਦੇ ਕਿ ਅਸੀਂ ਖਾਣਾ ਹੀ ਖਾਣਾ ਆ, ਖਾਣ ਵਾਸਤੇ ਨਹੀਂ ਜਿਉਂਦੇ, ਉਹ ਜਿਉਣ ਵਾਸਤੇ ਖਾਂਦੇ ਹੈ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਜਿਉਣ ਵਾਸਤੇ ਕੀ ਖਾਣਾ ਚਾਹੀਦਾ ਹੈ, ਕਿੰਨਾ ਕੁ ਖਾਣਾ ਚਾਹੀਦਾ ਹੈ। ਉਹ ਲੋੜ ਮੁਤਾਬਕ ਜਿਉਣ ਵਾਸਤੇ ਖਾਂਦੇ ਆ, ਨਾ ਕਿ ਖਾਣ ਵਾਸਤੇ ਜਿਉਂਦੇ। ਅੰਨ ਪਾਣੀ ਥੋੜਾ ਖਾਇਆ ਤੋਂ ਬਖਸ਼ੀਸ਼ੀ ਅਗਲਾ। ਹੇ ਮੇਰੇ ਮਾਲਕ ਜੀ, ਵਾਹਿਗੁਰੂ ਜੀ, ਤੁਸੀਂ ਬਹੁਤ ਵੱਡੀ ਬਖਸ਼ਿਸ਼ ਦੇ ਮਾਲਕ ਹੋ। ਤੋਂ ਬਖਸ਼ੀਸ਼ੀ ਅਗਲਾ, ਨਿਤ ਦੇਵੈ ਚੜੇ ਸਵਾਇਆ, ਵਡਿਆਈ ਵੱਡਾ ਪਾਇਆ। ਇਸ ਤਰ੍ਹਾਂ ਵਡਿਆਈਆਂ ਕਰਦਿਆਂ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਉਂਦਿਆਂ ਉਹ ਵੱਡਾ ਸਾਰੀ ਸ੍ਰਿਸ਼ਟੀ ਦਾ ਮਾਲਕ ਜੀਵਨ ਵਿੱਚ ਆ ਵਸਦਾ ਹੈ, ਉਹਦੇ ਗੁਣ ਜੀਵਨ ਵਿੱਚ ਆ ਬਣਦੇ ਹਨ। ਲਗਾਤਾਰ ਜੀਵਨ ਸੱਚ ਦੇ ਆਧਾਰ ਤੇ ਬਣ ਜਾਂਦਾ ਹੈ। ਸਤਿਗੁਰੂ ਇਸੇ ਕਰਕੇ ਸਾਨੂੰ ਉਪਦੇਸ਼ ਦਿੰਦੇ ਤੇ ਆਖਦੇ, ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਇਹ ਕੁਟੰਬ ਦਾ ਅਰਥ ਹੈ ਪਰਿਵਾਰ। ਇਹ ਜਿਹੜਾ ਤੂੰ ਪਰਿਵਾਰ ਦੇਖਦਾ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਹੜਾ ਤੂੰ ਆਪਣਾ ਪਰਿਵਾਰ ਬਣਾਇਆ ਹੋਇਆ ਹੈ, ਇਹ ਸਚਿਆਰਾ ਜੀਵਨ ਬਣਾਉਣ ਵਾਸਤੇ ਸਾਥ ਨਹੀਂ ਨਿਭਦਾ, ਇਹ ਸਚਿਆਰੇ ਜੀਵਨ ਤੱਕ ਪਹੁੰਚਾਉਂਦਾ ਨਹੀਂ। ਇਹ ਪਰਿਵਾਰ ਬੜਾ ਮਾੜਾ ਹੈ, ਇਹਨੂੰ ਪਰਿਵਾਰ ਆਪਣਾ ਨਾ ਸਮਝ। ਇਹ ਤੇਰਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਨਫ਼ਰਤ ਇਹ ਲਗਾਤਾਰ ਤੈਨੂੰ ਡੋਬਣਗੇ, ਬਰਬਾਦ ਕਰ ਦੇਣਗੇ। ਤੇਰਾ ਪਰਿਵਾਰ ਤੇ ਹੈ ਸਤ, ਸੰਤੋਖ, ਦਇਆ, ਧਰਮ, ਧੀਰਜ। ਇਹਨਾਂ ਦੈਵੀ ਗੁਣਾਂ ਨੂੰ ਆਪਣਾ ਪਰਿਵਾਰ ਬਣਾ। ਇਹਨਾਂ ਦੈਵੀ ਗੁਣਾਂ ਨੂੰ ਪਰਿਵਾਰ ਬਣਾਏਗਾ ਤੇ ਗੁਰੂ ਪਿਆਰਿਆ ਸੱਚਮੁੱਚ ਇਹ ਜੀਵਨ ਸਚਿਆਰ ਪਦਵੀ ਤੱਕ ਪਹੁੰਚ ਜਾਏਗਾ। ਸਤਿਗੁਰੂ ਨੇ ਬਾਣੀ ਚ ਕਹਿਤਾ, ਪਰਿਵਾਰ ਹੈ ਇਹ ਸਾਡਾ, ਮਤ ਮਾਤਾ ਸੰਤੋਖ ਪਿਤਾ। ਇਹ ਸਾਡਾ ਆਪਣਾ ਇੱਕ ਪਰਿਵਾਰ ਹੈ, ਇੱਕ ਸਾਡਾ ਸਮਾਜਿਕ ਰਿਸ਼ਤਾ ਹੈ, ਜਿੱਥੇ ਪੁੱਤਰ ਧੀਆਂ ਮਾਂ ਬਾਪ ਭੈਣ ਭਰਾ ਤੇ ਹੋਰ ਬਾਕੀ ਸਾਰੇ ਆਉਂਦੇ ਹੈ। ਇੱਕ ਸਾਡਾ ਅਧਿਆਤਮਕ ਰਿਸ਼ਤਾ ਹੈ, ਜਿਹੜਾ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ, ਸਾਡੇ ਕੋਲ ਇੱਕ ਸੰਸਾਰਿਕ ਮਾਂ ਹੈ, ਪਰ ਜੇ ਅਸੀਂ ਸਚਿਆਰਾ ਜੀਵਨ ਬਣਾਉਣਾ ਹੈ, ਸੇਵਕ ਵਾਲਾ ਜੀਵਨ ਜਿਉਣਾ ਹੈ, ਤਾਂ ਸਾਨੂੰ ਇਹ ਧਿਆਨ ਗੁਰੂ ਦੀ ਬਾਣੀ ਰਾਹੀਂ ਦੇਣਾ ਪਏਗਾ, ਮਤ ਮਾਤਾ ਸੰਤੋਖ ਪਿਤਾ। ਤਾਂ ਹੀ ਤੇ ਭਾਈ ਅਸੀਂ ਸੇਵਕ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ। ਗਰੀਬਨ ਵਾਜ ਸਤਿਗੁਰੂ ਤਾਂ ਹੀ ਉਹ ਕਹਿੰਦੇ ਹੈ, ਇਹ ਜਿਹੜਾ ਕੁਟੰਬ ਤੋਂ ਦੇਖ ਰਿਹਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਾਸਾ ਤ੍ਰਿਸ਼ਨਾ ਈਰਖਾ ਨਫ਼ਰਤ ਇਤਿਆਦਿਕ ਜਿਸ ਨੂੰ ਤੂੰ ਪਰਿਵਾਰ ਬਣਾਇਆ ਹੋਇਆ, ਇਹ ਤੇਰਾ ਆਪਣਾ ਪਰਿਵਾਰ ਨਹੀਂ ਹੈ, ਇਹ ਤੇਰੇ ਦੋਖੀ ਹਨ, ਇਹ ਤੈਨੂੰ ਬਰਬਾਦ ਕਰ ਦੇਣਗੇ, ਇਹਨਾਂ ਵੱਲ ਨਾ ਲੱਗ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀਂ, ਇਸ ਨਾਲ ਕਿਉਂ ਚਿੱਤ ਲਾਈਏ। ਜਿਸ ਚੀਜ਼ ਨੇ ਨਾਲ ਹੀ ਨਹੀਂ ਨਿਭਣਾ, ਜਿਸ ਚੀਜ਼ ਨੇ ਵਾਹਿਗੁਰੂ ਅਕਾਲ ਪੁਰਖ ਦੀ ਦਰਗਾਹ ਵਿੱਚ ਸੱਚ ਵਾਲੀ ਕਚਹਿਰੀ ਵਿੱਚ ਸਾਥ ਹੀ ਨਹੀਂ ਦੇਣਾ, ਜਿਸ ਪਰਿਵਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਜੀਵਨ ਨੂੰ ਮੁਕਤ ਕਰਨ ਦੀ ਥਾਂ ਤੇ ਬੰਧਨਾਂ ਵਿੱਚ ਬੰਨ੍ਹ ਦੇਣਾ ਹੈ, ਖੁਆਰੀ ਦਾ ਸਾਹਮਣਾ ਕਰਨ ਵੱਲ ਤੋਰ ਦੇਣਾ ਹੈ, ਉਸ ਨਾਲ ਚਿੱਤ ਨਾ ਲਾਇਆ ਕਰ। ਚਿੱਤ ਆਪਣਾ ਨਿਰੰਕਾਰ ਨਾਲ ਲਾ, ਚਿੱਤ ਨੂੰ ਨਿਰੰਕਾਰ ਨਾਲ ਲਾ ਕੇ ਨਿਰੰਕਾਰ ਦੇ ਗੁਣਾਂ ਦੇ ਮੁਤਾਬਕ ਜ਼ਿੰਦਗੀ ਬਤੀਤ ਕਰ। ਗਰੀਬ ਨਵਾਜ ਆਖਦੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਐਸਾ ਕੰਮ ਮੂਲੇ ਨਾ ਕੀਚੈ, ਮੂਲੇ ਦਾ ਅਰਥ ਹੈ ਭੁੱਲ ਕੇ ਵੀ ਇਹੋ ਜਿਹਾ ਕੰਮ ਨਾ ਕਰ, ਜਿਤ ਅੰਤ ਪਛੋਤਾਈਏ, ਜਿਸ ਨਾਲ ਪਛਤਾਉਣਾ ਪੈ ਜਾਏ, ਜਿਸ ਨਾਲ ਜ਼ਿੰਦਗੀ ਦੇ ਵਿੱਚ ਖੁਆਰੀ ਭਰ ਜਾਏ, ਲਗਾਤਾਰ ਕਈਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਏ, ਜੀਵਨ ਕਰੋਧੀ ਹੋ ਜਾਏ, ਕਾਮੀ ਹੋ ਜਾਏ, ਹੰਕਾਰੀ ਹੋ ਜਾਏ, ਲੋਭ ਨਾਲ ਗ੍ਰਸਿਆ ਜਾਏ, ਇਹੋ ਜਿਹਾ ਜੀਵਨ ਕੀ ਕਰਨਾ ਹੈ। ਲੋਭ ਗ੍ਰਸਿਆ ਜੀਵਨ ਪਛਤਾਉਂਦਾ ਹੀ ਹੈ ਨਾ, ਕਾਮੀ ਜੀਵਨ ਪਛਤਾਉਂਦਾ ਹੀ ਹੈ ਨਾ। ਕ੍ਰੋਧ ਕਰਨ ਵਾਲਾ ਜਦੋਂ ਕ੍ਰੋਧ ਕਰਦਾ ਹੈ ਤਾਂ ਸਮਝਦਾ ਹੈ ਮੇਰੇ ਵਰਗਾ ਤਾਕਤਵਰ ਕੋਈ ਨਹੀਂ, ਮੇਰੇ ਅੱਗੇ ਝੁਕਦੇ ਹੈ, ਮੇਰੇ ਅੱਗੇ ਸਾਰੇ ਡਰਦੇ ਹੈ। ਪਰ ਅਖੀਰ ਜੇ ਅਸੀਂ ਧਿਆਨ ਨਾਲ ਵੇਖਣ ਦੀ ਕੋਸ਼ਿਸ਼ ਕਰਾਂਗੇ, ਜਦੋਂ ਕ੍ਰੋਧ ਚੜ੍ਹਦਾ ਹੈ ਤਾਂ ਬੜਾ ਰੋਹ ਨਾਲ, ਬੜੇ ਫਖਰ ਨਾਲ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਰੇ ਡਰਦੇ, ਸਾਰੇ ਝੁਕਦੇ ਹੈ। ਪਰ ਜਿਸ ਵਕਤ ਉਹ ਕ੍ਰੋਧ ਉਤਰਦਾ ਹੈ, ਕ੍ਰੋਧ ਸ਼ਾਂਤ ਹੁੰਦਾ ਹੈ, ਬੰਦੇ ਨੂੰ ਆਪਣੇ ਆਪ ਵਿੱਚ ਪਛਤਾਵਾ ਹੋ ਜਾਂਦਾ ਹੈ। ਬੰਦਿਆਂ ਨੂੰ, ਬਹੁਤਿਆਂ ਨੂੰ ਇਹ ਲਗਾਤਾਰ ਫਿਕਰ ਬਣ ਜਾਂਦਾ ਹੈ, ਮੈਂ ਇੱਡੀ ਵੱਡੀ ਗਲਤੀ ਕਿਉਂ ਕੀਤੀ, ਗਲਤ ਤੇ ਕੁਝ ਵੀ ਨਹੀਂ ਸੀ, ਐਵੇਂ ਹੀ ਗੁੱਸਾ ਆ ਗਿਆ, ਐਵੇਂ ਮੈਂ ਇੰਨਾ ਭੜਕ ਗਿਆ, ਐਵੇਂ ਇੰਨਾ ਜ਼ਿਆਦਾ ਗੁੱਸੇ ਵਿੱਚ ਮੈਂ ਬੋਲ ਗਿਆ, ਬਾਅਦ ਵਿੱਚ ਪਛਤਾਉਣਾ ਵੀ ਪੈਂਦਾ ਹੈ। ਸਤਿਗੁਰੂ ਇਸੇ ਕਰਕੇ ਕਿਰਪਾ ਕਰਦੇ ਸਾਡੇ ਤੇ ਪਰ ਸਮਝਾਉਂਦੇ ਹੈ ਕਿ ਭਾਈ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੋ ਕਿ ਆਪਣਾ ਪਰਿਵਾਰ ਛੱਡ ਕੇ ਤੇ ਤੁਸੀਂ ਦੂਜਿਆਂ ਦੁਸ਼ਮਣਾਂ ਦੇ ਨਾਲ ਲਗਾਤਾਰ ਆਪਣੀ ਸਾਂਝ ਪਾ ਕੇ ਰੱਖੋ। ਦੁਸ਼ਮਣ ਸਾਡੇ ਇਹ ਵਿਕਾਰ ਹਨ ਤੇ ਸਾਡੇ ਆਪਣੇ ਮਿੱਤਰ ਇਹ ਦੈਵੀ ਗੁਣ ਹਨ ਜਿਹੜੇ ਸਾਨੂੰ ਰੱਬ ਵਾਲੇ ਪਾਸੇ ਨੂੰ ਲੈ ਕੇ ਤੁਰਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਵੀ ਪ੍ਰੇਰਣਾ ਦੇ ਕੇ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੋੜਨ ਦਾ ਯਤਨ ਕਰਦੇ ਹੈ ਔਰ ਗਰੀਬ ਨਵਾਜ ਸਮਝਾਉਂਦੇ ਹੈ, ਭਾਈ ਅਸਾਂ ਤਾਂ ਉਹ ਜੀਵਨ ਜਿਉਣਾ ਹੈ ਜਿਹੜਾ ਸਾਨੂੰ ਸਚਿਆਰ ਪਦਵੀ ਤੱਕ ਲੈ ਜਾਏ, ਜਿਹੜਾ ਸਾਨੂੰ ਸਚਿਆਰ ਜੀਵਨ ਵਾਲੇ ਸੱਚਮੁੱਚ ਹੀ ਗੁਣਾਂ ਨਾਲ ਭਰਦਾ, ਅਸਾਂ ਤਾਂ ਉੱਥੇ ਸਾਂਝ ਪਾਉਣੀ ਹੈ। ਹੁਣ ਗਰੀਬ ਨਵਾਜ ਸਤਿਗੁਰੂ ਸਾਨੂੰ ਸਮਾਜਿਕ ਤੌਰ ਤੇ ਵੀ ਸਮਝਾਉਂਦੇ ਹੈ ਤੇ ਆਖਦੇ ਹੈ, ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ। ਉਹ ਸੱਜਣ ਹੈ, ਉਹੋ ਹੀ ਮਿੱਤਰ ਹੈ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ। ਜਿਹੜਾ ਸਾਨੂੰ ਗੁਰੂ ਨਾਲ ਨਹੀਂ ਜੋੜਦਾ ਉਹ ਸਾਡਾ ਮਿੱਤਰ ਨਹੀਂ ਹੈ। ਜਿਹੜਾ ਗੁਰੂ ਤੋਂ ਦੂਰ ਲਿਜਾਂਦਾ ਹੈ, ਗੁਰੂ ਦੇ ਰਾਹ ਤੋਂ ਭਟਕਾਉਂਦਾ ਹੈ, ਉਹ ਸਾਡਾ ਮਿੱਤਰ ਨਹੀਂ ਹੋ ਸਕਦਾ। ਪਰ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਖਿਆਲ, ਸਾਡਾ ਆਪਣਾ ਰਹਿਣ ਸਹਿਣ ਜੋ ਬਣ ਚੁੱਕਾ ਹੈ, ਅਸੀਂ ਜੋ ਗੁਰੂ ਵੱਲ ਨੂੰ ਪ੍ਰੇਰਨਾ ਕਰਦਾ ਹੈ ਉਸ ਨੂੰ ਦੁਸ਼ਮਣ ਸਮਝਦੇ ਹਾਂ। ਐਵੇਂ ਛੱਡ ਪਰਾਂ ਕੀ ਕਰਨਾ ਗੁਰਦੁਆਰੇ ਜਾ ਕੇ, ਕੀ ਕਰਨਾ ਬਾਣੀ ਪੜ੍ਹ ਕੇ? ਕੋਈ ਬਾਣੀ ਪੜ੍ਹਨ ਵੱਲ ਪ੍ਰੇਰਨਾ ਕਰੇ ਸਾਨੂੰ ਬੁਰਾ ਲੱਗਦਾ ਹੈ, ਛੱਡ ਪਰਾਂ ਬਾਣੀ ਪੜ੍ਹ ਲਾਂਗੇ। ਬਥੇਰੇ ਬਾਣੀ ਪੜ੍ਹਨ ਵਾਲੇ ਵੇਖੇ ਹੈ, ਕੀ ਕਰਨੀ ਹੈ ਬਾਣੀ ਪੜ੍ਹ ਕੇ? ਕੀ ਕਰਨਾ ਗੁਰਦੁਆਰੇ ਜਾ ਕੇ? ਕੋਈ ਗੱਲ ਨੀ, ਵਿਹਲੇ ਹੋਵਾਂਗੇ ਤੇ ਗੁਰਦੁਆਰੇ ਚਲੇ ਜਾਵਾਂਗੇ। ਜੇ ਕੋਈ ਸਾਨੂੰ ਸਾਡੇ ਸਮਾਜ ਦੀ ਇਹ ਸੋਚ ਹੈ, ਖਿਮਾ ਕਰ ਦੇਣਾ, ਜੇ ਕੋਈ ਸਾਨੂੰ ਇਹ ਕਵੇ ਕਿ ਆਪਾਂ ਕਿਸੇ ਥਾਂ ਤੇ ਜਾ ਕੇ ਕੋਈ ਨਸ਼ਾ ਕਰੀਏ ਤੇ ਸਾਡੇ ਲੋਕ ਉਹਨੂੰ ਸਮਝਦੇ ਆ ਮਿੱਤਰ ਹੈ, ਇਹ ਬਹੁਤ ਵਧੀਆ ਹੈ, ਆਪਣੀ ਜੇਬ ਵਿੱਚੋਂ ਖਰਚਾ ਕਰਕੇ ਮੇਰਾ ਇਹ ਸਾਥ ਦਿੰਦਾ ਹੈ, ਮੇਰਾ ਬੜਾ ਧਿਆਨ ਰੱਖਦਾ ਹੈ। ਜੇ ਸਾਨੂੰ ਹੋਰ ਗਲਤ ਪਾਸੇ ਕੋਈ ਲੈ ਕੇ ਜਾਏ ਅਸੀਂ ਉਸ ਨੂੰ ਆਪਣਾ ਮਿੱਤਰ ਸਮਝਦੇ ਹਾਂ। ਪਰ ਸਤਿਗੁਰੂ ਦੀ ਬਾਣੀ ਸਾਨੂੰ ਇਸ ਦ੍ਰਿਸ਼ਟੀ ਨੂੰ ਬਦਲਣ ਦਾ ਲਗਾਤਾਰ ਉਪਦੇਸ਼ ਦੇ ਕੇ ਸਤਿਗੁਰੂ ਆਖਦੇ, ਨਹੀਂ ਮਿੱਤਰ ਨਹੀਂ ਹੈ ਜਿਹੜਾ ਜੀਵਨ ਚ ਬੁਰਾਈਆਂ ਦੀ ਗੱਲ ਕਰਦਾ ਹੈ, ਜੀਵਨ ਵਿੱਚ ਔਗਣ ਭਰਦਾ ਹੈ, ਜਾਂ ਇਹ ਕਹਿੰਦਾ ਹੈ ਕੋਈ ਗੱਲ ਨੀ ਕਰ ਲਾ, ਕੋਈ ਗੱਲ ਨੀ ਸਿਰਫ ਮੈਨੂੰ ਹੀ ਪਤਾ, ਮੈਂ ਹੋਰ ਕਿਸੇ ਨੂੰ ਨਹੀਂ ਦੱਸਦਾ, ਉਹ ਮਿੱਤਰ ਨਹੀਂ ਹੋ ਸਕਦਾ, ਉਹ ਦੋਸ਼ੀ ਹੈ, ਉਹ ਲਗਾਤਾਰ ਦੁਸ਼ਮਣ ਹੈ, ਉਹ ਜ਼ਿੰਦਗੀ ਦੇ ਅੰਦਰ ਪਾਪ ਵਾਸਤੇ ਪ੍ਰੇਰਨਾ ਕਰ ਰਿਹਾ ਹੈ। ਪਰ ਸਤਿਗੁਰੂ ਗਰੀਬ ਨਵਾਜ ਆਖਦੇ, ਨਹੀਂ ਮਿੱਤਰ ਬਣਾਉਣਾ ਹੈ, ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ। ਜਿਹੜਾ ਸਾਨੂੰ ਗੁਰੂ ਵੱਲ ਧਿਆਨ ਦਿਵਾਉਂਦਾ ਹੈ, ਗੁਰੂ ਵੱਲ ਪ੍ਰੇਰਿਤ ਕਰਦਾ ਹੈ, ਉਹ ਸਾਡਾ ਅਸਲੀ ਸੱਜਣ ਹੈ, ਮਿੱਤਰ ਹੈ, ਸੱਚਾ ਮਿੱਤਰ ਹੈ। ਸਤਿਗੁਰੂ ਗਰੀਬ ਨਵਾਜ ਸਾਡੇ ਤੇ ਬਖਸ਼ਿਸ਼ ਕਰਦੇ ਹੈ ਔਰ ਸਾਨੂੰ ਪ੍ਰੇਰਨਾ ਦਿੰਦੇ ਹੈ ਕਿ ਭਾਈ ਆਓ ਅਸੀਂ ਉਹ ਕੰਮ ਆਪਣੇ ਜੀਵਨ ਵਿੱਚ ਧਾਰਨ ਕਰੀਏ ਜਿਨ੍ਹਾਂ ਕੰਮਾਂ ਨਾਲ ਸਾਡਾ ਗੁਰੂ ਦੇ ਦਰ ਤੇ ਫਖਰ ਨਾਲ ਸਿਰ ਉੱਚਾ ਹੋ ਜਾਏ, ਸਾਡਾ ਮੁੱਖ ਉਜਲਾ ਹੋ ਜਾਏ। ਜਿੱਥੇ ਗੁਰੂ ਦੇ ਦਰ ਤੇ ਉਜਲਾ ਹੋਏਗਾ ਮੁੱਖ, ਉੱਥੇ ਸਾਨੂੰ ਸਮਾਜ ਦੇ ਵਿੱਚ ਵੀ ਲਗਾਤਾਰ ਚੰਗੀਆਂ ਬਾਤਾਂ ਦਾ ਸਾਹਮਣਾ ਕਰਨਾ ਪਏਗਾ, ਲੋਕ ਸਾਡੇ ਨਾਲ ਖਲੋਣ ਵਾਸਤੇ ਤਿਆਰ ਹੋ ਜਾਣਗੇ। ਜਿੱਥੇ ਸੱਚ ਦੇ ਨਾਲ ਸਾਡਾ ਆਪਣਾ ਭਲਾ, ਉੱਥੇ ਦੂਜਿਆਂ ਦਾ ਵੀ ਭਲਾ ਹੋ ਸਕਦਾ ਹੈ। ਤਾਂਹੀਓ ਗਰੀਬ ਨਵਾਜ ਸਤਿਗੁਰੂ ਸਾਨੂੰ ਪਾਵਨ ਬਾਣੀ ਦੇ ਰਾਹੀਂ ਇਹ ਵੀ ਉਪਦੇਸ਼ ਦਿੰਦੇ ਹੈ, ਫਰੀਦਾ ਜਿੰਨੀ ਕੰਮੀ ਨਾਹੇ ਗੁਣ, ਜਿਨ੍ਹਾਂ ਕੰਮਾਂ ਦੇ ਕਾਰਨ ਨਾਲ ਕੋਈ ਫਾਇਦਾ ਨਹੀਂ ਨਿਕਲਦਾ ਸਗੋਂ ਨੁਕਸਾਨ ਹੋ ਜਾਂਦਾ ਹੈ, ਸੇ ਕੰਮਣੇ ਵਿਸਾਰ, ਉਹ ਕੰਮ ਛੱਡ ਦੇ, ਉਹਨਾਂ ਕੰਮਾਂ ਨਾਲੋਂ ਆਪਣਾ ਸੰਬੰਧ ਤੋੜ ਲੈ, ਉਹਨਾਂ ਕੰਮਾਂ ਵੱਲ ਨਾ ਧਿਆਨ ਦਿਆ ਕਰ ਜਿਨ੍ਹਾਂ ਕੰਮਾਂ ਦੇ ਨਾਲ ਮਤ ਸ਼ਰਮਿੰਦਾ ਥੀਵੇਂ ਸਾਈਂ ਦੇ ਦਰਬਾਰ, ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਵੇ, ਮਾਲਕ ਦੇ ਦਰਬਾਰ ਵਿੱਚ ਸਿਰ ਝੁਕਾਉਣਾ ਪੈ ਜਾਏ, ਮਾਲਕ ਦੇ ਦਰਬਾਰ ਵਿੱਚ ਮੂੰਹ ਪਾਸੇ ਕਰਨਾ ਪੈ ਜਾਏ, ਸੱਚ ਦਾ ਸਾਹਮਣਾ ਕਰਨ ਜੋਗੇ ਨਾ ਰਹਿ ਜਾਈਏ, ਇਹੋ ਜਿਹੇ ਕੰਮ ਨਾ ਕਰਿਆ ਕਰ। ਪਰ ਗੁਰੂ ਸਵਾਰਿਓ, ਸਤਿਗੁਰੂ ਦੀ ਬਾਣੀ ਤਾਂ ਸਾਨੂੰ ਇਹੋ ਜਿਹਾ ਪਿਆਰਾ ਉਪਦੇਸ਼ ਦੇ ਕੇ ਇੱਕ ਸੱਚੇ ਸੁੱਚੇ ਇਮਾਨਦਾਰੀ ਵਾਲੇ ਭਲੇ ਜੀਵਨ ਦੀ ਪ੍ਰੇਰਣਾ ਕਰਦੀ ਹੈ। ਪਰ ਜਦੋਂ ਹੁਣ ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ, ਬਾਣੀ ਤੋਂ ਇਹ ਸੁੱਚਾ ਜੀਵਨ ਸੱਚਾ ਜੀਵਨ ਲੈਣ ਨੂੰ ਤਿਆਰ ਹੀ ਨਹੀਂ, ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗਾਈ ਜਿਉਂ ਬਾਂਸ ਵਜਾਈਏ ਫੂਕ। ਜਿਵੇਂ ਬਾਂਸ ਵਿੱਚ ਇੱਕ ਪਾਸਿਓਂ ਫੂਕ ਮਾਰੀ ਦੂਜੇ ਪਾਸੇ ਨਿਕਲ ਜਾਂਦੀ ਹੈ। ਹੁਣ ਜੇ ਸਾਡੇ ਜੀਵਨ ਵਿੱਚ ਵੀ ਇਹੋ ਜਿਹਾ ਲਗਾਤਾਰ ਦਾ ਸਿਲਸਿਲਾ ਬਣ ਜਾਏ, ਇੱਕ ਕੰਨੋਂ ਸੁਣਿਆ ਦੂਜੇ ਕੰਨ ਕੱਢ ਦਿੱਤਾ, ਜੇ ਸਤਿਗੁਰੂ ਨੇ ਸੱਚ ਵੱਲ ਪ੍ਰੇਰਣਾ ਕੀਤੀ ਹੈ, ਗੁਣਾਂ ਵੱਲ ਪ੍ਰੇਰਣਾ ਕੀਤੀ ਹੈ, ਸਤ ਸੰਤੋਖ ਦਇਆ ਧਰਮ ਦੀ ਲਗਾਤਾਰ ਗੁੜਤੀ ਦਿੱਤੀ ਹੈ, ਤਾਂ ਸਾਨੂੰ ਉਹ ਅਪਣਾਉਣਾ ਚਾਹੀਦਾ, ਇਸ ਪਾਸੇ ਧਿਆਨ ਦੇਣਾ ਚਾਹੀਦਾ। ਤਾਂ ਹੀ ਗਰੀਬ ਨਿਵਾਜ ਸਤਿਗੁਰੂ ਆਖਦੇ ਆ, ਐਸਾ ਕੰਮ ਮੂਲੇ ਨਾ ਕੀਤਾ ਜਿੱਤ ਅੰਤ ਪੱਛੋ ਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਹੇ ਮੇਰੇ ਮਨ, ਤੂੰ ਸਤਿਗੁਰੂ ਦਾ ਉਪਦੇਸ਼ ਸੁਣ, ਸਤਿਗੁਰੂ ਦਾ ਉਪਦੇਸ਼ ਹੀ ਤੇਰਾ ਹਾਲਤ ਪਲਤ ਸਵਾਰ ਸਕਦਾ ਹੈ। ਸਤਿਗੁਰੂ ਦਾ ਇਹ ਸੋਹਣਾ ਉਪਦੇਸ਼ ਤੈਨੂੰ ਹੁਣ ਵੀ ਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਸੋਹਣਾ ਸੁਚੱਜਾ ਜੀਵਨ ਦੇ ਸਕਦਾ ਹੈ। ਇਸ ਕਰਕੇ ਗੁਰੂ ਦਾ ਉਪਦੇਸ਼ ਤੂੰ ਸੁਣਿਆ ਕਰ। ਤੇ ਸਤਿਗੁਰੂ ਦੀ ਬਾਣੀ ਨੇ ਪਿਆਰਾ ਜਿਹਾ ਉਪਦੇਸ਼ ਦਿੰਦਿਆਂ ਗੁਰਸਿੱਖ ਨੂੰ ਵਡਿਆਈ ਦਿੱਤੀ ਤੇ ਆਖਿਆ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਸਤਿਗੁਰੂ ਦਾ ਉਪਦੇਸ਼ ਕੰਨਾਂ ਨਾਲ ਸੁਣ ਲਿਆ, ਜੋ ਮੇਰੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਸਤਿਗੁਰ ਕਾ ਭਾਣਾ ਮੰਨਿਆ। ਜਿਨ੍ਹਾਂ ਨੇ ਸਤਿਗੁਰੂ ਦਾ ਭਾਣਾ, ਸਤਿਗੁਰੂ ਦਾ ਹੁਕਮ ਭਲਾ ਕਰਕੇ ਮੰਨ ਲਿਆ, ਤਿੰਨ ਚੜੀ ਚਵਗਣ ਬੰਨੇ, ਉਹਨਾਂ ਦੀ ਜ਼ਿੰਦਗੀ ਅੰਦਰ ਚਾਰ ਗੁਣਾ ਹੋਰ ਰੰਗ, ਪਿਆਰ, ਰਹਿਮਤ, ਬਖਸ਼ਿਸ਼ ਵੱਧ ਗਈ, ਖੇੜਾ ਵੱਧ ਗਿਆ, ਆਨੰਦ ਹੋਰ ਭਰ ਗਿਆ। ਤੇ ਸਤਿਗੁਰੂ ਆਖਦੇ, ਇਹ ਚਾਲ ਨਿਰਾਲੀ ਗੁਰਮੁਖੀ, ਇਹ ਗੁਰਮੁਖਾਂ ਦੀ ਨਿਰਾਲੀ ਚਾਲ ਹੈ ਭਾਈ, ਇਹ ਸੋਹਣੀ ਚਾਲ ਹੈ, ਗੁਰੂ ਦੇ ਸਨਮੁਖ ਹੋ ਕੇ ਬਣ ਜਾਂਦੀ ਜੇ ਅਸੀਂ ਗੁਰੂ ਦੇ ਸਨਮੁਖ ਹੋਣਾ ਸਿੱਖ ਲਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ। ਹੁਣ ਧਿਆਨ ਦੇਣਾ ਹੋਰ ਵੀ, ਅਸੀਂ ਜੇ ਸਤਿਗੁਰੂ ਦਾ ਉਪਦੇਸ਼ ਸੁਣੀਏ ਤੇ ਸਤਿਗੁਰੂ ਹੋਰ ਕੀ ਆਖਦੇ ਆ ਬਾਣੀ ਚ? ਗਰੀਬ ਨਿਵਾਜ ਆਖਦੇ, ਸਾ ਧਰਤੀ ਭਈ ਹਰਿਆਵਲੀ। ਇਹ ਧਰਤੀ, ਧਰਤੀ ਕਿਹੜੀ? ਇਹ ਹਿਰਦੇ ਦੀ ਧਰਤੀ, ਇਹ ਹਰੀ ਹੋ ਗਈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿਨ੍ਹਾਂ ਨੇ ਸਤਿਗੁਰੂ ਨੂੰ ਦੇਖ ਲਿਆ, ਭਾਵ ਸਤਿਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਅੰਗ ਬਣਾ ਲਿਆ, ਸੱਚਮੁੱਚ ਹੀ ਉਹ ਹਰੇ ਭਰੇ ਹੋ ਜਾਂਦੇ ਆ। ਹਰੇ ਭਰੇ ਦਾ ਅਰਥ ਹੈ ਖੇੜੇ ਵਾਲੇ ਹੋ ਜਾਂਦੇ ਆ। ਜੀਵਨ ਵਿੱਚ ਖੇੜਾ ਹੀ ਖੇੜਾ ਆ ਜਾਂਦਾ ਹੈ, ਉਦਾਸੀ ਨਸ ਜਾਂਦੀ ਹੈ, ਚਿੰਤਾ ਨਸ ਜਾਂਦੀ ਹੈ, ਫਿਕਰ ਦੌੜ ਜਾਂਦਾ ਹੈ, ਜੀਵਨ ਵਿੱਚ ਕੇਵਲ ਖੇੜਾ ਹੀ ਖੇੜਾ ਰਹਿ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਸਾਨੂੰ ਇਹੋ ਜਿਹਾ ਜੀਵਨ ਜਿਉਣ ਲਈ ਬਖਸ਼ਿਸ਼ ਕਰਦੇ ਹੈ, ਉਪਦੇਸ਼ ਦਿੰਦੇ ਹੈ ਕਿ ਆਓ ਭਾਈ, ਅਸੀਂ ਰਲ ਮਿਲ ਕੇ ਸਤਿਗੁਰੂ ਦੇ ਇਸ ਉਪਦੇਸ਼ ਨੂੰ ਜੀਵਨ ਦੇ ਵਿੱਚ ਵਸਾ ਲਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ, ਤੇਰੇ ਨਾਲ ਹੋਏਗਾ, ਹਰ ਵਕਤ ਤੇਰੇ ਨਾਲ ਰਹੇਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾ ਨਾ ਸਾਕੇ ਜਾਲੇ। ਨਾ ਚੋਰ ਇਸ ਨੂੰ ਚੁਰਾ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਰੋੜ ਸਕਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਇਹ ਗੁਰੂ ਦਾ ਬਚਨ ਸਾਡੇ ਜੀ ਦੇ ਨਾਲ, ਮਨ ਦੇ ਨਾਲ ਹਮੇਸ਼ਾ ਲਈ ਵਸ ਜਾਂਦਾ ਹੈ। ਨਾ ਇਹਨੂੰ ਚੋਰ ਲਿਜਾ ਸਕਦਾ ਹੈ, ਨਾ ਇਹ ਧਨ ਕਿਸੇ ਨਾਲ ਵੰਡਾਇਆ ਜਾ ਸਕਦਾ ਹੈ, ਨਾ ਇਹਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਰੋੜ ਸਕਦਾ ਹੈ। ਇਹ ਐਸਾ ਸੱਚਾ ਸੁੰਦਰ ਉਪਦੇਸ਼ ਹੈ ਜੋ ਆਪ ਉੱਚਾ ਹੈ ਔਰ ਸਾਡੇ ਜੀਵਨ ਨੂੰ ਉੱਚਾ ਕਰਨ ਦੀ ਸਮਰੱਥਾ ਰੱਖਦਾ ਹੈ। ਗਰੀਬ ਨਿਵਾਜ ਸਤਿਗੁਰੂ ਆਖਦੇ ਹੈ, ਆਓ ਭਾਈ, ਧਿਆਨ ਦੇ ਕੇ ਅਸਾਂ ਸਤਿਗੁਰੂ ਦੇ ਬਚਨ ਨੂੰ ਸੁਣ ਲੈਣਾ ਹੈ। ਤੇ ਗਰੀਬ ਨਿਵਾਜ ਆਖਦੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਤੂੰ ਸਦਾ ਸੱਚ ਦੀ ਸੰਭਾਲ ਕਰਿਆ ਕਰ, ਸੱਚ ਨਾਲ ਜੁੜਿਆ ਕਰ, ਸਦਾ ਸੱਚ ਸੰਭਾਲ। ਸਦਾ ਦਾ ਅਰਥ ਹੈ ਹਮੇਸ਼ਾ, ਲਗਾਤਾਰ, ਹਰ ਵਕਤ, ਹਰ ਪਲ ਉਹ ਸੱਚ ਨੂੰ ਸੰਭਾਲਿਆ ਕਰ। ਸੱਚ ਤੇਰੇ ਕੋਲੋਂ ਵਿਸਰਨਾ ਨਹੀਂ ਚਾਹੀਦਾ। ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ, ਕੇਵਲ ਗੁਰਦੁਆਰੇ ਹੀ ਨਹੀਂ, ਸਦਾ ਹਰ ਥਾਂ ਤੇ, ਹਰ ਜਗ੍ਹਾ ਤੇ, ਹਰ ਕੰਮ ਕਰਦਿਆਂ, ਹਰ ਖੇਤਰ ਵਿੱਚ ਇਹ ਸੱਚ ਨੂੰ ਆਪਣੇ ਸਾਥ ਸਮਝਣਾ ਹੈ, ਆਪਣੇ ਅੰਗ ਸੰਗ ਸਮਝਣਾ ਹੈ, ਜੀਵਨ ਦਾ ਸਾਥੀ ਬਣਾਉਣਾ ਹੈ। ਜੇ ਇਹ ਸੱਚ ਜੀਵਨ ਦਾ ਸਾਥੀ ਬਣ ਜਾਏ ਤੇ ਗਰੀਬ ਨਿਵਾਜ ਆਖਦੇ ਆ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਜਿਹੜਾ ਆਪਣੇ ਨੇੜੇ ਸਮਝ ਲੈਂਦਾ, ਰੱਬ ਮੇਰੇ ਨੇੜੇ ਹੈ, सच नूं जिस ने अपने जीवन का आधार बना लिया सो बुरा क्यों करे, वह किसी का बुरा कर ही नहीं सकता, वह कभी किसी का बुरा सोच ही नहीं सकता, क्योंकि जिथे बुरा सोचा जाना है उथे हुण सच आ गया है। सतगुरु गरीब नवाज कृपा करन, रहमत करन, सानू ये जीवन जीवना चाहिदा है जो सतगुरु बाणी दे उपदेश राही सानू बख्शिश करदे हन, रहमत करदे हन, साडे ते मेहर दा हाथ सतगुरु साडे सिर ते रखदे हन। आओ सतगुरु दा मेहर दा हाथ अपने सिर ते रखवा के ये सोहणे जीवन नूं अपना के सचमुच ही ये लोक सुखिए परलोक सुहेले, नानक हर प्रभ आपे मेले वाली, सतगुरु की बख्शिश दे पात्र बन जाइए। इन्हें के विचार प्रवान होइयां भुलां चुकां दी खिमा करदे होए असीस बख्शिश करो, प्यार नाल गज वज के फतेह बुलाओ, आखो जी वाहेगुरु जी का खालसा वाहेगुरु जी की फतेह।
1: प्रोग्राम दा ए हिस्सा तुहाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड नू कॉल करो 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसी भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, साउथ ईस्ट कैलगरी, नियर स्टैंपेड ग्राउंड। प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नूं 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਤਨ ਸੁੱਕਾ ਤਿੰਜਰ ਥੀਆ ਤਲੀਆਂ ਖੁੰਡਹਿ ਕਾਜ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਸ਼ੋਹੋ ਤਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ

ਕਿ ਕਾਂ ਨੂੰ ਮੁਖਾਤਬ ਕਰਦੇ ਪਏ ਨੇ, ਸਰੀਰ ਕਮਜ਼ੋਰ ਹੋ ਗਿਆ, ਕਾਂ ਚੁੰਝਾਂ ਮਾਰ ਮਾਰ ਕੇ ਤਲੀਆਂ ਦਾ ਮਾਸ ਨੋਚ ਰਿਹਾ, ਤੇ ਨਿਰਬਲ ਹੋਏ ਸਰੀਰ ਵੱਲ ਦੇਖ ਕੇ ਕਹਿੰਦੇ ਨੇ ਕਿ ਦੇਖੋ ਤਨ ਦੇ ਅੰਗ ਜਵਾਬ ਦੇ ਗਏ, ਸਰੀਰ ਨੂੰ ਨੋਚ ਕੇ ਚੂੰਡ ਕੇ ਮਾਸ ਕਾਂ ਪੈ ਖਾਂਦੇ ਨੇ, ਬੰਦੇ ਦੀ ਕਿਸਮਤ ਕਿ ਸਰੀਰ ਦੀ ਕਮਜ਼ੋਰੀ ਆ ਗਈ, ਪਰ ਅੱਜ ਤੀਕਰਾ ਇਹਨੂੰ ਰੱਬ ਦੇ ਦੀਦਾਰ ਨਾ ਹੋਏ। ਦੂਜਾ ਬਚਨ ਸਿਰਫ ਪਹਿਲਾ ਅਖਰੀ ਅਰਥ ਨੇ, ਨਾਲ ਸ਼ਬਦ ਕਹੋ ਨੇ ਕਿ ਕਾਂ ਤੂੰ ਪੂਰੇ ਦੇ ਪੂਰੇ ਤਨ ਨੂੰ ਨੋਚ ਲਿਆ, ਪਰ ਆਹ ਦੋ ਜੋ ਨੇਤਰ ਨੇ, ਆਹ ਜੋ ਦੋ ਅੱਖਾਂ ਨੇ, ਇਹਨਾਂ ਨੂੰ ਨਾ ਛੂ, ਕਿਉਂਕਿ ਅੰਤਲੇ ਸਮੇਂ ਵੀ ਆਸ ਹੈ ਕਿ ਉਸ ਪਿਆਰੇ ਦੀ ਝਲਕ, ਉਸ ਪਿਆਰੇ ਦੇ ਦੀਦਾਰ ਮੈਨੂੰ ਖੋਣੇ। ਤੀਸਰਾ ਬਚਨ ਕਿ ਹੇ ਕਾਂ ਕਿ ਤੂੰ ਇਸ ਸਰੀਰ ਨੂੰ ਚੂੰਡ ਨਾ, ਛੱਡ ਕੇ ਚਲਾ ਜਾ, ਤੇ ਜਿਸ ਸਰੀਰ ਵਿੱਚ ਮੇਰਾ ਸ਼ੌ ਵਸਦਾ, ਮੇਰਾ ਪ੍ਰੀਤਮ ਵਸਦਾ, ਜਿੰਨੀ ਜਲਦੀ ਹੋ ਸਕੇ ਇਸ ਸਰੀਰ ਵਿੱਚੋਂ ਤੂੰ ਉੱਡਦਾ। ਇੱਕ ਬੇਨਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਬਿਰਹਾ ਹਿਰਦੇ ਜਿਹੜੇ ਨੇ, ਉਹਨਾਂ ਨੇ ਉਸ ਅਵਸਥਾ ਵਿੱਚ ਵੀ ਅੰਮ੍ਰਿਤ ਬਚਨ ਉਚਾਰਨ ਕੀਤੇ, ਕਿਉਂਕਿ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖਣ ਵਾਲੇ ਉਹਨਾਂ ਦੇ ਅੰਦਰ ਬਿਰਹਾ ਦੀ ਇੱਕ ਕਾਂਗ ਉੱਠਦੀ ਹੈ, ਤੇ ਸਿਆਣੇ ਲੋਕ ਬਿਰਹਾ ਨੂੰ ਅੱਗ ਦੇ ਨਾਲ ਵੀ ਤੁਲਨਾ ਦਿੰਦੇ ਕਿ ਇਨਸਾਨ ਦੇ ਅੰਦਰ ਜਾਂ ਤਾਂ ਤ੍ਰਿਸ਼ਨਾ ਦੀ ਅੱਗ ਹੋਵੇਗੀ ਤੇ ਜਾਂ ਫਿਰ ਇਸ ਦੇ ਅੰਦਰ ਬਿਰਹਾ ਦੀ ਅੱਗ ਹੋਵੇਗੀ। ਤ੍ਰਿਸ਼ਨਾ ਦੀ ਅੱਗ ਦਾ ਸੁਭਾਅ ਹੈ ਕਿ ਉਹ ਇਨਸਾਨ ਦੇ ਅੰਦਰ ਦੇ ਗੁਣਾਂ ਨੂੰ ਸਾੜਦੀ ਹੈ, ਤੇ ਬਿਰਹਾ ਦੀ ਅੱਗ ਦਾ ਸੁਭਾਅ ਹੈ ਕਿ ਉਹ ਬੰਦੇ ਦੇ ਔਗੁਣਾਂ ਨੂੰ ਸਾੜਦੀ ਹੈ। ਤ੍ਰਿਸ਼ਨਾ ਦੀ ਅੱਗ ਦਾ ਮਾਰਿਆ ਹੋਇਆ ਬੰਦਾ ਦਰ ਦਰ ਤੇ ਭਟਕਦਾ ਹੈ, ਪਰ ਜਿਸ ਅੰਦਰ ਬਿਰਹਾ ਦੀ ਕਾਂਗ, ਬਿਰਹਾ ਦੀ ਅੱਗ ਪੈਦਾ ਹੋ ਜਾਏ, ਉਹਦੀ ਭਟਕਣਾ ਮੁੱਕ ਜਾਂਦੀ ਏ। ਤ੍ਰਿਸ਼ਨਾ ਦੀ ਅੱਗ ਵਿੱਚ ਫਸਿਆ ਹੋਇਆ ਬੰਦਾ ਪਖੰਡ ਕਰਦਾ, ਤੇ ਬਿਰਹਾ ਦੀ ਜਿਸ ਨੂੰ ਅੱਗ ਲੱਗ ਜਾਏ, ਸੱਚਾਈ ਇਹ ਵੇ ਲੋਕ ਉਹਨੂੰ ਸ਼ੈਦਾਈ ਤੇ ਕਮਲਾ ਸਮਝਣ ਲੱਗ ਪੈਂਦੇ। ਸਿਰਫ ਬਾਣੀ ਵਿੱਚੋਂ ਕੁਛ ਪ੍ਰਮਾਣ ਅਰਜ਼ ਕਰਨੇ ਨੇ ਇਹਨਾਂ ਸ਼ਲੋਕਾਂ ਦੇ ਅਰਥ ਕਰਨ ਵਾਸਤੇ। ਬਾਬਾ ਫਰੀਦ ਸਾਹਿਬ, ਉਹਨਾਂ ਦੇ ਅੰਦਰ ਇੱਕ ਤੜਫ, ਇੱਕ ਤਾਂਗ ਹੈ ਆਪਣੇ ਮਹਿਬੂਬ ਨੂੰ ਮਿਲਣ ਦੇ ਲਈ, ਆਪਣੇ ਪਿਆਰੇ ਨੂੰ ਮਿਲਣ ਦੇ ਲਈ, ਤੇ ਉਹਨਾਂ ਨੇ ਆਪਣੀ ਮੁਬਾਰਕ ਰਚਨਾ ਤੋਂ ਇਹ ਬਚਨ ਵੀ ਕਹੇ ਨੇ ਕਿ ਜਿਸ ਸਰੀਰ ਦੇ ਅੰਦਰ ਹਰ ਤਰ੍ਹਾਂ ਦੀ ਤੜਫ ਹੈ, ਕਾਮ ਦੀ ਤੜਫ ਹੈ, ਲੋਭ ਦੀ ਤੜਫ ਹੈ, ਵਾਸ਼ਨਾ ਦੀ ਤੜਫ ਹੈ, ਤੇ ਜੇ ਉਸ ਸਰੀਰ ਦੇ ਅੰਦਰ ਬਿਰਖਾ ਨਹੀਂ ਪੈਦਾ ਹੋਇਆ, ਉਹ ਤਨ ਇਸ ਤਰ੍ਹਾਂ ਕਿ ਜਿਵੇਂ ਸ਼ਮਸ਼ਾਨ ਭੂਮੀ ਹੋਵੇ, ਉਸ ਸਰੀਰ ਵਿੱਚ ਤੇ ਸ਼ਮਸ਼ਾਨ ਘਾਟ ਵਿੱਚ ਕੋਈ ਫਰਕ ਨਹੀਂ, ਕਿਉਂਕਿ ਸ਼ਮਸ਼ਾਨ ਘਾਟ ਵਿੱਚ ਵੀ ਮੁਰਦੇ ਟਿਕਦੇ ਨੇ, ਤੇ ਜਿਸ ਅੰਦਰ ਬਿਰਖਾ ਨਹੀਂ, ਸੱਚਾਈ ਇਹ ਵੇ ਕਿ ਉਹ ਤਨ ਵੀ ਮੁਰਦਾ ਹੋ ਚੁੱਕਾ। ਬਾਬਾ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਨੇ ਆ ਕਿ ਬਿਰਹਾ ਬਿਰਹਾ ਆਖੀ ਹੈ, ਬਿਰਖਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਨ ਮਸਾਨ। ਜਿਸ ਤਨ ਵਿੱਚ ਬਿਰਖਾ ਨਹੀਂ, ਉਹ ਤਨ ਮਾਨੋ ਸ਼ਮਸ਼ਾਨ ਭੂਮੀ ਬਣ ਗਿਆ, ਜਿਵੇਂ ਉਹਦੇ ਵਿੱਚ ਮੁਰਦੇ ਹੁਣ ਜ਼ਿੰਦਗੀ ਹੈ ਨਹੀਂ, ਮੁਰਦਾਪਨ ਹੈ। ਬਾਬਾ ਸਾਹਿਬ ਉਹਨਾਂ ਦੇ ਆਪਣੇ ਅੰਦਰ ਦੀ ਤੜਫ ਹੈ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੇਵਲ ਅੱਲਾਹ ਰੱਬ ਦੀ ਇਬਾਦਤ ਤੇ ਕਠੋਰ ਸਾਧਨਾ ਉਹਨਾਂ ਨੇ ਕੀਤੀ ਸੀ। ਉਹਨਾਂ ਦੀ ਮੁਖਾਰਬਿੰਦ ਤੋਂ ਬਚਨ ਨੇ ਕਹਿੰਦੇ ਜੇ ਅੰਦਰ ਦੀ ਸਾਧਨਾ ਬੰਦਾ ਕਰ ਲਵੇ ਤੇ ਕਈ ਜਨਮਾਂ ਦਾ ਵਿਛੜਿਆ ਹੋਇਆ ਇੱਕ ਖਿੰਨ ਵਿੱਚ ਅੱਜ ਹੀ ਮਿਲ ਸਕਦਾ। ਕਿਵੇਂ? ਜਿਸ ਬੰਦੇ ਨੇ ਆਪਣੀਆਂ ਅੱਗ ਲਾਉਣ ਵਾਲੀਆਂ ਇੰਦਰੀਆਂ ਤੇ ਕਾਬੂ ਪਾ ਲਿਆ, ਮਹਾਰਾਜ ਕਹਿੰਦੇ ਉਹਦਾ ਅੰਦਰ ਅੱਜ ਹੀ ਸ਼ਾਂਤ ਹੋ ਸਕਦਾ ਹੈ। ਉਹਨਾਂ ਦੇ ਬਚਨ ਨੇ ਕਿ ਆਜ ਮਿਲਾਵਾ ਸ਼ੇਖ ਫਰੀਦ, ਕਿਵੇਂ ਤਾਕਿਮ ਜੇ ਰੋਕ ਲਵੇ, ਤਾਕਿਮ ਕੁੰਜੜੀਆਂ ਮਨੋ ਮਚੰਦੜੀਆਂ ਜਿਨ੍ਹਾਂ ਨੇ ਬੰਦੇ ਦੇ ਅੰਦਰ ਅੱਗ ਮਚਾਈਏ, ਜੇ ਅੱਗ ਮਚਾਉਣ ਵਾਲੀਆਂ ਤੇ ਕਾਬੂ ਪਾ ਜਾਏ ਤੇ ਅੱਜ ਹੀ ਉਹਨੂੰ ਮਿਲ ਸਕਦਾ ਹੈ। ਬਾਬਾ ਸਾਹਿਬ ਜੀ ਨੇ ਕਿਹਾ ਬਿਰਖਾ ਸੁਲਤਾਨ ਹੈ। ਇੱਥੇ ਮੈਂ ਥੋੜੀ ਜਿਹੀ ਇੱਕ ਅਰਜ਼ ਕਰਨੀ ਹੈ, ਸੁਲਤਾਨ ਦੇ ਅਰਥ ਕੀ ਨੇ? ਅਖਰੀ ਅਰਥਾਂ ਸੁਲਤਾਨ ਦੇ ਨੇ ਬਾਦਸ਼ਾਹ ਸਮਰਾਟ, ਕਿ ਬਿਰਹਾ ਬਿਰਹਾ ਆਖੀਏ, ਬਿਰਖਾ ਤੂੰ ਸੁਲਤਾਨ, ਕਿਉਂਕਿ ਸਾਡੇ ਇਸ ਜਿਸਮ ਦੇ

0: अंदर अनेक तरह के जज्बे ने, ओनू विषय भी कह लीए, ओना नू विकार भी कह लीए, ते ओ जज्बे जेड़े ने वक वक समया ते प्रगट हुंदे ने, पर हर जज्बा जेड़ा शरीर दा है ओ कुछ खिन तो बाद निराशता नू जन्म देंदा है। काम भी तो एक जज्बा है, क्रोध भी तो एक जज्बा है, जिन्ने असी विकार गुणने आ ए एक एक जज्बा है, पर इना सब तो श्रेष्ठ जेड़ा है ओ बिरखा है। बाकी सारे जज्बे जेड़े ने ओ बंदे दे अंदर नू पिखारी बनांदे ने। बिरखा दा जज्बा ऐसा है कि जेड़ा इस नू परमात्मा विच अपेद कर देंदा है। ओ जज्बा ओ सब दा शिखर है। भाई साहब ने प्रमाण भी दिते कि बिरखी खिरदे जेड़े ने उन्हां दा जीवन ही ऐसा है कि उन्हां नू होर कोई चीज भौंदी भी नहीं प्यारे तो बिना। भावे मैं सिर्फ अखरी अर्थ कर रहा, सच्चाई कह रहा, ते असल विच एदे अर्थ भी ओ करे कि जिदे अंदर बिरखा दी कांग उठी हो। मेरी एक मजबूरी भी है दे अर्थ करने, पर ओ खिरदा जिस विच बिरहा दी कांग उठ गई, ओदे शरीर दियां कुछ निशानियां, ओ निशानियां ने तकरीबन नौ। एक फारसी दे विद्वान ने लिखे कि जिस अंदर भी ए बिरखा दी अवस्था पैदा हो जाए, ओदे शरीर नू देखियो, भावे अंदर दी सानू समझ नहीं, पर ओदे शरीर दी हरकत दसेगी इस अंदर परमात्मा नू मिलन दी तड़प है। ओ नौ निशानियां ने, ओ लिखदे ने कि आशकारा नौ निशानी ऐ पिसर, के पुत्र परमात्मा नू रब नू अल्लाह नू नेह करन वालियां दी नौ निशानियां आहे सरदो रंग जरदो चश्म तर। पहलियां तीन, आहे सरदो आ दा अर्थ होका लेना कि जेड़ा परमात्मा नू प्यार कर दे ओ कई वारी बैठा बैठा सा लिंदिया सार ओनू ठंडा होका आ जांदा है। कहन लगे बिरखी दी पहली निशानी ए वे कि ओ ठंडे होके लेने शुरू कर देंदा है। आहे सरदो दूजी निशानी है रंग जरदो, ओदे शरीर दा रंग जेड़ा है ज्यो ज्यो अंदर बिरहा उठदा है त्यों त्यों ओदे शरीर दा रंग जेड़ा ओ पीला पैन लग पैंदा है। कई वारी बंदे पुछदे ने कि एदे तन नू होया की, एदे रंग शरीर दा रंग फेस दा रंग क्यों पीला पैन लग पिया। महाराज कहिंदे दूजी निशानी ए वे कि बिरखी बंदे दा चेहरा पीला पै जांदा है। आखे सरदो रंग जरदो चश्म तर, ओदियां अखां हमेशा भिजियां रहिंदियां, ओदियां अखां च चंचलता ही नहीं, अखां विच गंभीरता है, चमक है, पर प्यारियो जदों भी ओनू देखोगे ओदे प्यारे दी गल शुरू होवे ते अचन चेत ओदियां अखां दे विचों नीर दी धारा प्रवाहित हो जांदी है। ठंडे होके लैंदा है, रंग पीला पैन लग पैंदा है, ते ओदियां अखां विच नीर प्रवाहित हो जांदा है। आहे सरदो रंग जरदो चश्म तर, कम गुफ्त नूं चौधी ओदी निशानी है, बहुत घट बोलदा है, ओ बोलदा ही नहीं, ते ज्यों ज्यों बिरहा अंदर होर उतेजना पैदा करता है, सच्चाई ए वे ओ गल्लां करदा भी नहीं, गल्लां भी उस मुख विचों निकलदियां ने जेड़ा मुख अजे भरिया नहीं, जिस मुंह विच बुरकी रोटी पाई होवे ओ मुंह गल नहीं कर सकदा। जिस अंदर बिरखा दी रब दी बख्शिश हो जाए ओ अपनी जबान तो बोलना भी घट कर देंदा है। आए सरदो रंग जरदो चश्म तर, कम गुफ्त नूं घट बोलदा है, कम खुरद नूं खुराक ओदी बिलकुल थोड़ी हो गई, कम गुफ्त नूं कम खुरद नूं ख्वाबे हराम, लोक आराम नाल सुते हुंदे ने ओ रातां नूं ही तुरदा फिरदा, चौंकड़े विच कदी बैठा कदी चलदा होया अपने प्यारे नूं आवाजा मारदा हुंदा, ओनू रात नींद नहीं, ए छेवीं निशानी है। फिर मैं दोहरा दिया, ठंडे होके चेहरे दा रंग पीला, उस बंदे दे अंदर अखां दे विचों नीर, घट बोलना घट खाना ते ओदी नींद भी बिल्कुल घट हो गई है। कम खुरद नूं महाराज जी ने उस तो अगे जिहड़े बचन कहे, कहन लगे इंतजारी बेकरारी दस्ते सर, सतवां ओदा लक्षण हर खिन ओ इंतजार विच बैठा है कि हुणे प्यारा आया। दूसरा ओ बेकरार हो जांदा है, एक थां ते ओ टिक नहीं रहा, ते कई वारी नौवीं निशानी ए वे ते अपने सिर नूं अपने दोनों हत्थां विच पकड़ लैंदा है। ਇਹ ਉਸ ਦੀਆਂ ਨੌ ਨਿਸ਼ਾਨੀਆਂ ਤੇ ਜਿਸ ਅੰਦਰ ਬਿਰਖਾ ਪੈਦਾ ਹੋ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਆਓ ਦਰਸ਼ਨ ਕਰੀਏ ਕਿ ਜਿਤਨੀ ਬਾਣੀ ਹੈ ਪਰਮਾਤਮਾ ਨੂੰ ਪ੍ਰੇਮ ਕਰਨ ਵਾਲੇ ਪ੍ਰੇਮਾ ਭਗਤੀ ਵਿਚ ਭਿੱਜੀਆਂ ਹੋਆ ਰੂਹਾਂ ਦੀ ਬਾਣੀ ਹੈ ਤੇ ਜਿਸ ਜਿਸ ਅਵਸਥਾ ਨੂੰ ਉਹਨਾਂ ਮਾਣਿਆ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਉਸ ਅਵਸਥਾ ਨੂੰ ਬਾਣੀ ਵਿਚ ਉਹ ਦਰਜ ਵੀ ਕਰ ਗਏ। ਧੰਨ ਗੁਰੂ ਨਾਨਕ ਸਾਹਿਬ। ਹਜ਼ੂਰ ਦੇ ਬਿਰਹਾ ਨੂੰ ਕਦੀ ਅਸੀਂ ਦੇਖੀਏ, ਮਾਲਕ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਕਿ ਰੈਨ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ। ਕਿ ਅੱਧੀ ਰਾਤ ਲੰਘ ਗਈਏ, ਸਾਰੇ ਲੋਕ ਆਰਾਮ ਕਰਦੇ ਨੇ, ਪਰ ਇੱਕ ਪਤੀਆ ਐਸਾ ਕਿ ਰਾਤ ਗਈ ਉਹ ਅਜੇ ਵੀ ਪਰਿਓ ਪਰਿਓ ਪੀਆ ਪੀਆ ਦੀ ਰੱਟ ਲਾਈ ਬੈਠਾ। ਤੇ ਜੇਕਰ ਪੁੱਛਿਆ ਜਾਏ ਵੀ ਸਾਰੇ ਲੋਕ ਆਰਾਮ ਵਿਚ ਨੇ ਤੇ ਤੈਨੂੰ ਰਾਤ ਚੈਨ ਨਹੀਂ, ਠੀਕ ਹੈ ਆਰਾਮ ਉਹਨਾਂ ਲਈ ਜਿਨ੍ਹਾਂ ਦੇ ਅੰਦਰ ਖਿੱਚ ਨੀ ਪੈਦਾ ਹੋਈ ਪਿਆਰਿਓ, ਜਿਹਦੇ ਅੰਦਰ ਪਿਆਰੇ ਨੂੰ ਮਿਲਣ ਦੀ ਤਾਂਘ ਉਹਨੂੰ ਰਾਤ ਆਰਾਮ ਕਿਤੇ। ਮਹਾਰਾਜ ਕਹਿੰਦੇ ਅੱਧੀ ਰਾਤ ਗਈ ਪਪੀਆ ਬੋਲਦਾ ਹੈ ਤੇ ਕਹਿੰਦੇ ਨੇ ਮਾਂ ਇਸ ਪਪੀਏ ਦੀ ਤੇ ਮੇਰੀ ਹੋਰ ਹੈ, ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਇਹਦੀਆਂ ਅੱਖਾਂ ਵਿਚ ਵੀ ਪਾਣੀ ਹੈ, ਲਲਤਾ ਬਿਲ ਲਾਤੀ ਇਹਦੀ ਜ਼ਬਾਨ ਵੀ ਪਿਆਰੇ ਨੂੰ ਮਿਲਣ ਦੀ ਵਿਲਕਦੀ ਹੈ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂ, ਬਿਨ ਮਿਲੇ ਨੀਂਦ ਨਾ ਪਾਈ, ਜਿਵੇਂ ਇਹਨੂੰ ਨੀਂਦ ਨੀ ਆ ਰਹੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਾਂ ਬਿਰਗੀ ਖਿਰਦੇ ਨੂੰ ਵੀ ਇਸ ਤਰ੍ਹਾਂ ਨੀਂਦ ਨੀ ਆਉਂਦੀ। ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਨੇ, ਬਾਣੀ ਵਿਚ ਬੇਅੰਤ ਐਸੇ ਬਚਨ ਨੇ ਜਿਹੜੇ ਇਹਦੇ ਨਾਲ ਸੰਬੰਧਿਤ ਨੇ। ਜੇ ਕਬੀਰ ਸਾਹਿਬ ਉਹਨਾਂ ਦਾ ਬਿਰਖਾ ਪੜ ਕੇ ਦੇਖੀਏ, ਉਹ ਵੀ ਇਸ ਅਵਸਥਾ ਨੂੰ ਖੰਡਾ ਚੁੱਕੇ ਨੇ ਤੇ ਉਹ ਇਸ ਗੱਲ ਕਹਿੰਦੇ ਨੇ ਕਿ ਬਿਰਹਾ ਤਾਂ ਇੱਕ ਨਾਗ ਹੈ। ਬਾਬਾ ਫਰੀਦ ਨੇ ਕਿਹਾ ਸੁਲਤਾਨ, ਕਬੀਰ ਸਾਹਿਬ ਭਗਤ ਜੀ ਨੇ ਕਿਹਾ ਹਾਂ ਉਹ ਤਾਂ ਇੱਕ ਸੱਪ ਹੈ, ਕਿਸੇ ਨੂੰ ਸੱਪ ਡੰਗ ਮਾਰ ਜਾਏ ਤੇ ਉਹਦਾ ਮੰਤਰ ਨਾਲ ਪੁਰਾਤਨ ਸਮੇਂ ਲੋਕ ਇਲਾਜ ਕਰਦੇ ਸਨ, ਕੋਈ ਦਵਾਈ ਦੇਣੀ ਤੇ ਉਹਦਾ ਜ਼ਹਿਰ ਉਤਰ ਜਾਣਾ। ਕਹਿਣ ਲੱਗੇ ਆਮ ਸੱਪ ਡੰਗ ਮਾਰੇ ਤੇ ਲੋਕੀ ਦਵਾਈ ਨਾਲ ਜ਼ਹਿਰ ਉਤਾਰ ਦਿੰਦੇ ਨੇ, ਪਰ ਜਿਹਨੂੰ ਬਿਰਖਾ ਦਾ ਸੱਪ ਡੰਗ ਮਾਰ ਜਾਏ ਉਹਦਾ ਜੀਣਾ ਵੀ ਮੁਸ਼ਕਲ ਤੇ ਬਿਰਖੀ ਬੰਦਾ ਜਦੋਂ ਜੀਂਦਾ ਆਮ ਲੋਕ ਤੇ ਬੁੱਧੀ ਦੇ ਤਲ ਤੇ ਜੀਣ ਵਾਲੇ ਨੂੰ ਸ਼ਦਾਈ ਕਹਿਣ ਲੱਗ ਪੈਂਦੇ। ਉਹਨਾਂ ਦਾ ਅੰਮ੍ਰਿਤ ਬਚਨ ਹੈ ਕਿ ਕਬੀਰ ਬਿਰਹੋਂ ਪੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਜਿਵੇਂ ਝੱਲਾ ਲੋਕ ਉਹਨੂੰ ਕਹਿੰਦੇ। ਬਾਬੇ ਨਾਮਦੇਵ ਜੀ ਨੂੰ ਪੁੱਛੋ, ਉਹਨਾਂ ਤੇ ਵੀ ਇਹ ਬਿਰਹਾ ਦੀ ਕਾਂਗ ਆਈ ਤੇ ਉਹਨਾਂ ਨੇ ਸ਼ਬਦ ਕਹਿ ਮੈਂ ਬੋਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਉਹਦੀ ਖਾਤਰ ਮੈਂ ਖਾਵ ਪਾਵ ਕਰ ਰਹੀ ਹਾਂ, ਸ਼ਿੰਗਾਰ ਕਰ ਰਹੀ ਹਾਂ, ਮੇਰੇ ਅੰਦਰ ਤਾਂ ਕੇਵਲ ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਹੈ। ਗੁਰੂ ਰਾਮਦਾਸ ਉਹਨਾਂ ਦੇ ਬਿਰਖਾ ਦੀ ਕਾਂਗ ਹੈ। ਅਸੀਂ ਸਾਰੇ ਉਹ ਸ਼ਬਦ ਪੜ੍ਹਨੇ ਆ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਖੋ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ, ਜੇ ਸੁਖ ਦੇਹੇ ਤਾਂ ਤੁਜੈ ਆਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾ, ਦੁੱਖ ਵਿਚ ਸੁਖ ਮਨਾਈ, ਤਨ ਮਨ ਖਾਟ ਕਾਰ ਸਭ ਅਰਪੀ, ਵਿਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ, ਬਸ ਇੱਕ ਕਿਰਪਾ ਕਰੀ ਮਾਲਕ, ਨਾਨਕ ਗਰੀਬ ਢਹਿ ਪਿਆ ਦੁਆਰੇ, ਕਰ ਮੇਲ ਲੇਖੋ ਵਡਿਆਈ। ਇਸ ਤੋਂ ਅੱਗੇ ਪਤਾ ਪੜੋ ਜੋ ਅਸਲ ਮੈਂ ਬੇਨਤੀ ਕਰਨੀ ਹੈ। ਮਹਾਰਾਜ ਕਹਿੰਦੇ ਨੇ ਕਿ ਉਹ ਤੜਫ ਕੈਸੀ ਹੈ, ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਏ। ਇੱਕ ਅੰਦਰ ਦੀ ਖਿੱਚ ਹੈ, ਅੰਦਰ ਦੀ ਤੜਫ ਹੈ। ਜੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਿਰਹਾ ਪੜੋ, ਇਹ ਤਾਂ ਸਾਰੇ ਅਸੀਂ ਸ਼ਬਦ ਪੜ੍ਹਨੇ ਆ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰ ਕੀ ਨਿਆਹੀ, ਇਥੋਂ ਤੱਕ ਕਿ ਮਾਲਕ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਸਿਰਫ ਇੱਕ ਬੇਨਤੀ ਹੈ ਕਿ ਬਿਰਖਾ ਇੱਕ ਉਹ ਪੀੜਾ ਹੈ, ਬਿਰਹਾ ਇੱਕ ਉਹ ਪ੍ਰਮਾਤਮਾ ਦੀ ਦਾਤ ਹੈ, ਜਿਹਨੇ ਪ੍ਰੇਮਾ ਵਾਲੀ ਭਗਤੀ ਵਾਲੇ ਪਾਸੇ ਤੁਰਨਾ ਉਹਦੇ ਅੰਦਰ ਇਹ ਘਟਨਾ ਜ਼ਰੂਰ ਘਟਦੀ ਹੈ। ਜਿਵੇਂ ਸਿਰਫ ਇਹਨੂੰ ਉਦਾਹਰਣ ਵਜੋਂ ਹੈ, ਇੱਕ ਮਾਂ ਆਪਣੀ ਗੋਦ ਵਿੱਚ ਸੰਤਾਨ ਨੂੰ ਖਿਡਾਉਣਾ ਚਾਹੁੰਦੀ ਹੈ, ਆਪਣੀ ਗੋਦ ਵਿੱਚ ਬੱਚੇ ਦਾ ਜਾਂ ਬੱਚੀ ਦਾ ਪਿਆਰ ਉਹ ਲੁਡਾਉਣਾ ਚਾਹੁੰਦੀ ਹੈ, ਪਰ ਜਿੰਨੀ ਦੇਰ ਤੱਕ ਉਹ ਪ੍ਰਸੂਤ ਦੀ ਪੀੜਾ ਨੂੰ ਜਰੇਗੀ ਨਹੀਂ ਤੇ ਸੰਤਾਨ ਨੂੰ ਜਨਮ ਨਹੀਂ ਦੇ ਸਕਦੀ, ਬੱਚੇ ਨੂੰ ਜਨਮ ਦੇਣ ਲਈ ਉਹਦੇ ਲਈ ਪੀੜਾ ਅਤ ਲਾਜ਼ਮੀ ਬਣ ਜਾਂਦੀ ਏ, ਤੇ ਜਿਹਨੇ ਰੱਬ ਨੂੰ ਪਾਣਾ ਸਚਾਈ ਹੋਵੇ ਉਹਦੇ ਲਈ ਵੀ ਬਿਰਹਾ ਇੱਕ ਪੀੜਾ ਬਣ ਕੇ ਆਉਂਦੀ ਏ। ਜਿਵੇਂ ਪ੍ਰਸੂਤ ਦੀ ਪੀੜਾ ਤੋਂ ਬਾਅਦ ਮਾਂ ਦੀਆਂ ਚੀਕਾਂ, ਮਾਂ ਦਾ ਰੋਣਾ ਇੱਕੋ ਦਮ ਖੁਸ਼ੀ ਵਿੱਚ ਬਦਲ ਜਾਂਦਾ ਹੈ, ਤੇ ਜਦੋਂ ਬਿਰਹਾ ਦੀ ਕਾਂਗ ਵਿੱਚੋਂ ਕੋਈ ਲੰਘਦਾ ਤੇ ਪਿਆਰੇ ਦਾ ਮਿਲਾਪ ਜਿਹੜਾ ਆਨੰਦ ਵਿੱਚ ਬਦਲ ਜਾਂਦਾ। ਸਿਰਫ ਇੱਕ ਪੀੜਾ ਹੈ। ਬਾਬਾ ਫਰੀਦ ਸਾਹਿਬ ਨੇ, ਅਸੀਂ ਸਲੋਕਾਂ ਵੱਲ ਆਈਏ, ਕਾਹਨੂੰ ਮੁਖਾਤਬ ਕੀਤਾ? ਕਿਉਂਕਿ ਆਪਾਂ ਸਾਰੇ ਸੁਣਿਆ ਹੈ, ਤੇ ਫਿਰ ਮੈਂ ਅਰਜ਼ ਕਰਨਿਆ ਕਿ ਬਿਰਖਾ ਇੱਕ ਐਸੀ ਦਾਤ ਹੈ ਪਰਮਾਤਮਾ ਦੀ। ਅੱਜ ਤੱਕ ਪਤਾ ਨਹੀਂ ਸੀ ਕਿ ਮੈਂ ਆਪਣੀ ਗੱਲ ਕਰਨਾ, ਕਿੰਨਾ ਕੁ ਰੋਏ ਹੋਵਾਂਗੇ। ਔਲਾਦ ਲਈ ਰੋਏ, ਗਰੀਬੀ ਲਈ ਬੰਦਾ ਰੋਇਆ, ਧਨ ਲਈ ਰੋਇਆ, ਸੰਤਾਨ ਲਈ ਰੋਇਆ, ਜ਼ਮੀਨ ਲਈ ਰੋਇਆ, ਪਦਵੀਆਂ ਲਈ ਰੋਇਆ, ਪਤਾ ਨਹੀਂ ਇਹਨਾਂ ਅੱਖਾਂ ਨੇ ਕਿੰਨਾ ਕੁ ਪਾਣੀ ਕਹਿ ਰਿਹਾ ਹੈ, ਪਰ ਕਦੀ ਪਰਮਾਤਮਾ ਲਈ ਰੋ ਕੇ ਤਾਂ ਦੇਖਣ। ਦੁਨੀਆਂ ਦੇ ਰੋਣੇ ਦੁੱਖ ਨੂੰ ਜਨਮ ਦਿੰਦੇ ਨੇ, ਤੇ ਜਦੋਂ ਪਰਮਾਤਮਾ ਲਈ ਇੱਕ ਵੀ ਖੰਜੂ ਕਿਸੇ ਦਾ ਡਿੱਗ ਪਵੇ, ਉਹ ਕਰੋੜਾਂ ਜਨਮਾਂ ਦੀ ਮੈਲ ਧੋ ਕੇ ਰੱਖ ਜਾਂਦਾ। ਉਹ ਇੱਕ ਐਸੀ ਅੰਦਰ ਦੀ ਬਖਸ਼ਿਸ਼ ਹੈ। ਇੱਕ ਮੈਂ ਉਦਾਹਰਨ ਸਿਰਫ ਸੰਖੇਪ ਜੀ, ਬਿਰਹਾ ਦਾ ਸੰਬੰਧ ਕੇਵਲ ਉਮਰ ਨਾਲ ਨਹੀਂ ਕਿ ਕੋਈ ਅੱਤ ਦਾ ਬਜ਼ੁਰਗ ਹੋ ਗਿਆ, ਜਿਵੇਂ ਬਾਬਾ ਜੀ ਨੇ ਸ਼ਬਦ ਵਰਤੇ, ਅਜੇ ਸੋ ਰੱਬ ਨਾ ਬੋੜਿਓ। ਬਿਰਖਾ ਤਾਂ ਇੱਕ ਦਾਤ ਹੈ, ਇਹ ਬਚਪਨ ਵਿੱਚ ਵੀ ਰੱਬ ਕਿਸੇ ਤੇ ਤਰਸ ਕਰਕੇ ਦੇ ਦੇ ਤੇ ਉਹਨੂੰ ਮਿਲ ਜਾਂਦੀ ਹੈ। ਇੱਕ ਉਦਾਹਰਨ ਹੈ ਗੁਰੂ ਇਤਿਹਾਸ ਦੀ। ਉਹ ਇਸ ਕਰਕੇ ਵੀ ਮਾਲਕ ਮਿਹਰ ਕਰੇ ਕਿ ਤੇ ਸਾਡੇ ਅੰਦਰ ਦੀ ਭਾਵਨਾ ਪ੍ਰਬਲ ਹੋਵੇ। ਬਾਬਾ ਬਕਾਲਾ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਇੱਕ ਨਗਰ ਹੈ ਬੁਤਾਲਾ। ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੂਹ ਹੈ ਉਹ ਅਸਥਾਨ। ਪਰ ਉੱਥੇ ਵੀ ਗਏ ਇੱਕ ਬਿਰਹਾ ਵਿੱਚ ਭਿੱਜੇ ਹੋਏ ਬੱਚੇ ਦੀ ਆਵਾਜ਼ ਨੂੰ ਸੁਣ ਕੇ, ਉਹਦੀ ਪੁਕਾਰ ਨੂੰ ਸੁਣ ਕੇ। ਉਹਦੇ ਬਾਪ ਦਾ ਚਲਾਣਾ ਹੋ ਚੁੱਕਾ, ਵਿਧਵਾ ਮਾਂ ਆਪਣੇ ਬੱਚੇ ਨੂੰ ਪਾਲਦੀ। ਸਿਰਫ ਸੰਖੇਪ ਜੀ ਕੰਨ ਰਸ ਲਈ ਨਹੀਂ, ਇਹ ਸਾਖੀ ਦਾ ਭਾਵ ਵੀ ਇਹ ਹੁੰਦਾ ਕਿ ਪੁਰਾਤਨ ਵਾਪਰੀਆਂ ਹੋਈਆਂ ਘਟਨਾਵਾਂ ਕਿਤੇ ਅੰਦਰ ਨੂੰ ਟੁੰਬ ਜਾਣ, ਤੇ ਉਹ ਤੁੰਬੀ ਹੋਈ ਸਾਡੇ ਅੰਦਰ ਦੀ ਬਿਰਤੀ ਸਾਨੂੰ ਕਿਤੇ ਨਵੀਂ ਜ਼ਿੰਦਗੀ ਵਾਲੇ ਪਾਸੇ ਤੋਰ ਦੇ। ਇਹਦਾ ਮਤਲਬ ਸਿਰਫ ਇੰਨਾ, ਮਾਂ ਵਿਧਵਾ ਹੈ, ਬਾਪ ਜਾ ਚੁੱਕਾ, ਖੂਹ ਤੇ ਬੈਠਾ, ਤੇ ਪਰਮਾਤਮਾ ਦੇ ਰੰਗ ਵਿੱਚ ਰੱਤੀਆਂ ਹੋਈਆਂ ਰੂਹਾਂ ਕੁਝ ਸੱਜਣ ਲੰਘੇ ਨੇ। ਇੱਕ ਨੇ ਆਪਣੇ ਮੋਢੇ ਤੇ ਚਾਦਰ ਰੱਖੀ ਏ, ਦੂਸਰੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਤੁਰ ਰਹੇ ਨੇ, ਤੇ ਜਿਸ ਨੇ ਮੋਢੇ ਤੇ ਚਾਦਰ ਰੱਖੀ ਉਹ ਆਪਣੀ ਜ਼ਬਾਨ ਤੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ, ਬਾਕੀ ਸੁਣਦੇ ਪਏ ਨੇ। ਖੂਹ ਦੇ ਕੋਲ ਆ ਗਏ ਤੇ ਇੱਥੇ ਰੁਕ ਕੇ ਬੱਚੇ ਨੂੰ ਆਵਾਜ਼ ਦੇ ਕੇ ਕਹਿਣ ਲੱਗੇ, ਬੇਟਾ ਪਿਆਸ ਲੱਗੀ ਏ, ਪਾਣੀ ਪਿਲਾਏਗਾ? ਉਹ ਤੇਜ਼ੀ ਨਾਲ ਪਾਣੀ ਲੈਣ ਗਿਆ, ਤੇ ਜਿਹੜਾ ਬਾਣੀ ਪੜ੍ਹਨ ਵਾਲਾ ਗੁਰਮੁਖ ਏ, ਉਹਨੇ ਬੱਚੇ ਦੇ ਚਿਹਰੇ ਨੂੰ ਦੇਖ ਕੇ ਸਿਰਫ ਇੰਨੀ ਗੱਲ ਕਹੀ, ਬੇਟਾ ਤੇਰੇ ਸਤਿਗੁਰੂ ਜੀ ਦਾ ਨਾਮ ਕੀ ਹੈ, ਤੇਰੇ ਮੁਰਸ਼ਦ ਦਾ ਨਾਮ ਕੀ ਹੈ? ਤੇ ਪਹਿਲਾਂ ਅਕਸਰ ਜਦੋਂ ਕਿਤੇ ਪਰਮਾਰਥ ਕਮਾਉਣ ਵਾਲੇ ਇੱਕ ਦੂਜੇ ਨੂੰ ਮਿਲਦੇ ਸਨ ਤੇ ਪੁੱਛਦੇ ਸਨ, ਤੇਰਾ ਮੁਰਸ਼ਦ, ਤੇਰਾ ਗੁਰੂ ਕੋਈ ਕੌਣ ਹੈ? ਅੱਜ ਸੱਚੀ ਗੱਲ ਜੇ ਕੰਮ ਇੱਕ ਦੂਜੇ ਤੋਂ ਪੁੱਛਿਆ ਜਾਂਦਾ, ਤੇਰਾ ਕੰਮ ਕੀ ਏ ਤੇ ਕੀ ਕਰਨਾ? ਕਦੀ ਕਿਸੇ ਨੂੰ ਕਿਸੇ ਨੇ ਪੁੱਛਿਆ ਕਿ ਸਤਿਗੁਰੂ ਦੇ ਨੇੜਤਾ ਕਿੰਨੀ ਕੁ ਤੇਰੇ ਤੇ ਬਖਸ਼ਿਸ਼ ਹੋ ਗਈ ਹੈ? ਟਾਵੇਂ ਟਾਵੇਂ, ਕਿਉਂਕਿ ਬਿਰਤੀ ਉਹੋ ਜੀ ਹੈ। ਇੱਕੋ ਗੱਲ ਪੁੱਛੀ, ਬੇਟਾ ਤੇਰਾ ਗੁਰੂ? ਉਸ ਨਿਆਣੇ ਨੇ ਕਿਹਾ, ਕਹਿਣ ਲੱਗਾ, ਬਾਬਾ ਇਹ ਸ਼ਬਦ ਕਹਿ, ਮੈਨੂੰ ਕੋਈ ਪਤਾ ਨਹੀਂ, ਮਾਈ ਮੇਰੀ ਜ਼ਰੂਰ ਨਾ ਲੈਂਦੀ ਹੁੰਦੀ, ਮੈਨੂੰ ਕੋਈ ਪਤਾ ਨਹੀਂ। ਉਸ ਬਜ਼ੁਰਗ ਨੇ ਜਾਂ ਉਹ ਬਾਣੀ ਪੜ੍ਹਨ ਵਾਲੇ ਗੁਰਮੁਖ ਨੇ ਕਿਹਾ, ਬੇਟਾ ਤੈਨੂੰ ਪਤਾ ਨਹੀਂ, ਦੇਖ ਤੂੰ ਸ਼ਵਾਸ ਲੈਂਦਾ, ਤੂੰ ਪਰਮਾਤਮਾ ਦਾ ਦਿੱਤਾ ਤਨ ਖੰਡਾ ਰਿਹਾ, ਇਹ ਸਰੀਰ ਤਾਂ ਮਿਲਿਆ ਹੀ ਗੁਰੂ ਭਗਤੀ ਵਾਸਤੇ, ਕਹਿ ਤੈਨੂੰ ਅਜੇ ਤੱਕ ਪਤਾ ਹੀ ਨਹੀਂ ਤੇਰੀ ਜ਼ਿੰਦਗੀ ਦੇ ਕਿੰਨੇ ਦਿਨ, ਤੇਰੀ ਉਮਰ ਲੰਘ ਗਈ ਕਿੰਨੀ, ਤੇ ਨਾਲੇ ਮੌਤ ਦਾ ਕੀ ਭਰੋਸਾ, ਕੀ ਯਕੀਨ? ਗੁਰੂ ਤੋਂ ਬਿਨਾਂ ਅੱਗੇ ਕਿਸੇ ਨੇ ਸੰਭਾਲਣਾ ਨਹੀਂ, ਗੁਰੂ ਤੋਂ ਬਿਨਾਂ ਕਿਸੇ ਨੇ ਸਹਾਰਾ ਨਹੀਂ ਦੇਣਾ। ਬਸ ਇੰਨੀ ਕੁ ਗੱਲ ਕਹਿ ਕੇ ਚਲੇ ਗਏ। ਅੰਦਰ ਸੀ ਬਿਲਕੁਲ ਨਿਰਮਲ, ਤੇ ਵੈਸੇ ਸਤਿਗੁਰੂ ਵੀ ਸਬੱਬ ਬਣਾਉਂਦੇ ਨੇ, ਜੇ ਬੰਦਾ ਹਰ ਵਾਪਰ ਦੀ ਘਟਨਾ ਨੂੰ ਪੋਜ਼ਿਟਿਵ ਸੋਚਣ ਲੱਗ ਪਵੇ ਨਾ, ਤੇ ਸੱਚਾਈ ਇਹ ਜ਼ਿੰਦਗੀ ਬਹੁਤ ਉੱਨਤੀ ਕਰੇ। ਪਰ ਕਰਨੇ ਕੀ ਅਸੀਂ ਹਰ ਘਟਨਾ ਨੂੰ ਨੈਗੇਟਿਵ ਲੈਣ ਲੱਗ ਪੈਂਦੇ। ਕੋਈ ਠੋਕਰ ਵੱਜੇ ਅਸੀਂ ਕਹਿੰਦੇ ਹਾਂ ਪਰਮਾਤਮਾ ਨੇ ਸਾਨੂੰ ਸਜ਼ਾ ਦਿੱਤੀ। ਕਈ ਤਾਂ ਇੱਥੋਂ ਤੱਕ ਕਹਿਣ ਲੱਗ ਪੈਂਦੇ ਨੇ ਪਤਾ ਨੀ ਸਾਨੂੰ ਵੈਰ ਕਮਾਉਂਦਾ ਪਿਆ, ਤੇ ਹਾਲਾ ਮੂਲ ਮੰਤਰ ਵੀ ਸਾਰੀ ਪੜ੍ਹੀ ਜਾਂਦੇ ਆ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਥੋੜਾ ਕਮਾਉਂਦੇ। ਜਦੋਂ ਪੋਜ਼ਿਟਿਵ ਕੋਈ ਲੈਂਦਾ ਹੈ ਉਹ ਕਹਿੰਦਾ ਨਹੀਂ ਪਰਮਾਤਮਾ ਕੁਮਾਰ ਭਾਂਡੇ ਨੂੰ ਉੱਤੋਂ ਠੋਕਰਾ ਮਾਰਦਾ, ਦੇਖਣ ਵਾਲੇ ਕਹਿੰਦੇ ਨੇ ਤੋੜਦਾ ਪਿਆ, ਪਰ ਪੋਜ਼ਿਟਿਵ ਸੋਚ ਵਾਲਾ ਕਹਿੰਦਾ ਨਹੀਂ ਉੱਤੋਂ ਥਾਪੜਦਾ ਪਿਆ, ਥੱਲਿਓ ਸਹਾਰਾ ਦਿੰਦਾ ਪਿਆ। ਇਹਦੀ ਬਾਹਰ ਵਾਲੀ ਠੋਕਰ ਨੂੰ ਇਸ ਕਰਕੇ ਜਾਣਿਓ ਕਿ ਚਾਰ ਦਿਨਾਂ ਨੂੰ ਬਾਜ਼ਾਰ ਵਿੱਚ ਇਸ ਭਾਂਡੇ ਦੀ ਕੀਮਤ ਪੈ ਜਾਏ। ਸੋਚ ਇਹਨਾਂ ਪੋ ਆਪਣੀ, ਇੱਕ ਠੋਕਰ ਵੱਜੀ ਹੋ ਸ਼ਬਦ ਦਾ ਬਾਣ ਵੱਜਾ, ਤੇ ਸੱਚੀ ਮੁੱਚੀ ਸ਼ਬਦ ਸਹਾਰਨਾ ਬੜਾ ਮੁਸ਼ਕਲ ਜੀ। ਬਾਬਾ ਸਾਹਿਬ ਨੇ ਬਾਣੀ ਚ ਕਿਹਾ ਡਾਂਗਾ ਬੰਦਾ ਸਹਾਰ ਸਕਦਾ, ਗੋਲੀ ਸੀਨੇ ਵਿੱਚ ਖਾ ਸਕਦਾ, ਤੀਰ ਨਾਗਨੀ ਬਰਸ਼ੀ ਤਲਵਾਰ ਸੀਨੇ ਚ ਖਾ ਸਕਦਾ, ਪਰ ਬੋਲ ਨਹੀਂ ਜੇ ਜਰਿਆ ਜਾਂਦਾ, ਭਾਵੇਂ ਉਹ ਬੋਲ ਕੜਤਨ ਦਾ ਹੋਵੇ ਉਹਨੂੰ ਉਹ ਜਰ ਸਕਦਾ ਜਿਹੜਾ ਖਿਮਾ ਦਾ ਪੁਤਲਾ ਹੋਵੇਗਾ, ਆਮ ਬੰਦੇ ਤੋਂ ਜਰਿਆ ਨਹੀਂ ਜਾਂਦਾ। ਤੇ ਗੁਰੂ ਦਾ ਸ਼ਬਦ ਵੀ ਉਹ ਜਰ ਸਕਦਾ ਜਿਹਦੇ ਉੱਤੇ ਮਾਲਕ ਦੀ ਕਿਰਪਾ ਹੋਵੇ। ਸ਼ਬਦ ਕੋਈ ਵੀ ਹੈ, ਜਰਨਾ ਬੜਾ ਮੁਸ਼ਕਲ ਹੈ। ਸਾਹਿਬ ਦਾ ਬਚਨ ਵੀ ਹੈ ਨਾ, ਅਸੀਂ ਪੜ੍ਹਨੇ ਆ ਕਿ ਚੋਟ ਸਹੇਲੀ ਸ਼ੇਲ ਕੀ ਮੇਜੇ ਦੀ ਬਰਸ਼ੇ ਦੀ ਨਾਗਨੀ ਦੀ, ਉਹ ਚੋਟ ਵੱਜੇ ਆਪਾਂ ਸਹਾਰ ਲੈਂਦੇ। ਚੋਟ ਸਹੇਲੀ ਸ਼ੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਤਾਸ। ਕਹਿਣ ਲੱਗੇ ਭਾਈ ਜਿਹੜਾ ਸ਼ਬਦ ਦੀ ਚੋਟ ਨੂੰ ਸਹਾਰ ਲੈ, ਸ਼ਬਦ ਦੀ ਚੋਟ ਨੂੰ ਸਹਾਰਨਾ ਹੈ ਤੇ ਬਾਬੇ ਦੇ ਸ਼ਬਦ ਦੀ ਬੰਦਾ ਕਮਾਈ ਕਰੇ, ਉਸਦੇ ਤੋਂ ਬਿਨਾ ਨੀ ਸਹਾਰਿਆ ਜਾ ਸਕਦਾ। ਉਹਨੇ ਸ਼ਬਦ ਦੀ ਚੋਟ ਵੱਜੀ, ਘਰ ਨਿਆਣਾ ਗਿਆ, ਨਿਰਾਸ਼ ਸੀ। ਮੈਂ ਸੰਖੇਪ ਜੀ ਗੱਲ ਕਰਾਂ, ਉਹਨੇ ਦੇਖਿਆ ਮਾਈ ਨੇ ਵੀ ਬੱਚਾ ਰੋਇਆ ਲੱਗਦਾ ਹੈ, ਹੋ ਸਕਦਾ ਸ਼ਰੀਕੇ ਬਰਾਦਰੀ ਵਿੱਚੋਂ ਕਿਸੇ ਕੁਝ ਕਿਹਾ ਹੋਵੇ, ਤੇ ਕਹਿਣ ਲੱਗੀ ਬੇਟਾ ਤੈਨੂੰ ਕਿਸੇ ਨੇ ਕੁਛ ਕਿਹਾ, ਤੇਰਾ ਚਿਹਰਾ ਲੱਥਾ ਹੈ। ਕਹਿਣ ਲੱਗਾ ਮਾਂ ਮੈਨੂੰ ਇੱਕ ਗੱਲ ਦੱਸ, ਆਪਣਾ ਗੁਰੂ ਹੈ, ਆਪਣਾ ਸਤਿਗੁਰੂ ਹੈ? ਤੇ ਮਾਂ ਨੇ ਬੜੇ ਪਿਆਰ ਨਾਲ ਕਿਹਾ ਹਾਂ ਬੇਟਾ, ਧੰਨ ਗੁਰੂ ਨਾਨਕ ਸਾਹਿਬ ਦਾ ਘਰ ਸਾਡਾ ਘਰ ਹੈ, ਗੁਰੂ ਨਾਨਕ ਸਾਹਿਬ ਦੀ ਜੋਤ ਸਾਡੇ ਗੁਰੂ ਨੇ। ਤੇ ਨਾਲ ਹੀ ਕਹਿਣ ਲੱਗਾ ਮਾਂ ਉਸ ਗੁਰੂ ਤੱਕ ਮਿਲਣ ਦਾ ਕੋਈ ਵਸੀਲਾ, ਉਸ ਗੁਰੂ ਤੱਕ ਪਹੁੰਚਣ ਦੀ ਕੋਈ ਖੇਡ। ਕਹਿਣ ਲੱਗੀ ਇਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਉਸ ਜੋਤ ਦੇ ਵਾਰਸ ਨੇ, ਮਾਲਕ ਨੇ। ਕਹਿੰਦਾ ਮਾਂ ਚੱਲ ਫਿਰ ਦੀਦਾਰ। ਤੇ ਅੱਗੋ ਉਸ ਮਾਂ ਦਾ ਉੱਤਰ ਸੀ ਘਰ ਦੀ ਗਰੀਬੀ ਏ, ਰੋਟੀ ਇੱਕ ਵੇਲੇ ਦੀ ਮੁਸ਼ਕਲ ਨਾਲ ਪੱਕਦੀ ਏ, ਪੁੱਤਰ ਇੱਕ ਕੰਮ ਕਰ, ਜੇ ਗੁਰੂ ਨੂੰ ਮਿਲਣਾ ਚਾਹੁੰਦਾ ਨਾ ਤੂੰ ਪਿਆਰ ਨਾਲ ਉਹਨਾਂ ਨੂੰ ਪੁਕਾਰਨਾ ਸ਼ੁਰੂ ਕਰ ਦੇ, ਪਿਆਰ ਨਾਲ ਪੁਕਾਰ। ਨਿਆਣਾ ਸੀ, ਗੱਲ ਸਮਝ ਪੈ ਗਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347,
2: 403 454

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਰਾਗਾਂ ਵਿੱਚ ਦਰਜ ਹੈ। ਦੂਸਰਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕ 57 ਸ਼ਲੋਕ ਦੋਹਰਾ, ਉਸ ਨੂੰ ਅਸੀਂ ਸ਼ਬਦ ਆਮ ਤੌਰ ਤੇ ਵਰਤਨੇ ਆ ਭੋਗ ਦੇ ਸ਼ਲੋਕ। ਉਂਝ ਪੁਰਾਤਨ ਗੁਰਸਿੱਖ ਕਹਿੰਦੇ ਸਨ, ਕੁਛ ਨਹੀਂ ਸੁਣਿਆ ਘੱਟੋ ਘੱਟ ਭੋਗ ਦੇ ਸਲੋਕ ਹੀ ਬੈਠ ਕੇ ਸੁਣ ਲੈ, ਇਹ ਸੁਣਨ ਨਾਲ ਵੀ ਤੇਰੇ ਅੰਦਰ ਰਹਿਮਤ ਵਰਤ ਜਾਏਗੀ, ਕਿਉਂਕਿ ਨਿਚੋੜ ਹੈ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ 15 ਰਾਗਾਂ ਵਿੱਚ 59 ਸ਼ਬਦ ਨੇ, ਤੇ ਜਿਹੜੀ ਸਤਿਗੁਰਾਂ ਨੇ ਬੋਲੀ ਦੀ ਵਰਤੋਂ ਕੀਤੀ ਉਹ ਜ਼ਿਆਦਾਤਰ ਸਤਿਗੁਰਾਂ ਦੀ ਬਾਣੀ ਚ ਖਿੰਦਵੀ ਸ਼ਬਦ ਨੇ, ਖਿੰਦੀ ਸ਼ਬਦ ਵਰਤ ਲਵਾਂ। ਦੂਸਰਾ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬੈਰਾਗਮਈ। ਮੈਂ ਅਕਸਰ ਕਹਿੰਦਾ ਹੁੰਦਾ ਇਕੱਲਾ ਬੈਰਾਗ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਤਿਆਗ ਤੋਂ ਹੁੰਦੀ ਹੈ। ਸਤਿਗੁਰਾਂ ਦੀ ਬਾਣੀ ਵਿੱਚ ਤਿਆਗ ਹੈ, ਦੂਸਰਾ ਸਤਿਗੁਰਾਂ ਕੀ ਬਾਣੀ ਵਿੱਚ ਬੈਰਾਗ ਹੈ, ਤੇ ਤੀਸਰੀ ਗੱਲ ਹੋਰ ਚੇਤੇ ਰੱਖਿਓ, ਗੁਰੂ ਤੇਗ ਬਹਾਦਰ

0: ਗੁਰਦੁਆਰੇ ਜਾਏ, ਹਰ ਕਦਮ ਕਦਮ ਵਿੱਚ ਗੁਰੂ ਕੀ ਸੇਵਾ ਪਈ ਹੋਈ। ਉੱਥੇ ਉਹਨੇ ਦੇਖਿਆ ਵੀ ਮਹਾਰਾਜ ਸੱਚੇ ਪਾਤਸ਼ਾਹ, ਇਲਾਕਾ ਰੇਤਲਾ ਹੈ ਤੇ ਮੈਂ ਸੇਵਾ ਕੀ ਕਰਾਂ। ਧੂੜ ਬੜੀ ਗਰਮੀ ਸੀ ਤੇ ਰੇਤ ਉੱਡਦੀ ਸੀ ਜੀ। ਉਹਨੇ ਆਪਣੇ ਸਿਰ ਦੇ ਉੱਤਰ ਗਾਗਰ ਰੱਖ ਲਈ। ਭਾਈ ਸਾਹਿਬ ਨੇ ਸਿਰ ਤੇ ਗਾਗਰ ਰੱਖ ਕੇ ਪਹਿਲਾਂ ਜਿੱਥੇ ਹਜ਼ੂਰ ਦਾ ਦਰਬਾਰ ਸਜਣਾ ਉੱਥੇ ਉਹਨਾਂ ਨੇ ਛਿੜਕਾ ਕਰਨਾ। ਉਸ ਤੋਂ ਬਾਅਦ ਸਤਿਗੁਰਾਂ ਦੇ ਇਸ਼ਨਾਨ ਲਈ ਸਾਰਾ ਘਰ ਦਾ ਪਾਣੀ ਭਰਨਾ, ਜਿਹੜਾ ਲੰਗਰ ਵਾਸਤੇ ਲੋੜ ਪੈਣੀ ਉਹ ਵੀ ਜਲ ਭਰਨਾ, ਤੇ ਉਸ ਤੋਂ ਬਾਅਦ ਜਦੋਂ ਦਰਬਾਰ ਸਜਣਾ ਤੇ ਉਹਨੇ ਸਤਿਗੁਰਾਂ ਦੇ ਸਨਮੁਖ ਪਿੱਛੇ ਜਾ ਕੇ ਬੈਠ ਜਾਣਾ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਇੱਕ ਦਿਨ ਕੀ ਹੋਇਆ ਜੀ, ਕਿਉਂਕਿ ਪੁਰਾਤਨ ਗ੍ਰੰਥ ਕਈ ਨੇ ਇਸ ਨਾਲ ਸੰਬੰਧਿਤ, ਸੂਰਜ ਪ੍ਰਕਾਸ਼ ਵਿੱਚ ਵੀ ਹੈ। ਇੱਕ ਦਿਨ ਕੀ ਹੋਇਆ, ਉਹ ਆਪਣੇ ਸਿਰ ਦੇ ਉੱਤੋਂ ਲਾਹ ਕੇ ਦਸਤਾਰ ਜਿੱਥੇ ਇਹਨੂੰ ਰੱਖਦੇ ਸਨ ਉੱਥੇ ਜ਼ਖਮ ਹੋ ਚੁੱਕਾ ਸੀ। ਉੱਥੇ ਤੇ ਜੀਵਾਂ ਦਾ ਜ਼ਿਕਰ ਵੀ ਕੀਤਾ ਜੀ, ਜੀਵ ਪੈ ਗਏ, ਪਰ ਅੱਜ ਕੱਲ ਦੇ ਲੋਕਾਂ ਲਈ ਬੜਾ ਮੁਸ਼ਕਲ ਹੋ ਜਾਂਦਾ ਸੁਣਨਾ। ਉਹ ਆਪਣੇ ਕੇਸ ਜਿਹੜੇ ਸਨ ਜ਼ਖਮ ਦੇ ਨਾਲ ਲੱਗੇ ਹੋਏ ਵੱਖ ਵੱਖ ਕਰ ਰਹੇ ਸਨ, ਤੇ ਇੰਨੀ ਦੇਰ ਨੂੰ ਮਾਤ ਨਾਨਕੀ ਜੀ ਨੇ ਦੇਖ ਲਿਆ। ਉਹਨਾਂ ਨੇ ਦੇਖਿਆ, ਇੱਕੋ ਦਮ ਆਪਣਾ ਸਿਰ ਢੱਕ ਲਿਆ ਕਿ ਮਤਾ ਪਤਾ ਲੱਗ ਜਾਏ ਕਿ ਸੇਵਾ ਕਰਦਿਆਂ ਮੇਰੇ ਸਿਰ 'ਚ ਜ਼ਖਮ ਹੋ ਚੁੱਕੇ ਆ। ਉਹਨਾਂ ਨੇ ਫਿਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੱਸਿਆ ਕਿ ਦੇਖੋ ਇਹ ਭਾਈ ਜੀ ਸੇਵਾ ਕਰਦੇ ਨੇ, ਭਾਈ ਰਾਮਦੇਵ ਗਾਗਰ ਚੁੱਕ ਚੁੱਕ ਕੇ ਇਨੂ ਦੇ ਥੱਲੇ ਇਹਨਾਂ ਦੇ ਸਿਰ 'ਚ ਜ਼ਖਮ ਹੋ ਚੁੱਕੇ ਆ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਲ ਬੁਲਾ ਲਿਆ, ਕੋਲ ਬੁਲਾ ਕੇ ਬਹੁਤ ਪਿਆਰ ਕੀਤਾ। ਜਦੋਂ ਉਸ ਜ਼ਖਮ ਨੂੰ ਦੇਖਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਸੇ ਦਿਨ ਬਖਸ਼ਿਸ਼ ਕਰ ਦਿੱਤੀ ਜੀ। ਇਉਂ ਜਿਹਾ ਅਸੀਂ ਅੱਜ ਕੱਲ੍ਹ ਕਹਿੰਦੇ ਹਾਂ 2.5 ਸਾਲ ਲੱਗਣਗੇ ਪ੍ਰਚਾਰਕ ਬਣੇਗਾ, 5 ਸਾਲ ਦਾ ਕੋਰਸ ਹੈ, 10 ਸਾਲ ਦਾ ਨਹੀਂ। ਪਿਆਰੇ, ਜਦੋਂ ਗੁਰੂ ਥਾਪੜਾ ਦੇਣ ਤੇ ਆਵੇ ਨਾ, ਉਦੋਂ ਛੱਜੂ ਝੂਰ ਵੀ ਇੱਕ ਖਿਨ ਵਿੱਚ ਅਰਥ ਕਰ ਜਾਂਦਾ। ਮਹਾਰਾਜ ਜੀ ਨੇ ਉਦਨ ਬਖਸ਼ਿਸ਼ ਦਿੱਤੀ, ਨਾਮ ਸੀ ਉਹਨਾਂ ਦਾ ਭਾਈ ਰਾਮਦੇਵ। ਬਖਸ਼ਿਸ਼ ਦੇ ਕੇ ਕਿਹਾ, ਇਹ ਸਾਡੇ ਘਰ ਦਾ ਮੀਆਂ ਹੈ, ਇਹ ਮੀਂਹ ਵਰਸਾਉਂਦੇ ਨੇ ਪਾਣੀ ਨਾਲ, ਭਾਈ ਮੀਆਂ ਸਾਹਿਬ। ਪਿਆਰੇ, ਉਸ ਵਕਤ ਇੱਕ ਦੱਖਣੀ ਬਲਦ, ਇੱਕ ਨਿਸ਼ਾਨ ਸਾਹਿਬ ਤੇ ਇੱਕ ਨਗਾਰਾ ਦਿੱਤਾ, 3 ਚੀਜ਼ਾਂ ਸੀ। ਤੇ ਨਾਲ ਸ਼ਬਦ ਕਿਹਾ, ਜਾ ਜਿਵੇਂ ਤੂੰ ਗਾਗਰ ਵਿੱਚੋਂ ਪਾਣੀ ਲੈ ਕੇ ਇਸ ਧਰਤੀ ਦੀ ਤਪਸ਼ ਬਦਾਨਾ, ਅੱਜ ਤੋਂ ਬਾਅਦ ਤੇਰੇ ਹਿਰਦੇ 'ਚ ਸ਼ਬਦ ਦਾ ਪ੍ਰਕਾਸ਼ ਹੋਵੇਗਾ, ਤੇਰੀ ਰਸਨਾ ਤੋਂ ਬੋਲੇ ਹੋਏ ਬੋਲ ਲੋਕਾਂ ਦੇ ਅੰਦਰ ਦੀ ਤਪਸ਼ ਮਿਟਾ ਦੇਣ। ਭਾਈ ਮੀਆਂ ਜੀ ਨੇ ਸੇਵਾ ਸ਼ੁਰੂ ਕਰ ਦਿੱਤੀ। ਮੈਂ ਤਾਂ ਬੇਨਤੀ ਕੀਤੀ, ਮਨ ਕਾ ਮਾਨ ਤਿਆਗੋ ਕੀ ਹੈ। ਹੁਣ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਭਾਸ਼ਾ ਲੈ ਲਈਏ, ਅਲੰਕਾਰ ਲੈ ਲਈਏ, ਸੰਗਤ ਨੇ ਕਹਿਣਾ ਕੀ ਸੁਣਾਈ ਜਾਂਦੇ ਨੇ, ਕਿਉਂਕਿ ਸਿਧਾਂਤ ਨੂੰ ਸਮਝਣ ਲਈ ਸਵਾਦ ਚਾਹੀਦਾ, ਸਵਾਦ ਵਾਸਤੇ ਗਿਆਨ ਚਾਹੀਦਾ, ਕਿਉਂਕਿ ਗਿਆਨ ਤੋਂ ਬਿਨਾਂ ਸਵਾਦ ਹੋ ਹੀ ਨਹੀਂ ਸਕਦਾ। ਤੀਜੀ ਗੱਲ, ਜਿਹਨੂੰ ਸਵਾਦ ਦੀ ਸਮਝ ਨਾ ਪਏ, ਜਿਹਨੂੰ ਕਰਨਾ ਹੀ ਨਾ ਆਵੇ, ਉਹ ਕੀ ਕਰੇ। ਉਹਦੇ ਵਾਸਤੇ ਫਿਰ ਸਾਖੀ ਕੰਮ ਕਰਦੀ ਵੀ ਸਾਖੀ ਸੁਣ, ਇਹ ਸਾਖੀ ਜੋ ਕੁਝ ਦੱਸ ਰਹੀ ਹੈ ਸਿਧਾਂਤ ਯੇਕ ਹੈ। ਇਸ ਕਰਕੇ ਸਾਖੀ ਦੀ ਆਪਣੀ ਮਹੱਤਤਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ, ਭਾਈ ਮੀਆਂ ਸਾਹਿਬ ਦਾ ਖਿਤਾਬ ਦੇ ਦਿੱਤਾ ਜੀ, ਬਖਸ਼ਿਸ਼ 6 ਬਖਸ਼ਾਂ ਚੋਂ 1 ਬਖਸ਼ਿਸ਼ ਇਹ ਵੀ। ਭਾਈ ਸਾਹਿਬ ਨਗਾਰਾ ਲੈ ਕੇ, ਬਲਦ ਲੈ ਕੇ ਪ੍ਰਚਾਰ ਕਰਨ ਤੁਰ ਪਏ, ਬਹੁਤ ਪ੍ਰਚਾਰ ਕੀਤਾ। ਨਾਲੇ ਪਿਆਰਿਓ, ਜਿਹਦੇ ਅੰਦਰ ਸਤਿਗੁਰੂ ਆਪ ਵਰਤਣ ਲੱਗ ਪਏ, ਉਹਦਾ ਬਹਿਣਾ ਉੱਠਣਾ ਤੇ ਉਹਦੀ ਖਾਮੋਸ਼ੀ ਵੀ ਪ੍ਰਚਾਰ ਬਣ ਜਾਂਦੀ। ਗਜੂਰੀ ਨਹੀਂ ਕਿ ਸਟੇਜ ਸਜਾ ਕੇ ਕਥੇ ਕਰੇ, ਬੜੇ ਐਸੇ ਸਾਡੇ ਗੁਰਮੁਖ ਹੋਇਆ ਜਿਹੜੇ 1 ਸ਼ਬਦ ਵੀ ਸਟੇਜ ਤੇ ਨਹੀਂ ਬੋਲਦੇ, ਪਰ ਲੰਘਦਿਆਂ ਹੋਇਆਂ ਬੰਦਿਆਂ ਦੇ ਜੀਵਨ ਬਦਲ ਜਾਂਦੇ ਸਨ। ਉਹਨਾਂ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਸ਼ਹੀਦ ਹੋ ਗਏ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ। ਭਾਈ ਮੀਆਂ ਸਾਹਿਬ ਨੂੰ ਪਤਾ ਲੱਗਾ, ਉਹ ਜੀ ਇੱਥੇ ਆਨੰਦਪੁਰ ਸਾਹਿਬ ਆ ਗਏ, ਦੱਖਣੀ ਬਲਦ ਨਾਲ ਨਗਾਰਾ ਵਜਾਉਂਦੇ ਹੋਣ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਕੌਣ ਦਰਬਾਰ ਕੋਲ ਨਗਾਰਾ ਵਜਾਈ ਜਾਂਦਾ। ਜਦੋਂ ਬਾਹਰ ਗਏ, ਮਹਾਰਾਜ ਜੀ ਭਾਈ ਮੀਆਂ ਸਾਹਿਬ ਆਏ ਨੇ, ਜਿਨ੍ਹਾਂ ਤੇ ਆਪ ਜੀ ਦੇ ਪਿਤਾ ਜੀ ਨੇ ਬਖਸ਼ਿਸ਼ ਕੀਤੀ। ਹਜ਼ੂਰ ਨੇ ਕਿਹਾ, ਇਹਦਾ ਨਗਾਰਾ ਖੋਲੋ, ਇਹਦਾ ਬਲਦ ਵੀ ਖੋਲੋ, ਨਿਸ਼ਾਨ ਵੀ ਖੋਲੋ। ਗੁਰੂ ਕੀਆਂ ਸਾਖੀਆਂ ਗ੍ਰੰਥ ਵਿੱਚ ਲਿਖਿਆ, ਸਭ ਕੁਝ ਜਦੋਂ ਖੋਲਿਆ ਮੱਥਾ ਟੇਕ ਕੇ ਪਿੱਛੇ ਬਹਿ ਗਏ। ਹਜ਼ੂਰ ਨੇ ਪੁੱਛਿਆ, ਜੀ ਬੁਲਾ ਕੇ ਤੁਹਾਡਾ ਬਲਦ ਕਿੱਥੇ, ਨਗਾਰਾ ਕਿੱਥੇ, ਨਿਸ਼ਾਨ ਕਿੱਥੇ? ਗਲ ਚ ਪੱਲਾ ਪਾ ਕੇ ਕਹਿੰਦਾ, ਮੇਰਾ ਧਿਆਈ ਨਹੀਂ ਸੀ, ਮੇਰਾ ਨਹੀਂ ਸੀ। ਕਹਿਣ ਲੱਗੇ, ਤੇਰਾ ਸੀ ਤੂੰ ਵਜਾਉਂਦਾ ਹੋਇਆ? ਕਹਿਣ ਲੱਗੇ, ਮੇਰੀ ਤਾਂ ਗਾਗਰ ਪਹਿਲਾਂ ਦਿੱਤੀ, ਉਦੋਂ ਗਾਗਰ ਵੀ ਤੁਹਾਡੀ, ਗਾਗਰ ਲਾ ਕੇ ਨਗਾਰਾ ਬਲਦ ਦੇ ਦਿੱਤਾ ਤੇ ਨਿਸ਼ਾਨ ਦਿੱਤਾ, ਇਹ ਵੀ ਤੁਹਾਡਾ? ਮੇਰਾ ਤੇ ਰੋਸ ਤਾਂ ਹੋਵੇ ਜੇ ਮੈਂ ਆਪਣੀ ਉੱਥੇ ਆਪਣਾ ਦਿਖਾਈ ਹੋਵੇ। ਮਹਾਰਾਜ ਨੇ ਸੀਨੇ ਨਾਲ ਲਾ ਕੇ ਕਿਹਾ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ ਸਾਈਨ ਕਰਕੇ। ਮਹਾਰਾਜ ਕਹਿਣ ਲੱਗੇ, ਸਿੱਖਾ ਨਗਾਰਾ ਹੀ ਤੇਰੇ ਵਰਗੇ ਕੋਲ ਚਾਹੀਦਾ, ਤਿਆਗ ਤੋਂ ਬਿਨਾਂ ਕੁਛ ਨਹੀਂ ਬਣਦਾ। ਅਸੀਂ ਛੋਟੇ ਹੁੰਦੇ ਸੀ ਇੱਕ ਕਹਾਣੀ ਸੁਣਾਉਂਦੇ ਸਨ ਬਾਂਦਰ ਤੇ ਟੋਪੀਆਂ ਦੀ। ਤੁਹਾਨੂੰ ਪਤਾ ਹੈ ਨਾ ਕਿ ਸੁਦਾਗਰ ਟੋਪੀਆਂ ਵੇਚਦਾ ਸੀ ਤੇ ਇੱਕ ਰੁੱਖ ਥੱਲੇ ਸੁੱਤਾ ਤੇ ਬਾਂਦਰ ਉਹਦੀਆਂ ਟੋਪੀਆਂ ਚੁੱਕ ਕੇ ਲੈ ਗਏ ਰੁੱਖ ਦੇ ਉੱਤੇ। ਹੋਇਆ ਕੀ ਕਿ ਉਹ ਜਦੋਂ ਉੱਠਿਆ ਉਹਨੇ ਵੇਖਿਆ ਵੀ ਟੋਪੀ ਆਪਣੇ ਸਿਰ ਤੇ ਕੱਲੀ ਰਹਿ ਗਈ, ਬਾਕੀ ਸਾਰੀਆਂ ਲੈ ਗਏ। ਉਹ ਸਿਆਣਾ ਸੀ, ਕਹਿੰਦਾ ਬਾਂਦਰ ਨਕਲਚੀ ਹੈ। ਉਹਨੇ ਇੱਕੋ ਦਮ ਆਪਣੀ ਟੋਪੀ ਥੱਲੇ ਲਾ ਦਿੱਤੀ। ਜਦੋਂ ਟੋਪੀ ਥੱਲੇ ਲਾਈ ਬਾਂਦਰਾਂ ਵੀ ਸੜ ਦਿੱਤੀ। ਉਹ ਵਾਪਸ ਆ ਗਿਆ। ਉਹਨੇ ਆ ਕੇ ਆਪਣੇ ਪੁੱਤਰ ਨੂੰ ਕਿਹਾ, ਪੁੱਤ ਜੇ ਕਦੀ ਜ਼ਿੰਦਗੀ ਚ ਇਹੋ ਜਿਹਾ ਵਾਹ ਪੈ ਗਿਆ ਨਾ ਕਿ ਟੋਪੀ ਬਾਂਦਰ ਖਿੱਚਲ ਜਾਣ ਤੇ ਫਿਰ ਆਪਣੀ ਟੋਪੀ ਥੱਲੇ ਲਾ ਦੀ, ਉਹ ਵੇਖ ਕੇ ਸਾਰੇ ਲਾ ਦਿੰਦੇ ਆ, ਤਿਆਗ ਦਿੰਦੇ ਆ। ਸੱਚੀ ਮੁੱਚੀ ਉਹਦਾ ਪੁੱਤਰ, ਕਹਾਣੀ ਹੈ ਜੀ, ਉਹਦਾ ਪੁੱਤਰ ਵੀ ਉਸ ਰੁੱਖ ਥੱਲੇ ਸੁੱਤਾ, ਟੋਪੀਆਂ ਉਹਦੀਆਂ ਬਾਂਦਰ ਲੈ ਕੇ ਚੁੱਕ ਕੇ। ਉਹਨੂੰ ਬਾਪ ਦੀ ਗੱਲ ਚੇਤੇ ਆਈ, ਉਹਨੇ ਆਪਣੀ ਟੋਪੀ ਲਾਈ, ਕਿਸੇ ਬਾਂਦਰ ਨੇ ਟੋਪੀ ਨਹੀਂ ਸੱਟੀ। ਇੱਕ ਬਾਂਦਰ ਨੂੰ ਟੋਪੀ ਨਹੀਂ ਸੀ ਮਿਲੀ, ਉਹ ਥੱਲੇ ਉਤਰਿਆ, ਉਹ ਲੈ ਕੇ ਉਹ ਵੀ ਸਿਰ ਤੇ ਚਲਾ ਗਿਆ। ਉਹਨੇ ਕਿਹਾ ਮੇਰਾ ਪਿਓ ਤੇ ਇਹ ਕਹਿੰਦਾ ਸੀ। ਅਗਲਿਆਂ ਕਿਹਾ ਉਹ ਬਾਂਦਰ ਮਰ ਗਏ ਨੇ ਜਿਹੜੇ ਤਿਆਗੀ ਹੁੰਦੇ ਸਨ। ਇਹ ਗੱਲ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਸਭ ਤੋਂ ਪਹਿਲਾਂ ਤਿਆਗ ਹੈ ਜਿਹੜੇ ਤਿਆਗ ਕਰਦੇ ਨੇ। ਦੇਖੋ ਨਵਾਬ ਕਪੂਰ ਸਿੰਘ ਨੇ ਤਿਆਗ ਕੀਤਾ ਤੇ ਉਹ ਘੋੜਿਆਂ ਦੀ ਲਿੱਦ ਸੱਟ ਰਹੇ ਨੇ। ਮੈਂ ਤੈਨੂੰ ਬੇਨਤੀ ਕਰਨਾ, ਸਿੱਖੋ ਜਿਹਦੇ ਕੋਲ ਏਡਾ ਵੱਡਾ ਇਤਿਹਾਸ ਹੋਵੇ, ਉਹ ਬੰਦਾ ਝੋਲੀ ਅੱਡ ਕੇ ਲੋਕਾਂ ਦੇ ਤਰਲੇ ਮਾਰੇ, ਇਦੋਂ ਵੱਡੀ ਬਦਕਿਸਮਤੀ ਕੀ ਹੈ। ਤੁਹਾਡੇ ਸਿਰ ਤੇ ਗੁਰੂ ਗੋਬਿੰਦ ਸਿੰਘ ਖਲੋਤਾ ਹੈ, ਤੁਹਾਡੇ ਕੋਲ ਗੁਰੂ ਤੇਗ ਬਹਾਦਰ ਦਾ ਸੀਸ ਹੈ ਜਿਹੜਾ ਦੁਨੀਆਂ ਚ ਕਿਸੇ ਕੋਲ ਨਹੀਂ, ਤੁਹਾਡੇ ਕੋਲ ਸਰਹੰਦ ਦੀਆਂ ਨੀਹਾਂ ਨੇ, ਤੁਹਾਡੇ ਕੋਲ ਚਮਕੌਰ ਦੀ ਗੜੀ ਹੈ ਜਿਹੜੀ ਕਿਸੇ ਵੀ ਧਰਮ ਕੋਲ ਨਹੀਂ। ਮੈਂ ਇਮੋਸ਼ਨਲ ਕਰਨੀ ਨਹੀਂ ਕਹਿ ਰਿਹਾ, ਮੇਰੀ ਫਿਰ ਬੇਨਤੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ, ਤੇਰਾ ਬਲਦ ਤੇ ਕਹਿੰਦਾ ਮੇਰਾ ਕੁਛ ਵੀ ਨਹੀਂ। ਪਿਆਰਿਓ, ਇੱਥੋਂ ਤੱਕ ਕਿ ਬੰਦਾ ਆਪਣਾ ਸਰੀਰ ਵੀ ਤਿਆਗਦਿਆਂ ਤਿਆਗਦਾ ਕਹਿੰਦਾ ਇਹ ਸਰੀਰ ਵੀ ਮੇਰਾ ਨਹੀਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ ਹੈ। ਪਹਿਲੀ ਗੱਲ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਮੈਂ ਬੇਨਤੀ ਕਰਾਂਗਾ, ਤਿਆਗ ਹੈ। ਦੂਸਰਾ ਬੈਰਾਗ ਹੈ। ਬੈਰਾਗ ਦੀਆਂ ਕਈ ਕਿਸਮਾਂ ਨੇ, ਬਹੁਤ ਅਰਥ ਕੀਤੇ ਜਾਂਦੇ ਨੇ ਬੈਰਾਗ ਦੇ, ਇੱਕ ਲਫ਼ਜ਼ ਚ ਨਹੀਂ। ਗੁਰਮੁਖੋ, ਬੈਰਾਗ ਮੈਂ ਸਿੱਧੇ ਪੰਜਾਬੀ ਸਮਝ ਲਈ ਕਰਾਂਗਾ, ਜਾਂ ਤਾਂ ਸੁਤੇ ਸਿੱਧ ਬੈਰਾਗ ਪੈਦਾ ਹੋ ਜਾਏ, ਜਨਮ ਤੋਂ ਬੰਦਾ ਬੈਰਾਗੀ ਹੋਵੇ। ਕਈ ਵਾਰੀ ਕੀ ਹੁੰਦਾ, ਜ਼ਿੰਦਗੀ ਚ ਕੋਈ ਧੋਖਾ ਦੇ ਜਾਂਦਾ ਤਾਂ ਬੈਰਾਗ ਪੈਦਾ ਹੋ ਜਾਂਦਾ, ਬੰਦਾ ਕਹਿੰਦਾ ਕੀ ਖੱਟਿਆ। ਤੀਸਰਾ, ਜਦੋਂ ਕੋਈ ਅੱਤ ਦਾ ਨਜ਼ਦੀਕੀ ਚਲਾ ਜਾਂਦਾ ਬੰਦਾ ਉਦੋਂ ਵੀ ਬੈਰਾਗੀ ਹੋ ਜਾਂਦਾ। ਹਿਸਟਰੀ ਚ ਦੇਖੋਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੈਰਾਗ ਨੂੰ ਉਹ ਬੈਰਾਗ ਨਹੀਂ ਦਿੱਤਾ ਜਿਹੜਾ ਨਿਰਾਸ਼ਤਾ ਵਾਲਾ ਹੈ, ਇਸ ਬੈਰਾਗ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਨੇ ਅਨੁਰਾਗ ਦੇ ਦਿੱਤਾ। ਇੱਕ ਤਾਂ ਸਤਿਗੁਰਾਂ ਦਾ ਸ਼ਬਦ ਜਗਤ ਮੈਂ ਝੂਠੀ ਦੇਖੀ, ਪ੍ਰੀਤਜੋ ਭਾਈ ਸਾਹਿਬ ਨੇ ਪੜ੍ਹਿਆ ਜੇ ਮੈਂ ਉਹਦੇ ਅਰਥ ਨਹੀਂ ਕੀਤੇ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁੱਖ ਸਿਉਂ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਅਰਥ ਸੌਖੇ ਨੇ, ਆਪਣੇ ਸੁੱਖ ਨਾਲ ਇਸਤਰੀ, ਆਪਣੇ ਸੁੱਖ ਨਾਲ ਪੁੱਤਰ, ਆਪਣੇ ਸੁੱਖ ਨਾਲ ਰਿਸ਼ਤੇਦਾਰ, ਇਹ ਜਗਤ ਦੀ ਪ੍ਰੀਤ ਹੈ। ਜਗਤ ਦੀ ਪ੍ਰੀਤ ਮਿਲਾਪ ਤੋਂ ਤੇ ਹਾਸੇ ਤੋਂ ਸ਼ੁਰੂ ਹੁੰਦੀ ਏ, ਰੋਣੇ ਤੇ ਵਿਛੋੜੇ ਤੋਂ ਮੁੱਕਦੀ ਏ। ਰੱਬ ਦੀ ਪ੍ਰੀਤ ਵਿਛੋੜੇ ਦੇ ਰੋਣੇ ਤੋਂ ਸ਼ੁਰੂ ਹੁੰਦੀ ਏ ਤੇ ਮਿਲਾਪ ਤੇ ਮੁੱਕਦੀ ਏ। ਦੁਨੀਆਂ ਦੀ ਜਗਤ ਦੀ ਪ੍ਰੀਤ ਝੂਠੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁੱਖ ਸਿਉਂ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭ ਹੈ ਕਹਿਤ ਕਹਿ ਹਿਤ ਸਿਉਂ ਬੰਧਿਓ ਚੀਤ, ਅੰਤਕਾਲ ਸੰਗੀਨ ਹੈ ਕਹੂ। ਇਹ ਬੈਰਾਗ ਹੀ ਹੈ ਨਾ, ਕੋਈ ਤੇਰਾ ਨਹੀਂ। ਅੰਤਕਾਲ ਸੰਗੀਨ ਹੈ ਕਹੂ ਇਹ ਅਚਰਜ ਹੈ ਰੀਤ, ਮਨ ਮੂਰਖ ਅਜ ਹੂਨ ਹੈ ਸਮਝਤ। ਬੈਰਾਗ ਕਿਉਂ ਨਹੀਂ ਸਮਝਦਾ, ਮਨ ਮੂਰਖ ਅਜ ਹੂਨ ਹੈ ਸਮਝਤ, ਸਿੱਖ ਦਾ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਨਿਰਾਸ਼ਤਾ ਨਹੀਂ ਹੋਣ ਦਿੱਤੀ, ਝੂਠੀ ਪ੍ਰੀਤ ਹੈ ਜੇ ਪਰਮਾਤਮਾ ਦੇ ਗੀਤ ਗਾਏਗਾ ਭਵ ਸਾਗਰ ਤੋਂ ਤਰ ਜਾਏਗਾ। ਇੱਕ ਹੋਰ ਸ਼ਬਦ ਹੈ ਸੋਠ ਰਾਗ ਦਾ ਜੀ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿ ਤੇ ਚਹੂੰ ਦਿਸ ਕੇ ਰਹਿ। ਕਿਉਂਕਿ ਇਹਦੇ ਲਈ ਇੰਨੇ ਅਰਥਾਂ ਦੀ ਲੋੜ ਨਹੀਂ, ਸੁਖੈਨ ਸੁਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿ ਤੇ ਚਹੂੰ ਦਿਸ ਕੇ ਰਹਿ, ਬਿਬਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੇ, ਘਰ ਕੀ ਨਾਰ ਬਹੁਤ ਹਿਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ, ਜਬ ਹੀ ਖੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਬੈਰਾਗ ਹੈ ਜੀ, ਮਰਿਆ ਮਰਿਆ ਕਹਿ ਕੇ ਛੱਡ ਕੇ। ਮਹਾਰਾਜ ਕਹਿੰਦੇ ਉਦਾਸ ਨਾ ਹੋ, ਇਹ ਵਿਦਕੋ ਵਿਵਹਾਰ ਬਣਿਓ ਹੈ ਜਾਂ ਸਿਉ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾਇਓ। ਮੈਂ ਫਿਰ ਬੇਨਤੀ ਕਰਾਂਗਾ ਜੀ, ਤਿਆਗ ਹੈ ਬੈਰਾਗ ਹੈ ਜਿੰਨੀ ਮਰਜ਼ੀ ਵਿਆਖਿਆ ਕਰ ਲਓ। ਤੀਸਰਾ, ਗੁਰੂ ਤੇਗ ਬਹਾਦਰ ਜੀ ਕੋਲ ਅਨੁਰਾਗ ਹੈ। ਅਨੁਰਾਗ ਦਾ ਲਫ਼ਜ਼ੀ ਅਰਥ ਪ੍ਰੇਮ ਹੈ ਨਾ ਜੀ, ਜਤਰ ਚਤ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਉਹ ਅਨੁਰਾਗ ਹੈ ਰੇ ਮਨ ਰਾਮ ਸਿਉ ਕਰ ਪ੍ਰੀਤ, ਪਿਆਰ ਹੈ ਨਾ, ਵੇਖੋ ਇਹ ਮੁਹੱਬਤ ਹੈ। ਰੇਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਕੰਨਾਂ ਨਾਲ ਸੁਣ ਤੇ ਜ਼ਬਾਨ ਨਾਲ ਗਾ। ਤੇ ਮਹਾਰਾਜ ਗੁਰੂ ਤੇਗ ਬਹਾਦਰ, ਮੈਂ ਕਹਿੰਦਾ ਇੰਨੀ ਗੱਲ ਮੰਨ ਲਓ ਜੀ, ਅਸੀਂ ਸਾਰੇ, ਮੈਂ ਆਪਣੀ ਗੱਲ ਕਰ ਰਿਹਾ ਵੀ ਦੋ ਗੱਲਾਂ ਹੀ ਮੰਨ ਲਿਆ, ਬਾਕੀ ਇੰਦਰੀਆਂ ਨੂੰ ਛੱਡ ਖੇੜਾ। ਨੱਕ ਵੀ ਗਿਆਨ ਇੰਦਰਾ, ਅੱਖ ਵੀ ਗਿਆਨ ਇੰਦਰਾ, ਇਹ ਸਕਿਨ ਵੀ ਗਿਆਨ ਇੰਦਰਾ ਨਾ ਸਾਡਾ। ਮਹਾਰਾਜ ਕਹਿੰਦੇ ਸਿਰਫ ਦੋ ਗੱਲਾਂ ਮੰਨ ਲਓ, ਇਹ ਕੰਨਾਂ ਨਾਲ ਬਾਣੀ ਸੁਣ ਲਿਆ ਕਰ ਤੇ ਜ਼ਬਾਨ ਨਾਲ ਬੋਲ ਲਿਆ ਕਰ, ਮੈਂ ਤੈਨੂੰ ਲਿਖ ਕੇ ਦੇਣਾ ਵਾ, ਕਦੀ ਮੈਂ ਤੈਨੂੰ ਜਮਾਂ ਦੇ ਘਰ ਨਹੀਂ ਜਾਣ ਦਿਆਂ, ਬਸ ਆਹ ਪਿਆਰ ਕਰ ਲੈ। ਜੇ ਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਜ਼ਬਾਨ ਨਾਲ ਗੋਬਿੰਦ ਦੇ ਗੁਣ ਗਾ, ਕੰਨਾਂ ਨੂੰ ਸੁਣ ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਤਾਮ। ਇੱਕ ਦਿਨ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ, ਤੁਸੀਂ ਰੋਜ਼ ਪੜ੍ਹਦੇ ਹੋ ਸਵਈਏ, ਨਿਤਨੇਮ ਪਲੀਜ਼ ਸਾਰੇ ਕਰੇ ਹੋਏ, ਤੁਸੀਂ ਸਾਰੇ ਕਰਦੇ, ਮੈਂ ਆਮ ਸੰਗਤ ਨੂੰ ਬੇਨਤੀ ਕਰ ਰਿਹਾ, ਪ੍ਰਚਾਰਕ ਹੋਵੇ ਸੰਤ ਹੋਵੇ, ਜਿਸ ਬੰਦੇ ਨੇ ਗੁਰੂ ਦਾ ਨਿਤਨੇਮ ਹੀ ਛੱਡ ਦਿੱਤਾ ਉਹਨੇ ਸਿੱਖੀ ਕਾਹਦੀ ਕਮਾਣੀ ਹੈ ਜੀ, ਹੈ ਜਿੰਨਾ ਮਰਜ਼ੀ ਗਿਆਨ ਹੋਵੇ। ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਤੂੰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਬੰਦਗੀ ਨਾਲ ਭਰਪੂਰ ਹੋ ਜਾ, ਪਰ ਗੁਰੂ ਦੇ ਦਿੱਤੇ ਹੋਏ ਨੇਮ ਨੂੰ ਕਦੀ ਛੱਡੀ ਨਾ, ਨੇਮ ਨਹੀਂ ਕਦੀ ਛੱਡੀਦਾ, ਨੇਮ ਹੀ ਪ੍ਰੇਮ ਹੁੰਦਾ ਹੈ ਤੇ ਪ੍ਰੇਮ ਹੀ ਨੇਮ ਹੁੰਦਾ ਹੈ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਮੈਂ ਫਿਰ ਅਰਜ਼ ਕਰਾਂਗਾ, ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਪੜ੍ਹਨੇ, ਇਹ ਬੜਾ, ਕੋਈ ਜੰਮ ਦੇ ਧਾਮ ਤੋਂ ਨਹੀਂ ਬਚਾ ਸਕਦਾ, ਮੈਂ ਸੋਈਆ ਇੱਕ ਪੜ੍ਹੋ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਗੌਣ ਗਹਿਣੇ ਨੀ ਜਾਤ ਵਿਚਾਰੇ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ। ਦੋ ਸ਼ਬਦ, ਅੰਤ ਕੋ ਅੰਤ ਵੇਲੇ, ਅੰਤ ਕੇ ਦਾ ਅਰਥ ਹੈ ਜਮਾਂ ਦਾ ਘਰ, ਧਰਮਰਾਜ ਦਾ ਘਰ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੇ ਗੁਰੂ ਤੇਗ ਬਹਾਦਰ ਹਜ਼ੂਰ ਦੇ ਪਿਤਾ ਕਹਿੰਦੇ ਨਹੀਂ, ਰਾਜੇ ਜਮਾਂ ਦੇ ਧਾਮ ਨੂੰ ਜਾ ਸਕਦੇ ਨੇ, ਸਿੱਖਾ ਤੂੰ ਨਹੀਂ ਜਾਏਗਾ, ਬਸ ਜਬਾਨ ਨਾਲ ਗਾਇਆ ਕਰ ਤੇ ਕੰਨਾਂ ਨਾਲ ਸੁਣਿਆ ਕਰ। ਅੱਜ ਪੂਰਾ ਵਰਲਡ ਕਹਿ ਰਿਹਾ ਹਿਊਮਨ ਰਾਈਟ, ਹਾਂਜੀ ਮਨੁੱਖੀ ਅਧਿਕਾਰ, ਜੇ ਮਨੁੱਖੀ ਅਧਿਕਾਰ ਵਾਸਤੇ ਸਭ ਤੋਂ ਕੀਮਤੀ ਥਾਂ ਹੈ ਉਹ ਦਿੱਲੀ ਦਾ ਸੀਸ ਗੰਜ ਤੇ ਆਨੰਦਪੁਰ ਸਾਹਿਬ ਦਾ ਸੀਸ ਗੰਜ। ਵੇਖੋ ਮੈਂ ਫਿਰ ਕਰਾਂਗਾ ਬੇਨਤੀ, ਸਾਡੇ ਕੋਲ ਸਭ ਕੁਝ ਪਿਆ ਹੈ, ਸਿਰਫ ਲੋੜ ਹੈ ਉਹਨੂੰ ਕਿਸੇ ਢੰਗ ਨਾਲ ਸੰਗਤ ਤੱਕ ਪਹੁੰਚਾ ਦੇ, ਕਿਉਂਕਿ ਸਨਮਾਨਯੋਗ ਭਾਈ ਜੈਤਾ ਜੀ ਨੂੰ ਜ਼ਰੂਰ ਚੇਤੇ ਕਰੀਏ, ਬਾਅਦ ਵਿੱਚ ਭਾਈ ਜੀਵਨ ਸਿੰਘ ਜੀ, ਭਾਈ ਉਦਾ ਰਾਠੌਰ, ਭਾਈ ਨਾਨੂ, ਜਿਹੜੇ ਸਿੱਖ ਨਾਲ ਤੁਰਦੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਦਿਨ ਰਾਤ ਮਾਰ ਹਿੰਮਤ ਜੇ ਬੰਦਗੀ ਕਰ ਸਕਣੇ, ਚੇਤਨਾ ਸਮਝ ਚੇਤੇ ਕਰ ਲੈ। ਅਗਲੀ ਗੱਲ ਚੇਤੇ ਰੱਖੀ, ਤੈਨੂੰ ਤਾਂ ਕਿਹਾ ਜਿੱਦਣ ਤੇਰਾ ਜਨਮ ਹੋਇਆ ਉਦਣ ਦੀ ਘੜੇ ਨੂੰ ਤੇੜ ਆ ਗਈ, ਦੂਜਾ ਸੀ ਨਾ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉ ਪਾਨੀ, ਆਹ ਘੜਾ ਤੇ ਘੁਮਿਆਰ ਦੇ ਘੜੇ ਚ ਫਰਕ ਹੈ, ਕਿਉਂਕਿ ਬਾਣੀ ਚ ਸਤਿਗੁਰਾਂ ਚੋਂ ਸਰੀਰ ਲਈ ਵੀ ਸ਼ਬਦ ਵਰਤਿਆ, ਸਦਾ ਰਹਿ ਕੰਚਨ ਸੀ ਕਾਇਆ, ਪਰ ਜ਼ਿਆਦਾਤਰ ਸ਼ਬਦ ਨੇ ਮਾਟੀ ਕੋ ਪੁੱਤਰਾ ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ, ਇਹ ਮਿੱਟੀ ਕਿਉਂ ਕਹਿ ਦਿੱਤਾ ਜੀ? ਚਲੋ ਇੱਕ ਤਾਂ ਤਰੀਕਾ, ਕਿਉਂਕਿ ਇਹਦੀ ਸ਼ੁਰੂਆਤ ਮਿੱਟੀ ਹੈ, ਖਾਕ ਤੋਂ ਖੁਰਾਕ ਹੈ, ਖੁਰਾਕ ਤੋਂ ਮਾਂ ਤੇ ਬਾਪ ਦੀ ਐਨਰਜੀ ਹੈ, ਯਾਦ ਰੱਖਿਓ ਜੇ ਖਾਕ ਕੋਈ ਨਹੀਂ ਤੇ ਖੁਰਾਕ ਨਹੀਂ ਪੈਦਾ ਹੋਣੀ, ਜੇ ਖੁਰਾਕ ਪੈਦਾ ਨਹੀਂ ਹੋਇਆ ਤੇ ਬਿੰਦ ਤੇ ਖੂਨ ਦਾ ਮਿਲਾਪ ਨਹੀਂ ਹੋਣਾ, ਖਾਕ ਸੇ ਖੁਰਾਕ ਹੈ, ਖੁਰਾਕ ਤੋਂ ਮਿਲਾਪ ਹੈ, ਮਿਲਾਪ ਤੋਂ ਬੱਚਾ ਹੈ, ਬੱਚੇ ਤੋਂ ਜਵਾਨ ਹੈ, ਬੁੱਢਾ ਹੈ, ਜਿੱਦਣ ਮਰ ਗਿਆ ਫਿਰ ਮਿੱਟੀ ਦੀ ਮਿੱਟੀ ਹੈ। ਬਾਹਰ ਮੁਖੀ ਸੀ ਦੇਖਦੇ ਹਾਂ, ਹਜ਼ੂਰ ਨੇ ਕਿਹਾ ਬਾਹਰ ਕੁਮਾਰ ਘੜੇ ਬਣਾਉਂਦਾ, ਉਹ ਪੰਜ ਸੱਤ ਸਾਲ ਕੱਢ ਸਕਦੇ ਨੇ ਕਈ ਵਾਰੀ ਬੱਚੇ ਰਹਿਣ ਤਾਂ, ਉਸੇ ਵਕਤ ਤੇੜ ਥੋੜਾ ਹੁੰਦੀ ਘੜੇ ਨੂੰ, ਘੜਾ ਪਿਆ ਹੈ, ਪਰ ਜਿੱਦਣ ਤੇੜ ਆ ਗਈ ਉਦਣ ਪਾਣੀ ਐਸਤਾ ਐਸਤਾ ਸਿਮਦਾ। ਚੇਤੇ ਰੱਖਿਓ ਜਿੱਦਣ ਪਾਣੀ ਸਿਮਣਾ ਸ਼ੁਰੂ ਹੋ ਗਿਆ ਉਦਣ ਪੱਕੀ ਗੱਲ ਹੁਣੇ ਖਾਲੀ ਹੋ ਜਾਣਾ, ਪਰ ਫਰਕ ਇੰਨਾ ਉਹ ਧੜ ਘੜਾ ਚਾਰ ਦਿਨ ਸਾਬਤ ਰਹਿ ਜਾਂਦਾ, ਆਹ ਜਿਹੜਾ ਘੜਾ ਮਿਲਿਆ ਨਾ ਇਹਨੂੰ ਉਦਣ ਹੀ ਤਰੇੜ ਆ ਗਈ ਸੀ ਜਿੱਦਣ ਮਾਂ ਦੀ ਕੁੱਖ ਚੋਂ ਮੈਂ ਜਨਮ ਲਿਆ ਸੀ, ਪਹਿਲਾ ਸਾਹ ਬਾਹਰ ਨਿਕਲਿਆ। ਫਿਰ ਬੇਨਤੀ, ਘੜਾ ਹੈ ਨਾ ਜੀ, ਉਸ ਘੜੇ ਦਾ ਫੁੱਟੇ ਘੱਟ ਜਿਉਂ ਪਾਣੀ, ਉਹ ਘੜਾ ਫੁੱਟੇਗਾ ਤੇ ਪਾਣੀ ਨਿਕਲੇਗਾ, ਇਹ ਤਾਂ ਉਦਣ ਹੀ ਫੁੱਟ ਗਿਆ, ਪਹਿਲਾ ਸਾਹ ਬਾਹਰ ਲਿਆ ਉਦਣ ਮੇਰੀ ਮੌਤ ਦੀ ਸ਼ੁਰੂਆਤ ਹੋ ਗਈ, ਜਿੱਦਣ ਆਖਰੀ ਸਵਾਸ ਲਿਆ ਉਦਣ ਮੌਤ ਨੇ ਕੰਮ ਨੂੰ ਵੇੜ ਦਿੱਤਾ। ਮਹਾਰਾਜ ਕਹਿੰਦੇ ਨੇ ਰੋਜ਼ ਪਾਣੀ ਨਿਕਲਦਾ ਪਿਆ, ਬੰਦਗੀ ਕਰ ਲਾ ਹੋਏ, ਫੁੱਟੇ ਘੱਟ ਜੋ ਬਾਣੀ। ਦੂਸਰਾ ਭਾਈ ਸਾਹਿਬ ਜੀ ਨੇ ਸ਼ਬਦ ਪੜਿਆ, ਸਾਧੋ ਗੋਬਿੰਦ ਕੇ ਗੁਣ ਗਾਓ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਓ। ਉਸ ਗੋਬਿੰਦ ਦੇ ਗੁਣ ਗਾਓ, ਇਸ ਜਨਮ ਨੂੰ ਵਿਅਰਥ ਨਾ ਗਿਆਓ। ਤੀਸਰਾ ਭਾਈ ਸਾਹਿਬ ਨੇ ਸ਼ਬਦ ਪੜਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਪਿਆਰਿਓ, ਇਸ ਸ਼ਬਦ ਦੇ ਅਰਥ ਕਥਾ ਵਾਲੇ ਸੀ ਕਰਨੇ ਆ, ਇਸ ਸ਼ਬਦ ਦੇ ਪ੍ਰੈਕਟੀਕਲ ਅਰਥ ਗੁਰੂ ਤੇਗ ਬਹਾਦਰ ਜੀ ਦੀਆਂ ਤਿੰਨ ਪੀੜ੍ਹੀਆਂ ਨੇ ਕੀਤੇ ਆ। ਫਿਰ ਸੁਣਿਓ, ਜੇ ਇਹ ਸ਼ਬਦ ਦੇ ਅਰਥ ਥੋੜੇ ਜਿਹਾ ਹੋਰ ਪਿੱਛੇ ਚੱਲ ਪਓ, ਗੁਰੂ ਤੇਗ ਬਹਾਦਰ ਸਾਹਿਬ ਦੇ ਦਾਦਾ ਜੀ ਨੇ ਕੀਤੇ ਆ, ਗੁਰੂ ਅਰਜਨ ਦੇਵ ਜੀ ਨੇ। ਭਾਈ ਸਾਹਿਬ ਜੋ ਪੜ੍ਹ ਰਹੇ ਸੀ, ਮੇਰੇ ਮਨ ਚ ਆਇਆ ਸੁਖਮਨੀ ਸਾਹਿਬ ਜੀ ਦਾ ਪਤਾ, ਸੋਠ ਰਾਗ ਦਾ ਸ਼ਬਦ ਤੇ ਨੌਵੇਂ ਗੁਰਦੇਵ ਦੇ ਸਲੋਕ ਇਕੱਠੇ ਕਰਕੇ ਦੇਖੋ ਅਰਥ ਕੋਈ ਨਹੀਂ। ਗੁਰੂ ਅਰਜਨ ਸਾਹਿਬ ਭਾਈ ਸਾਹਿਬ ਨੇ ਕਿਹਾ ਇਹ ਮੁਕਤ ਬ੍ਰਹਮ ਗਿਆਨੀ ਦੀ ਅਵਸਥਾ ਹੈ ਜੀ ਇਹ ਸ਼ਬਦ, ਕਿਉਂਕਿ ਅਸੀਂ ਨੌਵਾਂ ਮਹੱਲਾ ਨੌਵਾਂ ਸ਼ਬਦ ਸੁਣ ਕੇ ਡਰ ਜਾਂਦੇ ਜੀ ਮਹਾਰਾਜ ਕਿਹੜਾ ਸ਼ਬਦ ਕਹਿ ਦਿੱਤਾ। ਨਹੀਂ ਪਿਆਰਿਓ, ਇਹ ਅਭੇਦਤਾ ਦਾ ਹੈ, ਤਦਰੂਪਤਾ ਹੈ, ਇਕਮਿਕ ਹੋ ਗਏ। ਸੁਖਮਨੀ ਸਾਹਿਬ ਦਾ ਪਤਾ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਗੁਰ ਕਿਰਪਾ, ਜੇ ਨਰਕੋ ਕਿੰਨੀ ਤੇ ਜੁਗਤ ਬਿਛਾਨੀ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਹੁਣ ਬੇਨਤੀ ਸੁਣੋ, ਇੱਥੇ ਇਹ ਕਿਹਾ ਵੀ ਦੁੱਖ ਨਹੀਂ ਆਉਣਾ ਮੇਰੀ, ਕਿਉਂਕਿ ਅਸੀਂ ਤਕਰੀਬਨ ਇਹ ਸ਼ੁਰੂ ਕਰੀ ਬੈਠੇ ਹਾਂ। ਬੜੀ ਚੰਗੀ ਗੱਲ, ਗੁਰੂ ਸਾਹਿਬ ਸਭ ਚੀਜ਼ ਦਿੰਦੇ ਆ, ਉਹ ਦੁੱਖ ਦੀ ਨਿਵਿਰਤੀ ਵੀ ਕਰਦੇ, ਦੁੱਖ ਭੰਜਨ ਤੇਰਾ ਨਾਮ ਜੀ। ਇੱਥੇ ਸਤਿਗੁਰਾਂ ਨੇ ਬਿਲਕੁਲ ਨਹੀਂ ਕਿਹਾ ਕਿ ਇਬਾਦਤ ਵਾਲੇ ਨੂੰ ਦੁੱਖ ਨਹੀਂ ਆਉਣਾ, ਕਹਿਣ ਲੱਗੇ ਦੁੱਖ ਆਉਂਦਾ ਉਹ ਦੁੱਖ ਦੇ ਰੂਪ ਚ ਮੰਨਦਾ ਹੀ ਨਹੀਂ। ਫਿਰ ਸੁਣਿਓ, ਦੁੱਖ ਕਿਹੜਾ ਬੰਦਾ ਜਿਹਨੂੰ ਦੁੱਖ ਨਹੀਂ ਆਇਆ ਜੀ? ਮੈਂ ਇੱਕ ਦਿਨ ਸੋਚਿਆ, ਜਿਹੜੀ ਆਪਾਂ ਅਰਦਾਸ ਰੋਜ਼ ਸ਼ਬਦ ਕਹਿੰਦੇ, ਏਦੋਂ ਵੱਡਾ ਦੁੱਖ ਕੀ ਹੈ ਜੀ? ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਖਾ ਰਿਹਾ। ਪਿਆਰਿਓ, ਦੁੱਖ ਤਾਂ ਕਿੱਡਾ ਛੋਟੇ ਗੱਲ ਹੈ, ਦੁੱਖ ਥੋੜਾ। ਦੁੱਖ ਆਵੇ ਪਰ ਦੁੱਖ ਨੂੰ ਦੁੱਖ ਦੇ ਰੂਪ ਚ ਨਾ ਮੰਨੇ, ਪਿਆਰਿਓ ਉਹ ਤਾਂ ਹੀ ਹੋ ਸਕਦਾ ਜੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਵੇ। ਜੇ ਸ਼ਬਦ ਦਾ ਪ੍ਰਕਾਸ਼ ਨਹੀਂ, ਖੱਠ ਕਰਕੇ ਵੀ ਕਮਾਇਆ ਹੋਇਆ ਦੁੱਖ ਰੂਹਾਨੀ ਨਹੀਂ ਹੋ ਸਕਦਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ MR ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਮਹਾਰਾਜ ਕਹਿੰਦੇ ਦੁੱਖ ਆਵੇ ਪਰ ਦੁੱਖ ਨੂੰ ਦੁੱਖ ਨਾ ਮੰਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਬਾਣੀ ਚ ਤਾਂ ਕਹਿੰਦੇ ਆ, ਉਂਝ ਵੈਸੇ ਮੈਂ ਇਹ ਨੀ ਕਹਿੰਦਾ ਹੁੰਦਾ ਰੱਬ ਸਭ ਨੂੰ ਸੁੱਖ ਦੇ, ਕਿਉਂਕਿ ਸਿੱਖ ਦੀ ਤਾਂ ਭਾਵਨੀ ਇਹ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਗੁਰਮੁਖੋ, ਜਿੰਨੀ ਦੇਰ ਤੱਕ ਦੁੱਖ ਨਹੀਂ ਨਾ ਹੁੰਦਾ, ਓਨੀ ਦੇਰ ਤੱਕ ਨਾ ਆਪਣੇ ਪਹਿਚਾਣੇ ਜਾਂਦੇ ਨੇ, ਨਾ ਬਗਾਨਿਆਂ ਦਾ ਪਤਾ ਲੱਗਦਾ। ਦੁੱਖ ਤੇ ਉਹ ਕਸਵੱਟੀ ਏ ਜਿਹੜਾ ਜਿਉਂਦੇ ਜੀ ਦੱਸ ਦਿੰਦਾ ਵੀ ਆਹ ਦੁਨੀਆਂ ਤੇਰੀ ਇੰਨੀ ਕੁ ਹੈ। ਦੁੱਖ ਨੂੰ ਦੁੱਖ ਨਾ ਮੰਨੇ। ਸ਼੍ਰੀਮਾਨ ਭਾਈ ਵੀਰ ਸਿੰਘ, ਮੈਂ ਬਹੁਤ ਕੋਟ ਕਰਨਾ, ਜੇ ਕੋਈ ਸਪਿਰਚੁਅਲ ਬੰਦਾ ਲਿਖਾਰੀਆਂ ਵਿੱਚ ਦੇਖਣਾ ਤੇ ਸ਼੍ਰੀਮਾਨ ਭਾਈ ਵੀਰ ਸਿੰਘ, ਮੈਂ ਤੇ ਕਹਿੰਦਾ ਹੁੰਦਾ ਕਿ ਜਿੱਦਣ ਮਨ ਅੱਤ ਦਾ ਸੁੱਕਾ ਹੋਵੇ, ਬਸ ਇੱਕ ਕੰਮ ਕਰੋ, ਭਾਈ ਸਾਹਿਬ ਦੀ ਕੋਈ ਜਿਹਦੀ ਪੋਇਟਰੀ ਨਹੀਂ ਆਉਂਦੀ ਉਹਨਾਂ ਦਾ ਵਾਰਤਕ ਦੋ ਪੇਜ ਕਿਚ ਖੋਲ ਕੇ ਪੜ੍ਹ ਲਓ, ਮਨ ਨਾ ਟਿਕ ਜਾ ਮੈਨੂੰ ਫੜ ਲਿਓ, ਕਿਉਂਕਿ ਉਹ ਵੀ ਸੰਪਰਦਾ ਵਿੱਚ ਆਉਂਦੇ ਸਨ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਹਨਾਂ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਮੁਖੀ ਸਨ ਸੰਪਰਦਾ ਦੇ, ਉਦੋਂ ਬਾਅਦ ਭਾਈ ਸਾਹਿਬ ਭਾਈ ਵੀਰ ਸਿੰਘ ਸਨ। ਉਹਨਾਂ ਨੇ ਰਾਣਾ ਸੂਰਤ ਸਿੰਘ ਵਿੱਚ ਲਿਖਿਆ ਹੈ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣ। ਸੁਰਤ ਦੀ ਅਡੋਲਤਾ ਹੀ ਚੜ੍ਹਦੀ ਕਲਾ ਹੈ। ਸਤਿਗੁਰਾਂ ਨੇ ਕਿਹਾ ਦੁੱਖ ਆਵੇ ਤੇ ਦੁੱਖ ਦੇ ਰੂਪ ਚ ਨਾ, ਫਿਰ ਕਿਵੇਂ ਲਏ ਜੀ? ਲੋਕ ਕਮਲੇ ਹੋ ਜਾਂਦੇ ਆ, ਸੁਸਾਈਡ ਕਰ ਜਾਂਦੇ ਆ, ਡਿਪਰੈਸ਼ਨ ਚਲੇ ਜਾਂਦੇ ਆ, ਐਗਜ਼ਾਇਟੀ ਚਲੇ ਜਾਂਦੇ ਆ, ਦੁੱਖ ਨੂੰ ਕਿਵੇਂ ਲਏ? ਕਹਿਣ ਲੱਗੇ ਜੇ ਦੁੱਖ ਆ ਜਾਏ ਨਾ, ਸਿਆਣਾ ਵੈਦ ਸੰਖਿਆ ਮਿਲ ਜਾਏ, ਜ਼ਹਿਰ ਮਿਲ ਜਾਏ ਸੱਪ ਦਾ, ਉਹ ਸੱਟਣ ਦੀ ਬਜਾਏ ਉਹਦੇ ਵਿੱਚ ਮਸਾਲੇ ਪਾ ਦਿੰਦਾ, ਜੜੀਆਂ ਬੂਟੀਆਂ ਪਾ ਕੇ ਉਹਨੂੰ ਕੁਛ ਤਾਂ ਬਣਾ ਲੈਂਦਾ, ਮਾਰ ਕੇ ਦਵਾਈ ਬਣਾ ਲੈਂਦਾ। ਜਿੱਦਣ ਤੇਰੇ ਤੇ ਦੁੱਖ ਆਵੇ, ਗੁਰੂ ਕੀ ਬਾਣੀ ਦਾ ਮਸਾਲਾ ਪਾ ਦੀ, ਤੇਰਾ ਦੁੱਖ ਵੀ ਦਵਾਈ ਬਣ ਜਾਏ। ਦੁੱਖ ਮੋਹਰਾ ਮਾਰਨ ਹਰ ਨਾਮ, ਮਾਰਨ ਦਾ ਅਰਥ ਮਸਾਲਾ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣਾ ਦਾਨ। ਸੱਚ ਇਹ ਵੇ, ਲੋਕ ਕਹਿੰਦੇ ਨੇ ਰੱਬ ਦੀ ਕਰੋਪੀ ਨਹੀਂ, ਗੁਰਮੁਖੋ ਕਹਿੰਦੀ ਹੈ ਦੁੱਖ ਵੀ ਤੇਰੀ ਦਾਤ ਹੈ, ਕਿ ਤਿਆਂ ਦੁੱਖ ਪੂ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਫਿਰ ਸੁਣਿਓ, ਦੁੱਖ ਨੂੰ ਦੁੱਖ ਨਾ ਮੰਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਤੇ ਸੁੱਖ ਨਾਲ ਮੁਹੱਬਤ ਨਾ ਕਰੇ ਵੀ ਸਦਾ ਹੀ ਰਹਿਣਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੁੱਖ ਨਾਲ ਸਨੇਹ ਨਾ ਕਰ, ਕਿਉਂਕਿ ਜਿਹੜਾ ਸੁੱਖ ਇਹ ਅੱਜ ਆਇਆ ਇਹ ਸਦਾ ਨਹੀਂ ਰਹਿਣਾ। ਇੱਕ ਪਾਸੇ ਪ੍ਰਸਾਦੀ ਹਾਥੀ ਸਿਰ ਤੇ ਚੌਰ ਕਰਦਾ, ਦੂਜੇ ਮਾਛੀਵਾੜੇ ਸਾਹਿਬ ਤੱਕ ਜਾਂਦੇ ਆ, ਜੋੜਾ ਵੀ ਕੋਈ ਨੀ, ਘੋੜਾ ਵੀ ਕੋਈ ਨੀ, ਕਲਗੀ ਤੇ ਤੋੜਾ ਵੀ ਕੋਈ ਨੀ, ਪਰ ਜੰਡ ਥੱਲੇ ਬੈਠਾ ਮੇਰਾ ਬਾਪੂ ਕਹਿੰਦਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦ ਹੈ ਐਸ਼ੋ ਅਰਸ਼। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਸੁੱਖ ਨਾਲ ਸਨੇਹ ਨਾ ਕਰੇ। ਅਗਲੀ ਬੇਨਤੀ, ਕੰਚਨ ਮਾਟੀ ਮਾਨੇ, ਉਂਝ ਵੈਸੇ ਨੇ ਸਾਰਾ ਸ਼ਬਦ ਜੀ ਦੁੱਖ ਤੇ ਸੁੱਖ ਦੀ ਵਿਆਖਿਆ। ਸੱਚੀ ਜੇ ਕੰਚਨ ਮਿਲ ਜਾਏ ਸੁੱਖ, ਮਿੱਟੀ ਹੋ ਜਾਏ ਦੁੱਖ, ਹਰਖ ਆ ਜਾਏ ਸੁੱਖ, ਸੋਗ ਹੋ ਜਾਏ ਦੁੱਖ, ਇੱਜ਼ਤ ਮਿਲ ਜਾਏ ਸੁੱਖ, ਚਾਰ ਬੰਦੇ ਬੇਇੱਜ਼ਤੀ ਕਰ ਦੇਣ ਦੁੱਖ, ਇਸ ਤਰ੍ਹਾਂ ਹੈ ਨਾ, ਇਹ ਦੋ ਲਫ਼ਜ਼ਾਂ ਦੀ ਵਿਆਖਿਆ ਸਾਰਾ ਸ਼ਬਦ। ਮਹਾਰਾਜ ਕਹਿੰਦੇ ਸੁੱਖ ਸੁਨਿਆਰ ਪੈ ਨਹੀਂ, ਜਾ ਕੇ ਕੰਚਨ ਮਾਟੀ ਮਾਨੇ। ਅੱਗੇ ਜੀ, ਨਹਿ ਨਿੰਦਿਆ ਨਾ ਉਸਤਤ ਜਾ ਕੇ, ਚਾਰ ਬੰਦੇ ਕਹਿ ਲੈਣਗੇ ਤਾਂ ਕਿ ਉਹ ਕਹਿੰਦੇ ਨੇ ਜੀ, ਯਾਦ ਰੱਖਿਓ, ਅੱਜ ਮੈਂ ਕੱਲ ਹੀ ਗੱਲ ਕਹੀ, ਜਿਹੜੇ ਬੰਦੇ ਬੋਲ ਕੇ ਲਿਖ ਕੇ ਕਿਸੇ ਨਿਰਦੋਸ਼ ਨਾਲ ਵੈਰ ਕਮਾਉਂਦੇ ਨੇ ਨਾ, ਉਹ ਇੱਕ ਗੱਲ ਤਿਆਰੀ ਕਰਕੇ ਰੱਖਣ ਕਿ ਹਰ ਕਰਮ ਨੇ ਪ੍ਰਤੀਕਰਮ ਬਣਨਾ ਹੀ ਬਣਨਾ। ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿਸੇ ਦੇ ਪ੍ਰਤੀ ਬੁਰਾ ਫੁਰਨਾ ਵੀ ਤੈਨੂੰ ਮਾਰ ਦੇਗਾ, ਤੈਨੂੰ ਕਦੀ ਦੁੱਖ ਨਹੀਂ ਲੱਗੇਗਾ, ਕਿਸੇ ਦਾ ਬੁਰਾ ਨਾ ਸੋਚਿਆ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਜੇ ਚਾਰ ਬੰਦੇ ਨਿੰਦਿਆ ਕਰ ਦੇਣ, ਮੈਂ ਫਿਰ ਬੇਨਤੀ ਕਰਾਂਗਾ। ਇਹ ਸਭ ਤੋਂ ਵੱਡੀ ਗੱਲ। ਇੱਕ ਹੋਰ, ਸਾਡੀ ਰਹਿਤ ਮਰਿਆਦਾ ਦਾ ਬੇਸ ਗੁਰੂ ਗ੍ਰੰਥ ਸਾਹਿਬ ਹੈ ਨਾ, ਦਸਮ ਪਿਤਾ ਜੀ ਦੀ ਬਾਣੀ ਹੈ ਨਾ, ਭਾਈ ਨੰਦ ਲਾਲ ਸਾਹਿਬ ਨੇ ਨਾ, ਰਹਿਤਨਾਮੇ ਨੇ ਨਾ। ਚਲੋ ਰਹਿਤ ਮਰਿਆਦਾ ਚ ਇਹ ਤਾਂ ਕਿਤੇ ਨੀ ਮੱਧ ਮੈਂ ਪੜੀ ਨਿੰਦਿਆ ਨੀ ਕਰਨੀ ਚਾਹੀਦੀ, ਉਹ ਤਾਂ ਛੋਟਾ ਜਿਹਾ ਤਰੀਕਾ ਵੀ, ਬੇਸਿਕ ਜਿਹੀਆਂ ਗੱਲਾਂ ਨੇ। ਪਰ ਗੁਰੂ ਗ੍ਰੰਥ ਸਾਹਿਬ ਚ ਜਿੰਨਾ ਪਾਪ ਬੱਜਰ ਕਰੈਤ ਪਾਏ ਤਨ ਨੂੰ ਭੋਗਣ ਦਾ ਹੈ, ਓਨਾ ਪਾਪ ਪਰਾਈ ਨਿੰਦਿਆ ਦਾ ਹੈ। ਦੋਨੋਂ ਇਕੱਠੇ ਰੱਖੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ। ਮਨ ਰੇ ਕੌਣ ਕੁਮਾਤੈ ਲੀਨੀ, ਪਰ ਦਾਰਾ ਇਕੱਠੇ ਆ ਗਏ। ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ, ਕਿ ਨਿੰਨਾ ਵਾਲੀ ਨਿੰਦਿਆ ਦੀ ਵੋਕੈਬਲਰੀ ਬੜੀ ਛੋਟੀ ਹੁੰਦੀ ਜੇ, ਕਿੰਨਿਆਂ ਕੁ ਬੰਦਾ ਕਰ ਲੂਗਾ, ਅੱਜ ਮਾੜਾ ਕਹੂ ਕੱਲ ਮਾੜਾ ਕਹੂ, ਨਿੰਦਿਆ ਦੀ ਵੋਕੈਬਲਰੀ ਛੋਟੀ ਹੁੰਦੀ ਹੈ। ਕੱਲਾ ਵਾਹਿਗੁਰੂ ਕਹੀ ਜੋ ਸਾਰੀ ਜ਼ਿੰਦਗੀ ਕੋਈ ਨਹੀਂ ਮੁੱਕਣਾ। ਗੁਰੂ ਸਾਹਿਬ ਨੇ ਕਿਹਾ ਨਿੰਦਿਆ ਵਿੱਚ ਵਿਚਲਿਤ ਨਾ ਹੋਵੀਂ, ਜੇ ਚਾਰ ਬੰਦੇ ਉਸਤਤ ਕਰਨ ਤੇ ਹੰਕਾਰ ਚ ਨਾ ਆਜੇ, ਇਹ ਬੈਲੈਂਸ ਬਣਾ ਕੇ ਰੱਖੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰਭੈ ਨੀ, ਜਾਂ ਕਹਿ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਲਾਲਚ ਤੋਂ ਮੋਹ ਤੋਂ ਹੰਕਾਰ ਤੋਂ ਬਚੀ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਖੁਸ਼ੀ ਗਮੀ ਤੋਂ ਉਪਰ, ਹਰਕ ਸੁਗ ਤੋਂ ਉਪਰ। ਮਹਾਰਾਜ ਕਹਿੰਦੇ ਆਸਾ ਮਨਸਾ ਅਸ਼ਾਵਾਂ ਨੂੰ, ਮਨ ਦੇ ਫੁਰਨਿਆਂ ਨੂੰ ਸਗਲ ਤਿਆਗ ਹੈ, ਜਗ ਤੇ ਰਹਿ ਨਿਰਾਸਾ, ਇਹ ਹੈ ਬੈਰਾਗ, ਜਗ ਤੇ ਰਹਿ ਨਿਰਾਸਾ। ਪਿਆਰਿਓ ਕਿੱਡੀ ਵੱਡੀ ਅਵਸਥਾ ਜੀ, ਕਾਮ ਤੇ ਕ੍ਰੋਧ ਦਾ ਫੁਰਨਾ ਹੀ ਨਾ ਉੱਠੇ। ਵੇਖੋ ਇਹ ਤਿੰਨ ਪੀੜੀਆਂ ਅਰਥ ਕਰਦੀਆਂ ਪਈਆਂ ਨੇ, ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਮਾਂ ਗੁਜਰੀ ਜੀ ਠੰਡੇ ਬੁਰੀ ਚ ਬੈਠੀ ਅਰਥ ਕਰ ਰਹੀ ਹੈ। ਇਹ ਸਭ ਕੁਝ ਵਾਪਰਿਆ ਜੀ, ਕਿੱਥੇ ਚੌਰਾਂ ਝੁਲਦੀਆਂ ਨੇ, ਕਿੱਥੇ ਲਾਲਾਂ ਨੂੰ ਕੜੀਆਂ ਲਾ ਦਿੱਤੀਆਂ, ਕਿੱਥੇ ਤੀਰ ਦੇ ਨਾਲ ਸੋਨਾ ਲੱਗਾ ਹੈ, ਕਿਸੇ ਦੀ ਮੌਤ ਹੋ ਜਾਏ ਤੇ ਸੰਸਕਾਰ ਕਰ ਦਿਓ, ਮੇਰੇ ਤੀਰ ਨਾਲ ਜ਼ਖਮੀ ਹੋ ਜਾਏ ਤੇ ਉਹਦਾ ਇਲਾਜ ਕਰਾ ਦਿਓ, ਕਿੱਥੇ ਉਹ ਦਿਨ ਆਇਆ ਲਾਲਾਂ ਉੱਤੇ ਬਸਤਰ ਪਾਉਣ ਵਾਲਾ ਵੀ ਕੋਈ ਨਹੀਂ। ਬੇਨਤੀ ਕਰਾਂ, ਉਹ ਸੁਰਤ ਦੀ ਖੇਡ ਦੇਖੋ, ਇਹ ਸ਼ਬਦ ਆਸਾ ਮਨਸਾ ਸਗਲ ਤਿਆਗ ਹੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘੱਟ ਬ੍ਰਹਮ ਨਿਵਾਸਾ। ਮਹਾਰਾਜ ਜੀ ਇਹ ਕਮਾਈਆਂ ਨਾਲ ਮਿਲਦੀ ਵਸਤਾ? ਕਹਿੰਦੇ ਨਹੀਂ, ਇਹ ਕਿਰਪਾ ਨਾਲ ਮਿਲਦੀ ਹੈ, ਕਿਰਪਾ ਨਾਲ ਕਮਾਈ ਹੁੰਦੀ ਹੈ। ਮਹਾਰਾਜ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਅਗਲੀ ਬੇਨਤੀ, ਧਰਮ ਹੇਤ ਸਾਕਾ ਜਿਨ ਕੀਆ, ਆਹ ਥਾਂ ਹੈ ਜੀ ਸਾਡੇ ਕੋਲ ਸਾਹਮਣੇ। ਹੁਣ ਤਾਂ ਚਲੋ ਮੈਂ ਪ੍ਰਕਾਸ਼ ਕਰ ਦਿੱਤਾ ਜਿੱਥੇ ਪੁਕਾਰ ਕੀਤੀ, ਕਸ਼ਮੀਰੀ ਪੰਡਿਤ ਆਏ, ਹਾਂਜੀ ਪੰਡਿਤ ਕਿਰਪਾ ਰਾਮ ਦੱਤ ਮਟਨ ਨਿਵਾਸੀ ਆਏ। ਇੱਕ ਗ੍ਰੰਥ ਹੈ ਜੀ ਸ਼ਹੀਦ ਬਿਲਾਸ, ਮੈਂ ਬੇਨਤੀ ਕਰਾਂਗਾ ਸੇਵਾ ਸਿੰਘ ਹੁਣਾਂ ਦਾ, ਉਹ ਜ਼ਰੂਰ ਪੜਿਓ। ਉਹਦੇ ਚ ਇੱਕ ਹੈ ਬਚਨ ਗੁਰੂ ਸਾਹਿਬ ਦੇ ਸਾਹਮਣੇ ਖਲੋ ਗਏ, ਉਹਨੇ ਵੈਸੇ ਗਿਣਤੀ 16 ਲਿਖੀ ਹੈ, ਮੈਂ ਸੈਂਕੜਿਆਂ ਚ ਵੀ ਸ਼ਬਦ ਇਤਿਹਾਸ ਸਰੋਤ ਬੋਲਦੇ, ਉਹਨਾਂ ਜਿਹੜੇ ਸ਼ਬਦ ਬੋਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਖਲੋ ਕੇ, ਸੱਚੇ ਪਾਤਸ਼ਾਹ ਗੱਜ ਕੇ ਬੰਧਨ ਕਾਟਣ ਹਾਰੇ, ਤੁਮ ਗੁਰੂ ਨਾਨਕ ਹੈ ਅਵਤਾਰੇ, ਜਿਮ ਦਰੋਪਦੀ ਰਾਖੀ ਲਾਜ, ਦੈ ਸਵਾਰ ਸੁਦਾਮੇ ਕਾਜ। ਕਹਿੰਦੇ ਸਾਨੂੰ ਨੀ ਪਤਾ ਦਰੋਪਦੀ ਨੂੰ ਕਿੰਨੇ ਬਚਾਇਆ, ਸੁਦਾਮੇ ਦੀ ਭੁੱਖ ਕਿੰਨੇ ਦੂਰ ਕੀਤੀ, ਹਾਥੀ ਨੂੰ ਤੰਦਵੇ ਤੋਂ ਕਿੰਨੇ ਬਚਾਇਆ। ਸੱਚੇ ਪਾਤਸ਼ਾਹ ਸਾਡੀ ਹਾਲਤ ਦਰੋਪਦੀ ਵਰਗੀ ਤੇ ਹਾਥੀ ਵਰਗੀ ਹੋ ਚੁੱਕੀ ਹੈ, ਅੱਜ ਅਸੀਂ ਘਰੋਂ ਬੇਘਰ ਹੋ ਕੇ ਸੁਦਾਮੇ ਵਰਗੇ ਖਾਂ। ਜਿਵੇਂ ਦਰੋਪਦੀ ਦੀ ਪੱਤ ਰੱਖੀ, ਸੁਦਾਮੇ ਦੀ ਦਰਿਦਰਤਾ ਗਵਾਈ, ਹਾਥੀ ਨੂੰ ਸੰਕਟ ਤੋਂ ਨਿਵਾਰਿਆ, ਅੱਜ ਕੋਈ ਥਾਂ ਨਹੀਂ ਰਹਿ ਗਈ ਤੇਰੇ ਦਰ ਤੇ ਆ ਗਏ, ਸਾਡੀ ਬਾਂਹ ਪਕੜ ਲੈ। ਗੱਜ ਕੇ ਬੰਧਨ ਕਾਟਣ ਹਾਰੇ, ਤੁਮ ਗੁਰੂ ਨਾਨਕ ਹੈ ਅਵਤਾਰੇ, ਜਿਮ ਦਰੋਪਦੀ ਰਾਖੀ ਲਾਏ, ਦਿਓ ਸਵਾਰ ਸਦਾਮੇ ਕਾਜ। ਕਿਰਪਾ ਕਰੋ ਸਾਡੇ ਤੇ, ਇੱਕ ਬਚਨ ਸਾਡਾ ਹੋਰ ਗ੍ਰੰਥਿਓ ਚ ਤੇ ਉਹਨਾਂ ਸ਼ਬਦ ਕਿਹਾ, ਦੁਖੀ ਬਿਪਰ ਚੱਲ ਆਏ ਪੁਰੀ ਆਨੰਦ, ਬਾਂਹ ਸਾਡੀ ਪਕੜੀਏ ਹਰਗੋਬਿੰਦ ਕੇ ਆਨੰਦ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ। ਹਰ ਸ਼ਬਦ ਬੜਾ ਡੂੰਘਾ ਹੈ, ਹਰ ਸ਼ਬਦ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰੇ ਨਾਲ ਗੱਲਾਂ ਕਰਕੇ ਜਾ, ਮੈਨੂੰ ਕੇਵਲ ਲਿਟਰੇਚਰ ਨਾ ਸਮਝ। ਦੁਨੀਆਂ ਚ ਧਰਮ ਗ੍ਰੰਥ ਬੜੇ ਨੇ, ਸਿੱਖੋ ਯਾਦ ਰੱਖਿਓ, ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਸਤਿਗੁਰੂ ਸੱਚੇ ਪਾਤਸ਼ਾਹ। ਫਿਰ ਮੈਂ ਬੇਨਤੀ ਕਰਾਂਗਾ, ਉੱਥੇ ਉਹਨਾਂ ਨੇ ਇਹ ਬਖਸ਼ਿਸ਼ ਕੀਤੀ ਹੈ, ਉਹ ਕਹਿੰਦੇ ਸਾਡੀ ਬਾਂਹ ਪਕੜ ਲਓ। ਪੁਜਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਏ ਲਿਓ ਅੰਗੁਰੀਆ, ਮੇਰੀ ਉਂਗਲ ਪਕੜ ਲਓ। ਇੱਥੇ ਨਹੀਂ ਕਿਹਾ ਮੈਨੂੰ ਆਪਣੀ ਉਂਗਲ ਪਕੜਾ ਦਿਓ, ਫਿਰ ਤੁਸੀਂ ਸੁਣਿਓ, ਮੇਰੀ ਉਂਗਲ ਪਕੜ ਲਓ। ਇੱਥੇ ਉਹਨਾਂ ਸ਼ਬਦ ਬੜੇ ਕਮਾਲ ਦਾ ਵਰਤਿਆ, ਸਾਡੀ ਬਾਂਹ ਪਕੜ ਲਓ। ਇਹ ਕਿਉਂ? ਇਹ ਵੀ ਨਹੀਂ ਕਿਹਾ ਸਾਨੂੰ ਆਪਣੀ ਉਂਗਲ ਪਕੜਾ ਦਿਓ, ਨਹੀਂ ਨਹੀਂ, ਇਹ ਸ਼ਬਦ ਹੀ ਬੜਾ ਡੂੰਘਾ ਹੈ ਜੀ। ਜਦੋਂ ਕੋਈ ਬੱਚਾ ਆਪਣੇ ਬਜ਼ੁਰਗ ਦੀ ਉਂਗਲ ਪਕੜੇ, ਚੇਤੇ ਰੱਖਿਓ ਉਂਗਲ ਦਾ ਦੋਸ਼ ਕੋਈ ਨਹੀਂ, ਬੱਚੇ ਦੀ ਪਕੜ ਕਮਜ਼ੋਰ ਹੋ ਸਕਦੀ, ਉਂਗਲ ਬਾਪੂ ਦੀ ਹੈ, ਉਹਨੇ ਪਕੜ ਲਈ, ਪਿੱਛੋਂ ਭੀੜ ਦਾ ਧੱਕਾ ਵੱਜਾ, ਉਹਦੇ ਹੱਥ ਛੋਟੇ ਸਨ, ਉਂਗਲ ਨਿਕਲ ਗਈ, ਉਹ ਗੁੰਮ ਹੋ ਗਿਆ। ਜਦੋਂ ਚੌਖੀ ਭੀੜ ਪੈ ਜਾਏ ਉਦੋਂ ਫਿਰ ਬਾਪੂ ਕਹਿੰਦਾ, ਮੁੰਡਿਆ ਤੂੰ ਉਂਗਲ ਨਾ ਪਕੜ, ਮੈਨੂੰ ਆਪਣੀ ਬਾਂਹ ਪਕੜਾ, ਭੀੜ ਤੇਰਾ ਕੁਝ ਨਹੀਂ ਵਿਗਾੜ ਸਕਦੀ। ਜਦੋਂ ਬਾਪੂ ਬਾਂਹ ਪਕੜ ਲੈ ਨਾ, ਉਦੋਂ ਚੇਤੇ ਰੱਖਿਓ ਤਿਲਕ ਜੰਜੂ ਦਾ ਕੁਝ ਨਹੀਂ ਸੀ ਵਿਗੜ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਕਿਹਾ, ਸਾਡੀ ਬਾਂਹ ਪਕੜ ਲਓ। ਪਹਿਲੀ ਵਾਰ ਮੈਂ ਫਿਰ ਕਹਾਂਗਾ, ਤੁਸੀਂ ਕਹੋਗੇ ਭਾਈ ਸਾਹਿਬ ਦਾ, ਪਹਿਲੀ ਵਾਰ ਇਹ ਸਵਈਆ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਖੋਜ ਕਰਕੇ ਲਿਆਂਦਾ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ। ਇਹ ਕੁਝ ਭੱਟ ਚਾਂਦ ਦਾ ਕਹਿੰਦੇ ਨੇ, ਕੁੱਟ ਭੱਟ ਕੇਸ਼ਵ ਦਾ ਕਹਿੰਦੇ, ਹਾਂਜੀ ਦੋ ਤਰ੍ਹਾਂ ਦਾ ਕਿਹਾ ਜਾਂਦਾ, ਪਰ ਮੈਂ ਕਹਿੰਦਾ ਕਿੰਨੇ ਪਰ ਅਰਥ ਬੜੇ ਡੂੰਘੇ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਅੱਗੇ ਮਹਾਰਾਜ ਕਹਿੰਦੇ, ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ। ਸੱਚੀ ਜੀ ਆਪਣੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੌਮ ਪਕੜਾਏ। ਮੇਰੀ ਫਿਰ ਬੇਨਤੀ ਜੇ ਇਹਨੂੰ ਇਹ ਨਾ ਸਮਝੋ, ਮੈਂ ਸ਼ਾਇਦ ਮੇਰੇ ਸੀਨੇ ਚ ਇੱਕ ਦਰਦ ਹੈ ਜੀ, ਆਪਣੀ ਬਾਂਹ ਗੁਰੂ ਤੇਗ ਬਹਾਦਰ ਨੂੰ ਪਕੜਾ ਦਿਓ, ਤੁਹਾਡੀ ਪੱਤ ਤੱਕ ਲੈਣਗੇ। ਸੱਚੀ ਜੇ ਸੱਚੀ ਮੁੱਚੀ ਪਕੜਾ ਦਿਓ। ਜਿਹੜਾ ਉਹਨੂੰ ਬਾਂਹ ਪਕੜਾ ਦੇ ਉਹਨੂੰ ਕਹਿੰਦਾ, ਤੂੰ ਘਰ ਜਾ, ਮੈਂ ਆਪ ਦਿੱਲੀ ਜਾਵਾਂਗਾ। ਪੰਡਿਤ ਕਿਰਪਾ ਰਾਮ ਦੱਤ ਗਏ ਜੀ, ਰਾਮ ਨਾਰਾਇਣ ਦਰਦੀ ਸਭ ਕਹਿੰਦੇ ਹੁੰਦੇ ਸਨ, ਕਿਹਾ ਪਾਤਸ਼ਾਹ ਬੱਚਿਓ ਘਰ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਕਿਹਾ ਪਾਤਸ਼ਾਹ ਬੱਚਿਓ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਰਹੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ। ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਿਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਰ ਰਿਹਾ। ਇਹ ਘਟਨਾ ਅੱਜ ਤੋਂ 300 ਸਾਲ ਪਹਿਲਾਂ ਨਹੀਂ, ਗੁਰੂ ਤੇਗ ਬਹਾਦਰ ਅੱਜ ਵੀ ਖਲੋਤੇ ਨੇ, ਸਿੱਖੋ ਬਾਂਹ ਪਕੜਾਓ ਤਾਂ ਸਹੀ। ਮਹਾਰਾਜ ਨੇ ਕਿਹਾ, ਜਿਹਦੀ ਮੈਂ ਬਾਂਹ ਪਕੜ ਲਾ, ਮੈਂ ਸਿਰ ਦੇ ਦੇਣਾ, ਬਾਂਹ ਨਹੀਂ ਛੱਡਦਾ। ਭਾਈ ਮਰਦਾਨਾ ਜੀ ਨਾ ਜੀ ਕੋਡੇ ਨੇ ਪਕੜ ਲਿਆ ਤੇ ਯਾਦ ਕੀਤਾ ਮਹਾਰਾਜ ਜੀ ਨੂੰ, ਤੇ ਸਤਿਗੁਰੂ ਕਹਿੰਦੇ ਨੇ ਭਾਈ ਬਾਲਾ ਜੀ ਨੂੰ ਕਿ ਆਪਾਂ ਬਚਾਉਣਾ। ਕਹਿੰਦਾ ਮਹਾਰਾਜ ਲੜ ਪੈਂਦਾ, ਰਹਿਣ ਦਿਓ ਨੂੰ, ਰਹਿਣ ਦਿਓ। ਮਹਾਰਾਜ ਨੇ ਪਤਾ ਕੀ ਕਿਹਾ, ਕਹਿਣ ਲੱਗੇ ਭਾਈ ਬਾਲਾ, ਮੈਂ ਜਿਹਦੀ ਬਾਂਹ ਪਕੜ ਲਾ ਮੈਂ ਔਗਣ ਨਹੀਂ ਦੇਖਦਾ ਹੁੰਦਾ। ਬਾਲਾ ਭੁਜਾ ਗਹਿ ਕੀ ਲਾਜਾ, ਯਾਦ ਰੱਖਿਓ ਬਾਂਹ ਕੋਈ ਦਲੇਰੀ ਪਕੜ ਸਕਦਾ, ਬਾਂਹਾਂ ਤੋੜਨ ਵਾਲੇ ਤਾਂ ਬੜੇ ਟੱਕਰ ਜਾਂਦੇ, ਫੜਨ ਵਾਲਾ ਟਾਵਾਂ ਟਾਵਾਂ ਹੁੰਦਾ। ਮਹਾਰਾਜ ਬਾਂਹ ਫੜਦੇ ਆ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਜੁਗੋ ਜੁਗ ਟਲ ਗਏ। ਮਹਾਰਾਜ ਕਹਿੰਦੇ, ਬਾਲਾ ਭੁਜਾ ਗਹਿ ਕੀ ਲਾਜਾ, ਆਪਣਾ ਹੈ ਉਸ ਸੰਗ ਕਾਜਾ, ਨਿਤਾ ਪ੍ਰਤੀ ਰਬਾਬ ਜਾਵੇ, ਕਰ ਸੰਗੀਤ ਹੋਏ ਮੋਹ ਨਰਜਾਵੇ, ਮੈਨੂੰ ਤਾਂ ਭੋਜਨ ਉਹ ਸਿਖਾਉਂਦਾ ਰਬਾਬ ਜਾ ਕੇ। ਮਹਾਰਾਜ ਜੀ ਨੇ ਕਿਹਾ ਵੀ ਭਾਈ ਬਾਂਹ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਂਹ ਨਾ ਛੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਮਹਾਰਾਜ ਇੱਥੋਂ ਗਏ, ਅਸੀਂ ਸਾਰੇ ਜਾਣਦੇ ਹਾਂ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੋਏ, ਉਸ ਵਕਤ ਕਿੰਨਾ ਸਪਿਰਚੁਅਲ ਮਾਹੌਲ ਸੀ ਬੈਰਾਗ ਵਾਲਾ, ਜਦੋਂ ਕੇਵਲ ਸੀਸ ਆਇਆ ਤੇ ਉਹਦਾ ਪਿਤਾ ਦਾ ਸੰਸਕਾਰ ਕੀਤਾ। ਆਹ ਵਕਤ ਆਉਂਦਾ ਜਦੋਂ ਵੀ ਅੰਦਰ ਬਿਰਹ ਆਵੇ, ਬਾਣੀ ਪੜ੍ਹਦਿਆਂ ਕਿਤੇ ਵੀ ਥੋੜਾ ਜਿਹਾ ਅੰਦਰ ਪਿਘਲ ਲੱਗ ਪਏ ਨਾ, ਉਸ ਸਮੇਂ ਨੂੰ ਸਾਂਭ ਕੇ ਜੇ ਗੁਰੂ ਗੁਰੂ ਬੋਲਾਂਗੇ ਤੇ ਅੰਦਰ ਜੰਮ ਜਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਾ ਜਾਮ ਪੀਤਾ ਤੇ ਮੈਂ ਸਨਮਾਨਯੋਗ ਭਾਈ ਸਾਹਿਬ ਭਾਈ ਜੈਤਾ ਜੀ ਤੇ ਮੈਂ ਫਿਰ ਬੇਨਤੀ ਕਰਦਾ। ਇੱਕ ਦਿਨ ਮੈਂ ਬੋਲਿਆ, ਇੱਕ ਸਿੰਘ ਨੇ ਟੋਕ ਦਿੱਤਾ, ਜੀ ਭਾਈ ਜੀਵਨ ਸਿੰਘ ਜੀ ਕਹੋ। ਮੈਂ ਕਿਹਾ ਮੈਂ ਸਨਮਾਨਯੋਗ ਬਾਬਾ ਜੀਵਨ ਸਿੰਘ ਜੀ ਕਹਾਂਗਾ, ਪਰ ਮੈਂ ਹਿਸਟਰੀ ਉਹ ਕਹਿ ਰਿਹਾ ਜਦੋਂ ਉਹਦੀ ਅੰਮ੍ਰਿਤ ਨਹੀਂ ਛਕਿਆ। ਕਈ ਵਾਰੀ ਬੰਦੇ ਟੋਕ ਦਿੰਦੇ ਆ ਨਾ ਜੀ, ਭਾਈ ਜੈਤਾ ਜੀ ਨੂੰ, ਉਹ ਜੈਤਾ ਦਾ ਲਫ਼ਜ਼ੀ ਅਰਥ ਹੈ ਜਿੱਤਣ ਵਾਲਾ, ਜਿਹਨੂੰ ਕੋਈ ਹਰਾ ਨਾ ਸਕੇ। ਸ਼ਮਸ਼ੇਰ ਸਿੰਘ ਅਸ਼ੋਕ ਨੇ ਮਜ਼ਹਬੀਆਂ ਦਾ ਇਤਿਹਾਸ ਲਿਖਿਆ, ਚਲੋ ਵੇਖੋ ਚੈਤਾ ਕਿਤਾਬ, ਉਹ ਚੋਂ ਲਿਖਦਾ ਜੈਤੇ ਦੇ ਅਰਥ ਹੀ ਇਹ ਨੇ, ਜਿਹਨੂੰ ਨਾ ਮੌਸਮ ਜਿੱਤ ਸਕੇ ਤੇ ਨਾ ਕੋਈ ਦੁਸ਼ਮਣ ਜਿੱਤ ਸਕੇ। ਭਾਈ ਸਾਹਿਬ ਭਾਈ ਜੈਤਾ ਜੀ ਸੀਸ ਲੈ ਕੇ ਤੁਰਦੇ ਆ, ਸੀਸ ਗੁਰਦੇਵ ਦਾ ਸੀਨੇ ਨਾਲ। ਬਾਬਾ ਜੀ ਕਿਹਾ ਅੱਠਾਂ ਪੈਰ, ਕੋਈ ਸ਼ੱਕ ਨਹੀਂ, ਰੁਹਾਨੀਅਤ ਪੱਕੋ ਸਭ ਕੁਝ ਹੋ ਸਕਦਾ। ਪੜਾਂ ਦਰ ਪੜਾਂ ਮੈਂ ਬੇਨਤੀ ਕਰਾਂਗਾ, ਪਹਿਲਾ ਪੜਾਂ ਉਹਨਾਂ ਨੇ ਬਾਗਪਟ ਕੀਤਾ। ਡਾਕਟਰ ਫੌਜਾ ਸਿੰਘ ਉਹਨਾਂ ਨੇ ਜਿਹੜੀ ਕਿਤਾਬ ਛਾਪੀ ਸੀ ਗੁਰਦੇਵ ਬਾਰੇ, ਉਹਦੇ ਚ ਉਹਨਾਂ ਨੇ ਤਰਾਵੜੀ ਸਿੱਧਾ ਕਿਹਾ ਬਾਗਪਟ। ਉੱਥੇ ਭਾਈ ਸਾਹਿਬ ਭਾਈ ਜੈਤਾ ਜੀ ਸੀਸ ਲੈ ਗਏ, ਅੰਮ੍ਰਿਤ ਵੇਲਾ ਸੀ ਜੀ। ਉੱਥੇ ਇੱਕ ਫਕੀਰ ਸੀ ਸ਼ੇਖ ਵਾਹੂਦੀਨ, ਉਹਦੇ ਤਕੀਏ ਚ ਚਲਾ ਗਏ। ਅੱਜ ਮੈਂ ਇੱਕ ਸਰੋਤ ਹੋਰ ਪੜ੍ਹਿਆ ਕਿ ਜਿਹੜਾ ਕੋਤਵਾਲ ਸੀ ਉਹਨੇ ਨੌਕਰੀ ਛੱਡ ਦਿੱਤੀ ਸੀ ਅਬਦੁੱਲਾ, ਪਰ ਹਾਂ ਕਾਜ਼ੀ ਜਿਹੜਾ ਸੀ ਅਬਦੁਲ ਬੋਹਰਾ ਸਤਿਗੁਰੂ ਨੂੰ ਜਿੱਦਣ ਸ਼ਹੀਦ ਕਰਾਇਆ ਉਸੇ ਦਿਨ ਸ਼ਾਮ ਨੂੰ ਮੰਜੀ ਤੇ ਡਿੱਗ ਪਿਆ ਸੀ। ਸ਼ਾਇਦ ਆਪ ਨੂੰ ਪਤਾ ਹੋਵੇ ਉਹ 26 ਨਵੰਬਰ 1675 ਨੂੰ ਤੜਫ ਤੜਫ ਕੇ ਆਪਣੇ ਘਰ ਮਰਿਆ। ਜਦ ਉਹਦੀ ਤਲਾਸ਼ੀ ਲਈ ਗਈ ਤੇ 30 ਲੱਖ ਰੁਪਇਆ ਉਹਦੇ ਘਰੋਂ ਨਿਕਲਿਆ ਸੀ। ਕਿੱਡਾ ਬੰਦਾ ਬੇਈਮਾਨ ਹੋਵੇਗਾ? ਇਹ ਸਰੋਤ ਤੋਂ ਬਿਨਾਂ ਨਹੀਂ ਬੇਨਤੀ ਕਰ ਰਿਹਾ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਤੁਰੇ, ਸ਼ੇਖ ਵਾਹੂਦੀਨ ਦੇ ਤਕੀਏ ਚ ਗਏ। ਉਹ ਦੇਖ ਕੇ ਕਹਿੰਦਾ ਤੁਸੀਂ ਕੌਣ? ਭਾਈ ਸਾਹਿਬ ਨੇ ਸਿੱਧਾ ਕਿਹਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਹਾਂ। ਉਹ ਕਹਿੰਦਾ ਮੈਂ ਸੁਣਿਆ ਕੁਝ ਦਿੱਲੀ ਚ ਵਾਪਰਿਆ ਹੈ। ਭਾਈ ਸਾਹਿਬ ਨੇ ਕਿਹਾ ਹਾਂ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਕਰ ਦਿੱਤੇ ਆ। ਉਸ ਦਰਵੇਸ਼ ਨੇ ਕਿਹਾ ਸਿਰਫ ਦੁਨੀਆਂ ਚ ਇੱਕੋ ਮਿਸਾਲ ਹੈ ਕਿ ਪੈਗੰਬਰ ਸ਼ਹੀਦ ਹੋਣ ਤੋਂ ਬਾਅਦ ਵੀ ਸ਼ਰਧਾ ਵਾਲਿਆਂ ਦੀਆਂ ਮਨੋਕਾਮਨਾ ਪੂਰੀਆਂ ਕਰ ਰਿਹਾ, ਇੱਕ ਬਾਕੀ ਕਿਤੇ ਨਹੀਂ ਜੀ। ਸੀਸ ਤੁਰਿਆ ਰਿਹਾ ਜੀ, ਭਾਈ ਜੈਤਾ ਜੀ ਸੀਨੇ ਨਾਲ ਲੱਗ, ਚਲੋ ਕਈਆਂ ਟੋਕਰੀ ਕਿਹਾ, ਮੈਂ ਤਾਂ ਕਹਿੰਦਾ ਸੀਨੇ ਤੋਂ ਵੱਡਾ ਸ਼ਬਦ ਹੀ ਕੋਈ ਨਹੀਂ ਜੀ। ਉਹ ਕਹਿੰਦਾ ਜੀ ਸੁਣਿਆ ਸ਼ਹੀਦ ਕਰ ਦਿੱਤੇ ਨੇ? ਭਾਈ ਜੈਤਾ ਜੀ ਨੇ ਕਿਹਾ ਹਾਂ। ਕਹਿੰਦਾ ਮੈਂ ਦਰਸ਼ਨ ਕਰਨੇ ਸਨ। ਭਾਈ ਸਾਹਿਬ ਨੇ ਬਸਤਰ ਖੋਲ ਕੇ ਹਜ਼ੂਰ ਦੇ ਦੀਦਾਰ ਕਰਾਏ। ਸ਼ੇਖ ਵਾਹੂਦੀਨ ਰੋ ਉੱਠਿਆ, ਉਹਨੇ ਨਮਸਕਾਰ ਕੀਤੀ ਤੇ ਇੱਕ ਸ਼ਬਦ ਕਿਹਾ ਇਹਨਾਂ ਦਾ ਸਿਰ ਨਹੀਂ ਕੱਟਿਆ, ਅੱਜ ਔਰੰਗਜ਼ੇਬ ਨੇ ਆਪਣੀ ਸਲਤਨਤ ਦੀਆਂ ਜੜ੍ਹਾਂ ਕੱਟ ਦਿੱਤੀਆਂ। ਉਸ ਤੋਂ ਬਾਅਦ ਭਾਈ ਸਾਹਿਬ ਸੀਸ ਚੁੱਕ ਕੇ, ਮੈਂ ਉਹਨਾਂ ਲਈ ਕਿਹੜਾ ਸ਼ਬਦ ਵਰਤਾਂ, ਜਦੋਂ ਗੁਰੂ ਦੀ ਥਾਪੜਾ ਨਾਲ ਸੀ, ਕਿੰਨੀ ਕੁ ਐਨਰਜੀ ਹੋਵੇਗੀ ਪਿਆਰਿਓ, ਜਿੱਥੇ ਛੋਟੇ ਜਿਹੇ ਕੱਦ ਵਾਲਾ ਭਾਈ ਬਚਿੱਤਰ ਸਿੰਘ ਕਾਦੇ ਨਾਲ ਜ਼ਿਆਦਾ ਨਹੀਂ ਸੀ, ਇੰਨੀ ਥਾਪੜੇ ਦਿੱਤਾ ਉਹ 7 ਤਵੀਆਂ ਪਾੜ ਕੇ ਚਲਾ ਗਿਆ। ਤੇ ਭਾਈ ਜੈਤਾ ਜੀ ਦੀ ਪਿੱਠ ਤੇ ਜਦੋਂ ਗੁਰੂ ਨੇ ਥਾਪੜਾ ਦਿੱਤਾ ਉਹ ਕੁਝ ਕਰ ਗਿਆ ਜੋ ਕੋਈ ਵੀ ਨਹੀਂ ਕਰ ਸਕਿਆ। ਭਾਈ ਸਾਹਿਬ ਉੱਥੋਂ ਸੀਸ ਲੈ ਕੇ ਤਰਾਵੜੀ ਆਏ। ਇੱਥੇ 2 ਕਿਲੇ ਸਨ ਜੀ, ਇਹਦੇ ਵਿਚਕਾਰ ਉਹ ਭਾਈ ਸਾਹਿਬ ਨਿਕਲੇ। ਇੱਥੇ ਫਿਰ ਇੱਕ ਧੋਬੀ ਸੀ ਕੱਪੜੇ ਧੋ ਕੇ ਹਾਰਿਆ, ਉਹਦਾ ਨਾਮ ਭਾਈ ਦੇਵਾ ਰਾਮ ਸੀ ਜੀ। ਉਹਨੇ ਦੇਖ ਲਿਆ ਭਾਈ ਸਾਹਿਬ ਨੂੰ ਤੇ ਆਂਦਾ ਤੁਸੀਂ ਕਿੱਥੇ ਚੱਲੇ? ਉੱਥੇ ਥੋੜਾ ਆਰਾਮ ਕੀਤਾ। ਕਹਿੰਦੇ ਜੀ ਮੈਂ ਦਿੱਲੀ ਤੋਂ ਆਇਆ, ਆਨੰਦਪੁਰ ਸਾਹਿਬ ਜਾਣਾ ਹੈ। ਭਾਈ ਦੇਵਾ ਰਾਮ ਕਹਿੰਦਾ ਮੈਂ ਧੋਬੀਆਂ ਕੱਪੜੇ ਧੋ ਕੇ ਗੁਜ਼ਾਰਾ ਕਰਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹੀਂ ਇੱਕ ਗਰੀਬ ਸਿੱਖ ਤੇਰੇ ਦਰਸ਼ਨਾਂ ਦੀ ਤੰਗ ਚ ਬੈਠਾ। ਅੱਜ ਵਰਗਾ ਥੋੜਾ ਸਿਸਟਮ ਸੀ ਜੀ ਖਬਰ ਜਾਣ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹੀਂ ਕੋਈ ਸਿੱਖ ਕਿਰਤੀ ਤੇਰੀ ਯਾਦ ਚ ਬੈਠਾ, ਤੁਹਾਡੀ ਯਾਦ ਚ। ਭਾਈ ਜੈਤਾ ਜੀ ਚੁੱਪ ਕਰ ਗਏ। ਫਿਰ ਮੇਰੀ ਬੇਨਤੀ ਹੈ, ਇਹ ਬੈਰਾਗ ਹੈ, ਇਸ ਰੋਣੇ ਨੂੰ ਵੈਣ ਨਹੀਂ ਸਮਝਣਾ। ਨਾਨਕ ਰੋਣਾ ਬਾਬਾ ਜਾਣੀਏ ਜੀ ਰੋਵੈ ਲਾਏ ਪਿਆਰੋ, ਰੋਵਾਂ ਜੀ ਨਹੀਂ ਬਾਹਨ। ਭਾਈ ਜੀ ਕਹਿੰਦੇ ਮੈਂ ਦਿੱਲੀਓਂ ਆਇਆ ਹਾਂ। ਕਹਿੰਦੇ ਮੇਰੇ ਘਰ ਚੱਲ। ਕਹਿੰਦੇ ਨਹੀਂ ਨਹੀਂ ਮੈਂ ਬਹੁਤ ਛੇਤੀ ਪਹੁੰਚਣਾ। ਕਹਿੰਦੇ ਚੱਲ ਮੇਰੇ ਘਰ, ਘਰ ਲੈ ਗਏ। ਤੇ ਭਾਈ ਸਾਹਿਬ ਦੇ ਨੇਤਰ ਸੇਜਲ ਸਨ। ਕਹਿੰਦਾ ਜੀ ਕਿਉਂ? ਆ ਮੈਨੂੰ ਪਕੜਾ ਦੇ ਜੋ ਕੋਈ ਤੁਹਾਡੇ ਕੋਲ ਹੈ। ਕਹਿੰਦਾ ਕਿਸੇ ਨੂੰ ਪਕੜਾਉਣ ਵਾਲਾ ਨਹੀਂ, ਇਹ ਮੈਂ ਬਹੁਤ ਦੂਰ ਲੈ ਕੇ ਜਾਣਾ ਹੈ। ਕਹਿੰਦਾ ਫਿਰ ਕਿਹੜਾ ਖਜ਼ਾਨਾ? ਕਹਿੰਦਾ ਇਸ ਖਜ਼ਾਨੇ ਵਿੱਚੋਂ ਬੜਾ ਖਜ਼ਾਨਾ ਨਿਕਲਣਾ ਹੈ। ਕਹਿੰਦੇ ਫਿਰ ਦੱਸੋ ਤੇ ਸਹੀ ਇਹ ਕਿਹੜਾ ਖਜ਼ਾਨਾ? ਕਹਿਣ ਲੱਗੇ ਥੱਲੇ ਰੱਖਣ ਵਾਲਾ ਨਹੀਂ, ਬਸਤਰ ਵਿਛਾ। ਮੰਜੇ ਤੇ ਬਸਤਰ ਵਿਛਾਇਆ, ਦੀਵਾ ਬਲਦਾ ਪਿਆ ਸੀ। ਭਾਈ ਸਾਹਿਬ ਭਾਈ ਜੈਤਾ ਜੀ ਨੇ ਫਿਰ ਇੱਕ ਇੱਕ ਤਹਿ ਖੋਲੀ। ਧੰਨ ਗੁਰੂ ਤੇਗ ਬਹਾਦਰ ਦਾ ਸੀਸ ਸੀ। ਦੇਵਾ ਰਾਮ ਬਸ ਕੁਰਲਾ ਉੱਠਿਆ, ਉਹਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਇਤਿਹਾਸ ਮੈਂ ਇੱਕ ਸਰੋਤ ਚ ਪੜ੍ਹਿਆ, ਉਹ ਏਡੀ ਭਾਵਨਾ, ਉਹ ਕੱਪੜਾ ਲੈ ਕੇ ਚੌਰ ਕਰਨ ਲੱਗ ਪਿਆ ਤੇ ਅੱਗੋਂ ਕਹਿੰਦਾ ਸਤਿਗੁਰੂ ਆਏ ਤੇ ਕਿਸ ਰੂਪ ਵਿੱਚ ਆਏ ਹੋ? ਉੱਥੋਂ ਫਿਰ ਭਾਈ ਸਾਹਿਬ ਤੁਰਦੇ ਆ ਜੀ ਸੀਸ ਲੈ ਕੇ ਅੱਗੇ। ਇੱਕ ਨਦੀ ਆਉਂਦੀ ਜੀ ਟਾਂਗਰੀ ਰਸਤੇ ਚ ਅੰਬਾਲੇ ਨੇੜੇ, ਹਨਾ, ਉਹਨੂੰ ਪਾਰ ਕੀਤਾ, ਉਹਦੇ ਜੰਡ ਦੇ ਥੱਲੇ ਆਰਾਮ ਕੀਤਾ। ਭਾਈ ਸਾਹਿਬ ਫਿਰ ਪੁੱਛਦੇ ਆ ਕਿ ਇੱਥੇ ਕੋਈ ਸਿੱਖਾਂ ਦਾ ਘਰ ਹੈ? ਇੱਕ ਗੁੱਜਰ ਮਿਲਦਾ, ਕਹਿੰਦਾ ਕੈਂਥ ਮਾਜਰੀ ਚਲਾ ਜਾ, ਉੱਥੇ ਰਮਦਾਸੀਏ, ਛਿੰਬੇ ਤੇ ਸੈਣੀ ਸਿੱਖ ਰਹਿੰਦੇ ਨੇ, ਇਹ ਸ਼ਬਦ ਵਰਤੇ ਉਹਨੇ। ਭਾਈ ਸਾਹਿਬ ਉੱਥੇ ਚਲੇ ਗਏ। ਉੱਥੇ ਜਿਹੜਾ ਸਿੱਖ ਮਿਲਿਆ ਉਹਦਾ ਨਾਮ ਭਾਈ ਰਾਮਦੇਵ ਸੀ। ਤਰਾਵੜੀ ਵਾਲਾ ਭਾਈ ਦੇਵਾ ਰਾਮ ਸੀ, ਇਹ ਭਾਈ ਰਾਮਦੇਵ ਸੀ। ਉਹ ਪਛਾਣ ਲਿਆ, ਕਹਿੰਦੇ ਭਾਈ ਜੈਤਾ ਜੀ ਤੁਸੀਂ ਸਿੱਖ ਹੋ? ਕਹਿਣ ਲੱਗੇ ਹਾਂ। ਕਹਿੰਦੇ ਕਿਵੇਂ? ਕਹਿਣ ਲੱਗੇ ਥੋੜਾ ਜਿਹਾ ਆਰਾਮ ਕਰਨਾ, ਘਰ ਲੈ ਗਏ ਜੀ ਆਪਣੇ ਤੇ ਸੀਸ ਨਹੀਂ ਛੱਡਿਆ, ਸੀਸ ਸੀਨੇ ਨਾਲ। ਉੱਥੇ ਵੀ ਉਹਨਾਂ ਕਿਹਾ ਪਹਿਲਾਂ ਬਸਤਰ ਵਿਛਾਓ, ਥੱਲੇ ਨਹੀਂ ਡਿੱਗਣ ਦੇਣਾ ਮੈਂ। ਉੱਥੇ ਫਿਰ ਬਸਤਰ ਵਿਛਾਏ, ਭਾਈ ਸਾਹਿਬ ਜੀ ਨੇ ਦਰਸ਼ਨ ਕਰਾਏ। ਗੁਰਮੁਖੋ, ਜਿੰਨੀ ਦੇਰ ਤੱਕ ਰਾਮਦੇਵ ਜਿਉਂਦੇ ਰਹੇ ਆ ਰੋਜ਼ ਉੱਥੇ ਬੱਤੀ ਕਰਦੇ ਸਨ। ਉਹਨੇ ਛੱਡ ਦਿੱਤਾ ਉਹ ਥਾਂ ਵੱਖਰਾ, ਇੱਥੇ ਕੋਈ ਸਿੱਖੀਏ। ਉਦੋਂ ਗੁਰੂ ਗੋਬਿੰਦ ਸਿੰਘ ਸਰੀਰਕ ਤੌਰ ਤੇ ਨੇ, ਸ਼ਹੀਦ ਵਾਲੀ ਥਾਂ ਦਾ ਅਦਬ ਕਿੰਨਾ ਕੁ ਹੁੰਦਾ ਉਹਨੂੰ ਪੁੱਛ ਕੇ ਦੇਖੀ। ਉਹ ਰੋਜ਼ ਦੀਵਾ ਬੱਤੀ ਕਰਦਾ ਸੀ, ਬੱਚਿਆਂ ਸਮੇਤ ਉਹਨੇ ਸਵੇਰੇ ਸ਼ਾਮ ਸਿਮਰਨ ਕਰਨਾ, ਨਾਮ ਜਪਣਾ। ਇੱਥੋਂ ਭਾਈ ਸਾਹਿਬ ਸੀਸ ਚੁੱਕਿਆ, ਗੁਰਦੁਆਰਾ ਨਾਭਾ ਸਾਹਿਬ ਆ ਗਏ, ਜਿੱਥੇ ਹੁਣ ਅੱਜ ਸਥਾਨ ਗੁਰਦੁਆਰਾ ਨਾਭਾ ਸਾਹਿਬ। ਇੱਥੇ ਝਾੜੀਆਂ ਸਨ ਜੀ, ਭਾਈ ਸਾਹਿਬ ਉੱਥੇ ਗਏ। ਮੈਂ ਸੁਣਾਇਆ ਸੀ ਵੀ ਝੌਂਪੜੀ ਸੀ, ਲੋਕ ਦੀਵਾ ਬਰ ਰਿਹਾ ਸੀ। ਭਾਈ ਸਾਹਿਬ ਜੀ ਮਨ ਚ ਆਇਆ ਬਾਰ ਬਾਰ ਹੈ ਇੱਥੇ ਥੋੜਾ ਸਮਾਂ ਟਿਕ ਜਾ, ਪਿੱਠ ਲੱਗ ਜਾਏ। ਜਦੋਂ ਆਵਾਜ਼ ਸੁਣੀ, ਉਹ ਦਰਵੇਸ਼ ਸੀ ਦਰਗਾਹੀ ਸ਼ਾਹ। ਉਂਝ ਵੈਸੇ ਮੈਂ ਹੈਰਾਨ ਹੋਇਆ, ਮੈਂ 88 ਸਾਲ ਪੜਿਆ, ਕੱਲ ਮੈਨੂੰ ਕਿਸੇ ਦੱਸਿਆ ਉਹਦੀ ਉਮਰ 240 ਸਾਲ ਸੀ। ਉਹਨੇ ਆਵਾਜ਼ ਸੁਣੀ, ਕਹਿੰਦਾ ਜੀ ਕੌਣ? ਭਾਈ ਸਾਹਿਬ ਕਹਿੰਦੇ ਗੁਰੂ ਕਾ ਸਿੱਖ। ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ? ਕਹਿੰਦੇ ਹਾਂ। ਕਹਿਣ ਲੱਗੇ ਬਾਹਰ ਕਿਉਂ, ਅੰਦਰ ਆ। ਅੰਦਰ ਚਲੇ ਗਏ। ਕਹਿੰਦਾ ਕਿੱਥੋਂ ਆਏ ਹੋ, ਕਿੱਥੋਂ ਚੱਲੇ ਹੋ? ਬਜ਼ੁਰਗ ਸਨ ਬਹੁਤ, ਉਹ ਕਿਹਾ ਜਾਂਦਾ ਉਹਨਾਂ ਦੇ ਪਰਵੱਟੇ ਵੀ ਕਾਫੀ ਲੰਮੇ ਹੋ ਚੁੱਕੇ ਸਨ ਦਰਗਾਹੀ ਸ਼ਾਹ ਦੇ। ਉਹਨੇ ਇਸਦਾ ਚੁੱਕ ਕੇ ਪੁੱਛਿਆ ਕਿੱਥੋਂ ਆਏ? ਕਹਿੰਦੇ ਦਿੱਲੀਓਂ ਆਇਆ, ਆਨੰਦਪੁਰ ਸਾਹਿਬ ਜਾਣਾ ਹੈ। ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲੋਗੇ ਨਾ? ਭਾਈ ਸਾਹਿਬ ਕੁਛ ਨਹੀਂ ਬੋਲੇ। ਕਹਿੰਦੇ ਮੇਰਾ ਸੁਨੇਹਾ ਦਿਆ ਜੇ ਮੈਂ ਤੁਰ ਨਹੀਂ ਸਕਦਾ, ਇੱਕ ਫਕੀਰ ਤੇਰੇ ਦਰਸ਼ਨਾਂ ਦੀ ਤਲਬ ਚ ਬੈਠਾ, ਇੱਕ ਵਾਰੀ ਦੀਦਾਰ ਦੇ ਜਾਈ। ਭਾਈ ਜੈਤਾ ਜੀ ਫਿਰ ਬੈਰਾਗ ਚ ਆਏ। ਉਹਨਾਂ ਨੇ ਫਿਰ ਦਰਵੇਸ਼ ਨੂੰ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ। ਫਿਰ ਸੀਸ ਖੋਲਿਆ, ਹਰ ਥਾਂ ਦਰਸ਼ਨ ਕਰਾਉਂਦੇ ਆਏ ਜੀ। ਸੀਸ ਖੋਲਿਆ, ਦਰਗਾਹੀ ਸ਼ਾਹ ਨੇ ਮੱਥਾ ਟੇਕਿਆ। ਪਿਆਰਿਓ, ਇਤਿਹਾਸ ਕਹਿੰਦਾ ਉਹ ਦਰਵੇਸ਼ ਸਾਰੀ ਰਾਤ ਸੀਸ ਦੇ ਕੋਲ ਬੈਠਾ ਰੋਂਦਾ ਹੀ ਰਿਹਾ ਹੈ। ਤੁਰ ਲੱਗਿਆ ਸਵੇਰੇ ਕਹਿੰਦਾ ਤੁਸੀਂ ਚੱਲੇ ਹੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੇਟੇ ਨੂੰ ਕਿਹੋ ਮੈਂ ਤੁਹਾਡੀ ਇੰਤਜ਼ਾਰ ਕਰਨਾ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਚੋਲਾ ਨਹੀਂ ਛੱਡਣਾ। ਜਦੋਂ ਮਹਾਰਾਜ ਭੰਗਾਣੀ ਗਏ, ਪਾਉਂਟਾ ਸਾਹਿਬ ਗਏ, ਫਿਰ ਹਜ਼ੂਰ ਨੇ ਦੀਦਾਰ ਦੇ ਕੇ ਉਹਨੂੰ ਨਵਾਜਿਆ, ਉਦੋਂ ਬਾਅਦ ਉਹਨੇ ਚੋਲਾ ਛੱਡਿਆ। ਦਰਗਾਹੀ ਸ਼ਾਹ ਇਹ ਸੀਸ ਫਿਰ ਬਿਮਾਨਗੜ ਆ ਗਿਆ। ਗੁਰਮੁਖੋ, ਇੱਥੇ ਕਵੀ ਸੰਤੋਖ ਸਿੰਘ ਹੋਣਾ ਕੀਰਤਪੁਰ ਸਾਹਿਬ, ਹਾਂਜੀ, ਇੱਥੇ ਭਾਈ ਸੰਤੋਖ ਸਿੰਘ ਕਹਿੰਦੇ ਨੇ ਭਾਈ ਸਾਹਿਬ ਦਾ ਖਿਆਲ ਸੀ ਵੀ ਅਸਥਾਨ ਉਹ ਹੈ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਦਿਹੋਰਾ ਲਭਜੇ, ਪੁਰਾਣੇ ਹੀ ਨੇ ਗੁਰੂ ਹਰ ਰਾਏ ਸਾਹਿਬ ਜੀ ਦਾ, ਸ਼ਾਇਦ ਪਰਿਵਾਰ ਨੇ ਸੰਸਕਾਰ ਇੱਥੇ ਕਰਨਾ ਹੋਵੇ। ਇੱਥੇ ਫਿਰ ਜਦੋਂ ਘਰ ਚ ਸਲਾਹ ਹੋਈ, ਇੱਥੇ ਸਲਾਹ ਹੋਈ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ। ਮਾਤਾ ਨਾਨਕੀ ਜੀ ਨੇ ਕਿਹਾ ਮੇਰੇ ਪੁੱਤਰ, ਨਗਰ ਤੇਰੇ ਪਿਤਾ ਨੇ ਵਿਛਾਇਆ ਹੈ, ਇਹ ਕਿਸੇ ਦਾ ਦਾਨ ਕੀਤਾ ਨਹੀਂ, ਇਹ ਸਾਡਾ ਆਪਣਾ ਹੈ। ਸੱਚੀ ਮੁੱਚੀ ਮਾਤਾ ਜੀ ਸਾਡਾ ਆਪਣਾ ਹੈ। ਮੈਂ ਉਹ ਦਿਨ ਕਿਹਾ ਸੀ ਆਨੰਦ ਦਾ ਤੇ ਵਿਪਰੀਤ ਸ਼ਬਦ ਹੀ ਕੋਈ ਨਹੀਂ ਜੀ। ਦੇਖੋ, ਸੁੱਖ ਦਾ ਵਿਪਰੀਤ ਦੁੱਖ ਹੈ, ਉਸਤਤ ਦਾ ਵਿਪਰੀਤ ਨਿੰਦਾ ਹੈ, ਹਰਕ ਦਾ ਵਿਪਰੀਤ ਸੋਗ ਹੈ, ਜਨਮ ਦਾ ਵਿਪਰੀਤ ਮੌਤ ਹੈ। ਸਾਰੇ ਕੋਸ਼ ਦੇਖ ਲਓ, ਖੁਸ਼ੀ ਦਾ ਵਿਪਰੀਤ ਗਮੀ ਹੈ, ਆਨੰਦ ਦਾ ਵਿਪਰੀਤ ਹੀ ਕੋਈ ਨਹੀਂ, ਆਨੰਦ ਇਕੱਲਾ ਹੀ ਹੁੰਦਾ ਹੈ। ਇੱਥੋਂ ਤਾਂ ਗੁਰੂ ਗ੍ਰੰਥ ਸਾਹਿਬ ਚ ਤਾਂ ਰੱਬ ਨੂੰ ਹੀ ਆਨੰਦੀ ਸਾਹਿਬ ਕਿਹਾ, ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀਐ। ਮਹਾਰਾਜ ਮਾਤਾ ਜੀ ਬਿਰਧ ਸਨ ਜੀ ਬਹੁਤ, ਮਾਤਾ ਨਾਨਕੀ ਜੀ, ਉਹ ਸ਼ਬਦ ਸੁਣਨ ਵਾਲੇ ਨੇ, ਕਹਿਣ ਲੱਗੇ ਪੁੱਤਰ ਘਰ ਦੇ ਬਜ਼ੁਰਗ ਨੇ, ਕਾਰ ਆਪਾਂ ਉੱਥੇ ਨਹੀਂ ਕਰਨਾ, ਉੱਥੇ ਹੋਰ ਸੋਢੀਆਂ ਦੇ ਵੀ ਹੁੰਦੇ ਰਹੇ। ਕੀ ਮਾਤਾ ਜੀ? ਦਾਦੀ ਮਾਂ ਦੱਸੋ। ਕਹਿਣ ਲੱਗੇ ਇੱਥੇ ਲੈ ਕੇ ਆਓ, ਜਿੰਨੀ ਦੇਰ ਤੱਕ ਮੈਂ ਜਿਉਂਦੀ ਹਾਂ ਘੱਟੋ ਘੱਟ ਆਪਣੇ ਪੁੱਤਰ ਦੇ ਸੀਸ ਵਾਲੇ ਥਾਂ ਤੇ ਮੈਂ ਮੱਥਾ ਟੇਕਾਂ ਕਰਾਂਗੀ। ਕਵੀ ਸੰਤੋਖ ਸਿੰਘ ਨੂੰ ਪੜਿਓ, ਆਪਾਂ ਕਿੱਥੇ ਖਲੋਤੇ ਹਾਂ ਪਿਆਰਿਓ। ਫਿਰ ਸੀਸ ਲੈ ਹਜ਼ੂਰ ਆਪ ਗਏ ਜੀ, ਪਾਲਕੀ ਲੈ ਗਏ, ਮਾਰੂ ਤੇ ਵਡਹੰਸ ਦੀਆਂ ਪੌੜੀਆਂ ਗਾਈਆਂ ਗਈਆਂ। ਮੈਂ ਤਾਂ ਕਹਿੰਦਾ ਏਦਾਂ ਵੱਡਾ ਖਜ਼ਾਨਾ ਕਿਸੇ ਕੋਲ ਹੈ? ਕੀਰਤਪੁਰ ਸਾਹਿਬ ਤੋਂ ਵੇਖੋ ਇਹਨਾਂ ਦੇ ਕੁਰਬਾਨ, ਮੈਂ ਤੁਹਾਨੂੰ ਬਟਨ ਨਹੀਂ ਕਰ ਰਿਹਾ, ਘੱਟੋ ਘੱਟ ਤੁਸੀਂ ਉਹ ਅਲਖ ਤੇ ਜਗਾ ਕੇ ਬੈਠੇ ਹੋ ਨਾ। ਭਾਈ ਜੈਤਾ ਸੀ ਇਹ ਦਿਨ ਆਏ ਸਨ, ਵਡਹੰਸ ਤੇ ਮਾਰੂ ਰਾਗ ਦੀਆਂ ਪੌੜੀਆਂ ਗਾਉਂਦੀ ਆਈ ਸੰਗਤ ਜੀ, ਕੀਰਤਨ ਕਰਦੇ ਭਾਈ ਸਾਹਿਬ, ਮਾਰੂ ਗਾਇਆ, ਇਹ ਗਾਏ ਜਾਂਦੇ ਸਨ, ਵਡਹੰਸ ਗਾਇਆ। ਜਦੋਂ ਫਿਰ ਸੀਸ ਇੱਥੇ ਆਇਆ, ਇਸ ਅਸਥਾਨ ਤੇ ਸਨਮਾਨਯੋਗ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਸਰੂਪ ਹੋ ਜਾ ਕੀ ਹੋ ਜਾਸੇ ਜੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਜਦੋਂ ਸਰੂਪ ਮਹਾਰਾਜ ਦਾ ਖੋਲਿਆ ਨਾ ਜੀ, ਤੇ ਸਤਿਗੁਰਾਂ ਦਾ ਜਿਹੜਾ ਜੂੜਾ ਸੀ, ਅੱਧਾ ਕਾਲਾ ਸੀ ਤੇ ਅੱਧਾ ਚਿੱਟਾ ਸੀ, 54 ਸਾਲ ਦੀ ਉਮਰ ਹੈ ਨਾ, ਤੇ ਉਹ ਫੋਟੋਆਂ ਵਾਲੇ ਤੇ ਕਈ ਕਾਲਾ ਬਣਾ ਦਿੰਦੇ ਆ। ਉੱਥੇ ਕਹਿੰਦੇ ਮਹਾਰਾਜ ਦਾ ਜਿਹੜਾ ਦਾੜਾ ਸੀ ਉਹ ਵੀ ਇਧਰੋਂ ਚਿੱਟਾ ਸੀ ਜੀ, ਕਾਲਾ ਤੇ ਚਿੱਟਾ। ਮਾਂ ਨਾਨਕੀ ਅੱਗੇ ਵਧੇ, ਚੇਤੇ ਰੱਖਿਓ, ਉਹ ਮਾਂ ਨਾਨਕੀ ਜਿਹਨੇ ਜਨਮ ਤੋਂ ਬਾਅਦ ਕਦੀ ਪੁੱਤ ਦੇ ਸੀਸ ਤੇ ਹੱਥ ਰੱਖਿਆ ਸੀ, ਉਹਨਾਂ ਆਪਣੇ ਬੱਚੇ ਦੇ ਸੀਸ ਨੂੰ ਵੇਖਿਆ। ਉੱਥੇ ਜਿਹੜੇ ਸ਼ਬਦ ਕਹੇ ਸੁਣਨ ਵਾਲੇ ਨੇ, ਕਵੀ ਜੀ ਕਹਿੰਦੇ ਨੇ ਮਾਤਾ ਜੀ ਨੇ ਵੇਖਿਆ, ਨੇਤਰ ਭਰ ਆਏ ਤੇ ਨਾ ਖਲੋ ਕੇ ਸੰਗਤ ਜੀ ਕਹਿੰਦੇ, ਸੰਗਤ ਜੀ ਮੇਰੇ ਪੁੱਤਰ ਦਾ ਮੁੱਖ ਦੇਖੋ, ਜਿਹੋ ਜਿਹਾ ਆਨੰਦਪੁਰੋਂ ਗਿਆ ਸੀ ਉਹੋ ਜਿਹਾ ਆਇਆ, ਮੇਰਾ ਪੁੱਤਰ ਉਸ ਤਰ੍ਹਾਂ ਦਾ। ਉੱਥੇ ਭਾਈ ਸਾਹਿਬ ਕਹਿੰਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ ਇਸ ਤਰ੍ਹਾਂ ਮੀਤੇ ਸਨ, ਕਮਲ ਦੀਆਂ ਪੰਖੜੀਆਂ ਮੀਤੀਆਂ ਹੁੰਦੀਆਂ। ਆਮ ਤੌਰ ਤੇ ਮਰੇ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ, ਹਜ਼ੂਰ ਦੇ ਨੇਤਰ ਬੰਦ ਸਨ। ਮਾਤਾ ਜੀ ਨੇ ਦੇਖਿਆ, ਮਾਤ ਗੁਜਰੀ ਜੀ ਆਏ, ਮੱਥਾ ਟੇਕ ਕੇ ਇਹੀ ਸ਼ਬਦ ਕਹਿ, ਸਤਿਗੁਰੂ ਤੁਹਾਡੀ ਨਿਭ ਗਈ ਮੇਰੀ ਨਿਭ ਜਾਏ, ਕੁਛ ਨੀ ਹੋਰ ਕਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਫਿਰ ਸਤਿਗੁਰਾਂ ਨੇ ਆਪ ਥੜਾ ਬਣਾਇਆ, ਫਿਰ ਕੀ ਜੀ ਗੁਲਾਬ ਦਾ ਜਲ ਲਿਆਂਦਾ ਮਹਾਰਾਜ ਨੇ, ਇਹ ਗੁਲਾਬ ਦਾ ਪਾਣੀ ਲਿਆਂਦਾ ਜੀ ਜਲ। ਉਹਦੇ ਨਾਲ ਫਿਰ ਸਤਿਗੁਰਾਂ ਨੇ ਆਪਣੇ ਹੱਥਾਂ ਨਾਲ, ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪਿਤਾ ਜੀ ਦੇ ਸੀਸ ਦਾ ਇਸ਼ਨਾਨ ਕਰਾਇਆ, ਫਿਰ ਆਪ ਛੋਟੇ ਛੋਟੇ ਹੱਥਾਂ ਨਾਲ ਦਾੜਾ ਧੋਤਾ। ਯਾਰ ਉਹ ਕਹਿਣਾ ਬਹੁਤ ਸੌਖਾ ਹੈ ਸੱਚੀ ਜੀ। ਮੈਂ ਕਹਿੰਦਾ ਸਤਿਗੁਰੂ ਅੱਜ ਪੁੱਤਰ ਹੈ ਤੇ ਪਿਤਾ ਦਾ ਸੀਸ ਵੇਖ ਰਹੇ ਹੋ, 39 ਸਾਲ ਦੀ ਉਮਰ ਜਿੱਦਣ ਪਿਤਾ ਬਣ ਗਿਆ ਉਦਣ ਪੁੱਤਾਂ ਦੇ ਸਰੀਰ ਦੇਖੇ, ਕਿਹੜਾ ਇਹੋ ਜਿਹਾ ਹੈ ਦੁਨੀਆ ਚ। ਸਿਰਫ ਉਦਣ ਵੀ ਕਿਹਾ ਜਿਹੜਾ ਭਾਈ ਸਾਹਿਬ ਨੇ ਕਿਹਾ ਨਾ, ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ। ਅਕੇਲੇ ਦਾ ਲਫ਼ਜ਼ੀ ਅਰਥ ਸਿਰਫ ਇਹ ਵੀ ਗੁਰੂ ਗੋਬਿੰਦ ਸਿਰਫ ਇਕੱਲਾ, ਉਹਦੇ ਵਰਗਾ ਕੋਈ ਨੀ ਦੁਨੀਆ ਤੇ, ਅਕੇਲਾ ਹੈ। ਸਤਿਗੁਰਾਂ ਨੇ ਫਿਰ ਦਾੜਾ ਧੋਤਾ, ਕੇਸ ਧੋਤੇ, ਭਾਈ ਜੈਤਾ ਜੀ ਕੋਲ ਖਲੋਤੇ ਸਨ। ਇੱਕ ਇਤਿਹਾਸ ਹੈ ਭਾਈ ਜੈਤਾ ਜੀ। ਉੱਥੇ ਫਿਰ ਸਤਿਗੁਰਾਂ ਨੇ ਚੰਦਨ ਦੀ ਲੱਕੜ ਮੰਗਾਈ ਜੀ, ਫਿਰ ਸੀਸ ਰੱਖ ਕੇ ਹਜ਼ੂਰ ਨੇ ਆਪਣੇ ਹੱਥੀ ਉਸ ਨੂੰ ਅਗਨ ਦਿਖਾਈ, ਇੱਥੇ ਆ ਗਏ। ਉੱਥੇ ਸੀਸ ਨੂੰ ਅੱਗ ਲੱਗੀ, ਇੱਥੇ ਅਕਾਲ ਬੁੰਗਾ, ਇੱਥੇ ਆਏ। ਜਿੰਨੀ ਕੁ ਮੈਂ ਪੜਿਆ, ਉਸ ਕਹਿੰਦਾ ਮੈਂ ਗਲਤ ਹੋਵਾਂ, ਇੱਥੇ ਮਹਾਰਾਜ ਜੀ ਨੇ ਜੀ ਫਿਰ ਭਾਈ ਜੈਤੇ ਨੂੰ ਘੁੱਟ ਕੇ ਸੀਨੇ ਨਾਲ ਲਾਇਆ, ਪਿਤਾ ਦੀ ਬਲਦੀ ਹੋਈ ਚਿਖਾ ਵਿੱਚ ਕਿਹਾ, ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸਮੇਟੇ। ਫਿਰ ਬੇਨਤੀ ਹੈ, ਰੰਗਰੇਟੇ ਗੁਰੂ ਕੇ ਬੇਟੇ ਪੰਥ ਸੰਗ ਸਮੇਟੇ। ਕਿਉਂ ਕਹਿ ਦਿੱਤਾ ਗੁਰੂ ਕੇ ਬੇਟੇ? ਸ਼ਾਇਦ ਆਪ ਨੂੰ ਪਤਾ ਹੋਵੇ, ਬਾਦਸ਼ਾਹ ਧਿਆਨ ਨਾਲ ਸੁਣਿਓ, ਐਵੇਂ ਨੀ ਕਿਹਾ ਗੁਰੂ ਕੇ ਬੇਟੇ। ਸਤਬੀਰ ਸਿੰਘ ਉਹਨਾਂ ਤੇ ਕਿਹਾ ਕਿ ਪਿਤਾ ਦਾ ਸੀਸ ਦੇ ਕੇ। ਅਸਲ ਚ ਕੀ ਹੈ, ਬਾਦਸ਼ਾਹ ਜਿਸ ਕਿਸੇ ਬੰਦੇ ਨੂੰ ਆਪਣੀ ਹਕੂਮਤ ਵਿੱਚ ਬਹੁਤ ਸਨਮਾਨ ਦਿੰਦਾ ਸੀ ਨਾ, ਉਹਨੂੰ ਆਪਣੇ ਸ਼ਹਿਜਾਦਿਆਂ ਨਾਲ ਤੁਲਨਾ ਦੇਣ ਲੱਗ ਪੈਂਦਾ ਸੀ। ਇਹ ਤਾਂ ਬੇਟੇ ਕਿਹਾ, ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸਮੇਟੇ। ਤੇ ਅਗਲੀ ਗੱਲ ਸਤਿਗੁਰਾਂ ਨੇ ਪੁੱਛੀ, ਉੱਥੇ ਸਿੱਖ ਹੋਰ ਨਹੀਂ ਸਨ, ਇੱਥੇ ਪਰਨ ਹੋਇਆ ਗੁਰਮੁਖੋ, ਆਹ ਜਿਹੜਾ ਦਾੜਾ, ਆਹ ਜਿਹੜੇ ਕੜੇ, ਆਹ ਜਿਹੜਾ ਸਵਰੂਪ, ਇਸ ਬਲਦੀ ਹੋਈ ਚਿਖਾ ਵਿੱਚੋਂ ਨਿਕਲਿਆ ਹੋਇਆ ਪਰਨ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ ਉੱਥੇ, ਕਹਿੰਦੇ ਮਾਰੇ ਹੋਣਗੇ ਪਰ ਪਹਿਚਾਣ ਥੋੜੀ ਹੈ, ਸੱਚੀ ਘਰਾਂ ਚ ਵੜ ਗਏ ਜੀ। ਇੱਥੇ ਫਿਰ ਸਤਿਗੁਰਾਂ ਨੇ ਸੰਸਕਾਰ ਕੀਤਾ ਤੇ ਫਿਰ ਕਿਹਾ, ਇਹੋ ਜਿਹਾ ਸਵਰੂਪ ਦਿਆਂਗਾ ਜਿਵੇਂ ਤਾਰਿਆਂ ਵਿੱਚ ਚੰਦਰਮਾ, ਜਿਵੇਂ ਹੰਸ ਬਗਲਿਆਂ ਵਿੱਚ, ਜਿਵੇਂ ਗਿਰਜਾਂ ਵਿੱਚ ਬਾਘ, ਜਿਵੇਂ ਖੋਤਿਆਂ ਵਿੱਚ ਘੋੜੇ, ਲੱਭ ਸਾਰੇ ਵਰਤੇ ਘੋੜੇ, ਕਹਿਣ ਵਿੱਚ ਜਗੇ ਜੰਗਲ ਵੀ ਸ਼ੇਰ। ਪਿਆਰਿਓ ਇੱਥੇ ਫਿਰ ਸਤਿਗੁਰਾਂ ਨੇ ਪਾਠ ਕਰਕੇ ਦੇਹ ਕਰਾਈ, ਇੱਥੇ ਦੇਹ ਕੋਈ ਬਕਾਇਦਾ ਮਕਾਲ ਵੀ ਲਿਖਦਾ, ਕੜਾਹ ਪ੍ਰਸ਼ਾਦ ਦੀ ਦੇਹ ਆਈ। ਇੱਥੇ ਸੋਹਲਾ ਸਾਹਿਬ ਦਾ ਪਾਠ ਹੋਇਆ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਸਵਾਂ ਕੀਤਾ, ਦਸਵੇਂ ਦਿਨ ਸਤਿਗੁਰਾਂ ਨੇ ਭੋਗ ਪਾਇਆ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 23-23, 32nd ਐਵਨਿਊ ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਵੇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਪ੍ਰਤੱਖ ਤੇ ਸਮਰੱਥ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਹੁਤ ਹੀ ਪਾਵਨ ਅਸਥਾਨ ਔਰ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨਾਂ 'ਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਜਨੋ ਗੁਰਮੁਖ ਪਿਆਰਿਓ ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਪਾਵਨ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ, ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਹਦਾ ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ। ਰੋਜ਼ ਦੀ ਮਰਿਆਦਾ ਮੁਤਾਬਕ ਸਮਾਂ ਹੋਇਆ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ, ਪਾਵਨ ਪਵਿੱਤਰ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜਨ ਦਾ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 690 ਦੇ ਉੱਪਰ ਸੁਸ਼ੋਭਿਤ ਹੈ। ਆਓ ਸ਼ਬਦ ਦੀ ਵਿਚਾਰ ਪਾਵਨ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਦੇ ਨਾਲ ਜੁੜੀਏ। ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰਨ, ਕਿਉਂਕਿ ਉਹਨਾਂ ਦੀ ਮੁਬਾਰਕ ਰਸਨਾ ਦੇ ਵਿੱਚੋਂ ਹੀ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਨਾਜ਼ਲ ਹੋਇਆ, ਸਾਡੇ ਸਾਰਿਆਂ ਤੇ ਕਿਰਪਾ ਰੱਖਣ। ਆਪਾਂ ਇੱਕ ਮਨ ਇੱਕ ਚਿੱਤ ਹੋ ਕੇ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਜੁੜੀਏ। ਗਰੀਬ ਨਿਵਾਸ ਪਾਵਨ ਪਵਿੱਤਰ ਹੁਕਮ ਰਾਹੀਂ ਕੀ ਸੇਧ ਕੀ ਸੋਝੀ ਬਖਸ਼ਿਸ਼ ਕਰ ਰਹੇ ਨੇ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਔਰ ਹਾਜ਼ਰੀ ਗੁਰੂ ਚਰਨਾਂ ਸਾਰਿਆਂ ਦੀ ਪ੍ਰਵਾਨ ਹੋਵੇ। ਸਾਰੇ ਪ੍ਰੇਮ ਨਾਲ

ਅੱਜ ਦਾ ਪਾਵਨ ਹੁਕਮ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਹੈਡਿੰਗ ਜੋ ਹੈ, ਸਿਰਲੇਖ ਜੋ ਹੈ, ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ। ਧਨਾਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗਾਂ ਦੇ ਵਿੱਚੋਂ ਇੱਕ ਰਾਗ ਤਰਤੀਬ ਮੁਤਾਬਕ ਜਿਹਦਾ ਦਸਵਾਂ ਨੰਬਰ ਬਣਦਾ ਹੈ। ਛੰਤ ਪੰਜਾਬੀ ਸਾਹਿਤ, ਖਾਸ ਕਰਕੇ ਗੁਰਮਤਿ ਸਾਹਿਤ ਦਾ ਇੱਕ ਕਾਵਿ ਰੂਪ ਹੈ। ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਇਹ ਛੰਤਾਂ ਦਾ ਬਹੁਤ ਗੂੜਾ ਸੰਬੰਧ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਛੰਤ ਉਚਾਰਨ ਕੀਤੇ ਨੇ। ਬਾਣੀ ਦੇ ਵਿੱਚ ਵੱਖ ਵੱਖ ਥਾਵਾਂ ਤੇ ਉਹਨਾਂ ਦਾ ਆਪਾਂ ਦਰਸ਼ਨ ਕਰਦੇ ਹਾਂ। ਮਹੱਲਾ ਚੌਥਾ, ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਜੋ ਹੈ, ਚੌਥੇ ਪਾਤਸ਼ਾਹ, ਚੌਥੇ ਗੁਰਦੇਵ, ਸੋਢੀ ਸੁਲਤਾਨ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਚੋਂ ਨਾਜ਼ਲ ਹੋਇਆ ਹੈ। ਘਰ ਪਹਿਲਾਂ ਇਹਦਾ ਸੰਬੰਧ ਸੰਗੀਤ ਨਾਲ ਹੈ, ਰਾਗੀ ਸਾਹਿਬਾਨ

0: ਪੰਜ ਬੰਦ ਨੇ ਇਹਦੇ, ਲੰਮੇ ਦਾ ਹੁਕਮ ਹੈ। ਗੁਰੂ ਕਿਰਪਾ ਕਰਨ ਆਪਾਂ ਸੀਮਤ ਸਮੇਂ ਦੇ ਅੰਦਰ ਇਹਨੂੰ ਵਾਚਣਾ ਹੈਗਾ। ਸਤਿਗੁਰੂ ਸ਼ੁਰੂਆਤ ਵਿੱਚ ਵਚਨ ਕਰਦੇ ਨੇ, ਕਹਿਣ ਲੱਗੇ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ। ਨਾਮ ਜਪਣ ਦਾ ਜ਼ਿਕਰ ਬਾਣੀ ਚ ਵਾਰ ਵਾਰ ਆਇਆ, ਅਨੇਕਾਂ ਵਾਰ ਆਇਆ। ਜੇ ਆਉਂ ਕਹਿਦੇ ਆ ਵੀ ਸਭ ਤੋਂ ਵੱਧ ਵਾਰ ਜੇ ਕੋਈ ਜ਼ਿਕਰ ਹੈ ਤਾਂ ਨਾਮ ਜਪਣ ਦਾ ਜ਼ਿਕਰ ਹੈ। ਨਾਮ ਜਪੋ ਭਾਈ, ਨਾਮ ਜਪਣਾ ਕਿਹਦਾ, ਇਹ ਵੀ ਹੈ। ਨਾਮ ਜਪਣਾ ਕਿਵੇਂ ਹੈ, ਇਹ ਵੀ ਹੈ। ਨਾਮ ਜਪਣਾ ਕਿਉਂ ਹੈ, ਇਹ ਵੀ ਬਹੁਤ ਸਾਰੇ ਇਸ਼ਾਰੇ ਨੇ। ਪਰ ਮਹਾਰਾਜ ਕਹਿੰਦੇ ਹਰ ਜੀਉ ਕਿਰਪਾ ਕਰੇ, ਜੇ ਹਰੀ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ, ਤਾਂ ਨਾਮ ਧਿਆਇਆ ਜਾ ਸਕਦਾ। ਇੱਕ ਗੱਲ ਤਾਂ ਕਲੀਅਰ ਹੋ ਗਈ ਵੀ ਗੁਰੂ ਹਰੀ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੈ। ਵੈਸੇ ਤਾਂ ਗੁਰੂ ਦੀ ਕਿਰਪਾ ਹੀ ਵਾਪਰ ਰਹੀ ਹੈ, ਹਰੀ ਦੀ ਕਿਰਪਾ ਹੀ ਵਾਪਰ ਰਹੀ ਹੈ, ਕਿਰਪਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਬੜੇ ਸੌਖੇ ਬਚਨ ਨੇ ਤੁਹਾਨੂੰ ਸਾਰਿਆਂ ਨੂੰ, ਉਹ ਕੰਠ ਵੀ ਨੇ। ਆਪਾਂ ਰੋਜ਼ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ, ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ। ਸਾਰੀ ਕਿਰਪਾ ਹੀ ਵਾਪਰ ਰਹੀ ਹੈ, ਉਹਦੀ ਕਿਰਪਾ ਨਾਲ ਹੀ ਸਾਨੂੰ ਮਨੁੱਖਾ ਜੀਵਨ ਮਿਲੇ ਹੈ। ਕਿਰਪਾ ਤੋਂ ਬਿਨਾਂ ਥੋੜੋ, ਕਿਰਪਾ ਨਾਲ ਹੀ ਸਾਨੂੰ ਮਾਤਾ ਪਿਤਾ ਮਿਲੇ ਨੇ, ਕਿਰਪਾ ਨਾਲ ਹੀ ਸਭ ਕੁਝ ਹੁੰਦਾ ਹੈ। ਇਸ ਕਰਕੇ ਜਿਹੜਾ ਨਾਮ ਜਪਣਾ ਸਾਡੇ ਜੀਵਨ ਦਾ ਮੁੱਖ ਪਰਪਜ ਹੈ, ਜੀਵਨ ਦਾ ਮੇਨ ਜਿਹੜਾ ਪਰਪਜ ਹੈ ਉਹ ਨਾਮ ਜਪਣਾ। ਕਿਉਂਕਿ ਬਾਣੀ ਦੇ ਵਿੱਚ ਇਸ਼ਾਰੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਇਹ ਵੀ ਕਹਿਤਾ ਲੱਗਾ ਕਿ ਤੁਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਮਹਾਰਾਜ ਕਹਿੰਦੇ ਉਸ ਨੂੰ ਭਜਣਾ ਸੈਂਕੜੇ ਵਾਰੇ ਬਚਨ ਨੇ। ਮੈਂ ਸੰਖੇਪ ਵਿੱਚ ਬੇਨਤੀ ਕਰਨੀ ਹੈ, ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਆਖਿਆ ਵੀ ਆਹੀ ਤੇਰਾ ਸਮਾਂ ਹੈ, ਇਹੀ ਤੇਰੀ ਵਾਰੀ ਹੈ ਨਾਮ ਜਪਣ ਦੀ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਇਹਨੂੰ ਸੰਭਾਲ, ਸੁਚੇਤ ਹੋ, ਅਲਰਟ ਹੋ, ਸਾਵਧਾਨ ਹੋ, ਕਿਉਂਕਿ ਜੇ ਹੁਣ ਭਜੇਗਾ ਉਹਨੂੰ, ਸਿਮਰੇਗਾ ਤੇ ਤੇਰਾ ਜੀਵਨ ਲੇਖੇ ਚ ਪਏਗਾ, ਤੇ ਤੇਰਾ ਆਵਾਗਾਉਣ ਕੱਟਿਆ ਜਾਏਗਾ, ਤੇਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚ ਹੋ ਜਾਏਗੀ। ਜਿਹੜਾ ਇੱਕ ਲੰਮਾ ਚੱਕਰ ਹੈ ਉਹਦੇ ਚ ਤੈਨੂੰ ਤੂੰ ਬਾਹਰ ਨਿਕਲ ਜਾਏਗਾ, ਉਹ ਨਾਮ ਜਪਣ ਨਾਲੇ ਹੋਵੇਗਾ। ਮਹਾਰਾਜ ਨੇ ਤਾਂ ਬੜੇ ਇਸ਼ਾਰਿਆਂ ਦੇ ਨਾਲ ਸਮਝਾਇਆ ਵੀ ਅਬ ਨਾ ਭਜਸ, ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ, ਆਹੀ ਤਾਂ ਮੌਕਾ ਹੈ, ਆਹੀ ਤਾਂ ਤੇਰਾ ਸਮਾਂ ਨਾਮ ਤੇ ਆਉਣ ਦਾ। ਇੱਥੋਂ ਤੱਕ ਮਹਾਰਾਜ ਜੀ ਨੇ ਤਾਂ ਇਹ ਵੀ ਆਖਿਆ, ਗੁਰੂ ਤੇਗ ਬਹਾਦਰ ਜੀ ਦੇ ਵਚਨ ਪੜ੍ਹਦੇ ਹਾਂ ਆਪਾਂ, ਸਤ ਨਾਮ ਜਪਣਾ ਉਹਦੇ ਗੁਣ ਗਾਉਣੇ ਸਾਰੇ ਸਮਾਨਾਰਥ ਸ਼ਬਦ ਨੇ। ਜੇ ਪਰਮਾਤਮਾ ਦਾ ਨਾਮ ਨਾ ਜਪਿਆ, ਜੇ ਮਾਲਕ ਦੇ ਗੁਣ ਨਾ ਗਾਏ ਤੇ ਜੀਵਨ ਕਿਸੇ ਲੇਖੇ ਵਿੱਚ ਵੀ ਨਹੀਂ ਹੈ। ਆਪਾਂ ਪੜ੍ਹਦੇ ਨਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਨਾਮ ਜਪਣਾ, ਪਰਮਾਤਮਾ ਦੀ ਸਿਫਤਸਲਾਹ ਕਰਨੀ, ਵਡਿਆਈ ਕਰਨੀ, ਇਹ ਸਾਰੇ ਸਮਾਨਾਰਥ ਸ਼ਬਦ ਨੇ। ਇੱਕ ਹੋਰ ਬੜਾ ਪਿਆਰਾ ਵਚਨ ਆਉਂਦਾ ਬਾਣੀ ਦੇ ਵਿੱਚ, ਭਗਤ ਰਵਿਦਾਸ ਸਾਹਿਬ ਜੀ ਨੇ ਇੰਨਾ ਸੁੰਦਰ ਜ਼ਿਕਰ ਕੀਤਾ, ਉਹ ਕਹਿੰਦੇ ਨੇ ਜਿਹੜੀ ਮਨੁੱਖਾ ਦੇਹੀ ਹੈ ਇਹ ਪਰਮਾਤਮਾ ਦੀ ਭਗਤੀ ਕਰਨ ਲਈ ਮਿਲੀ ਹੈ, ਪਰਮੇਸ਼ਰ ਦਾ ਨਾਮ ਜਪਣ ਲਈ ਮਿਲੀ ਹੈ। ਅਫਸੋਸ, ਮਨੁੱਖ ਨੂੰ ਜ਼ਿੰਦਗੀ ਭਰ, ਜੀਵਨ ਭਰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ। ਉਹਨਾਂ ਤੇ ਇੱਥੋਂ ਤੱਕ ਆਖਿਆ ਬਈ ਇਹ ਜਿਹੜੀ ਦੁਰਲੱਭ ਦੇਹ ਹੈ ਨਾ, ਕਬੀਰ ਸਾਹਿਬ ਨੇ ਵੀ ਇਹਨੂੰ ਦੁਰਲੱਭ ਆਖਿਆ, ਭਗਤ ਰਵਿਦਾਸ ਸਾਹਿਬ ਜੀ ਨੇ ਵੀ ਇਹੀ ਆਖਿਆ ਬਈ ਇਹ ਪੂਰਬਲੇ ਕੀਤੇ ਹੋਏ ਸ਼ੁਭ ਕਰਮਾਂ ਦਾ ਸਦਕਾ, ਚੰਗੇ ਕਰਮਾਂ ਦਾ ਸਦਕਾ ਪ੍ਰਾਪਤ ਹੋਈ ਹੈ। ਪਰ ਜੇ ਇਹਦੇ ਵਿੱਚ ਨਾਮ ਨਾ ਜਪਿਆ ਤੇ ਭਗਤ ਸਾਹਿਬ ਜੀ ਕਹਿੰਦੇ ਇਹ ਕਿਸੇ ਵੀ ਲੇਖੇ ਵਿੱਚ ਨਹੀਂ ਹੈ, ਸੰਖੇਪ ਚੱਜ ਕਰਾਂ। ਇਸ ਕਰਕੇ ਪਰਮਾਤਮਾ ਦਾ ਨਾਮ ਜਪਣਾ ਜੀਵਨ ਦਾ ਮਕਸਦ ਹੈ, ਜੀਵਨ ਦਾ ਪਰਪਜ਼ ਹੈ। ਪਰ ਅਗਲੀ ਗੱਲ ਇਹ ਹੈ ਵੀ ਨਾਮ ਕੀ ਆਪਣੀ ਕੋਸ਼ਿਸ਼ ਨਾਲ ਜਪਿਆ ਜਾਏਗਾ, ਸਵਾਲ ਇਹ ਹੈ। ਜੇ ਆਪਣੀ ਕੋਸ਼ਿਸ਼ ਨਾਲ ਜਪਿਆ ਜਾਂਦਾ ਹੁੰਦਾ ਤਾਂ ਆਹ ਵਚਨ ਗੁਰੂ ਸਾਹਿਬ ਨਾ ਕਰਦੇ, ਹਰ ਜੀਉ ਕਿਰਪਾ ਕਰੇ, ਹਰੀ ਕਿਰਪਾ ਕਰੇ ਤਾਂ ਨਾਮ ਤੇ ਆਇਆ ਜਾ ਸਕਦਾ। ਨਹੀਂ ਤਾਂ ਨਾ ਮਨੁੱਖ ਕਰਮ ਕਾਂਡਾਂ ਵਿੱਚ, ਫੋਕੀਆਂ ਰੀਤੀਆਂ ਰਸਮਾਂ ਦੇ ਵਿੱਚ, ਕੂੜ ਕਿਰਿਆਵਾਂ ਦੇ ਵਿੱਚ ਉਲਝਿਆ ਰਹਿੰਦਾ। ਇਸ ਕਰਕੇ ਸੰਖੇਪ ਦੇ ਵਿੱਚ ਸਤਿਗੁਰੂ ਕਹਿੰਦੇ ਜੇ ਸੱਚਾ ਹਰੀ ਪ੍ਰਭੂ ਪਰਮਾਤਮਾ ਜੀਵ ਤੇ ਕਿਰਪਾ ਕਰੇ ਤਾਂ ਹੀ ਉਹ ਸੱਚੇ ਪਰਮਾਤਮਾ ਦਾ ਨਾਮ ਤੇ ਆਇਆ ਜਾ ਸਕਦਾ ਹੈ।
1: ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ।
0: ਦੇਖੋ, ਸਤਿਗੁਰੂ ਜੀ ਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ, ਬਹੁਤ ਵੱਡੀ ਲੋੜ ਹੈ। ਸਤਿਗੁਰੂ ਨੇ ਗਿਆਨ ਦੇਣਾ, ਸਤਿਗੁਰੂ ਨੇ ਸੋਝੀ ਦੇਣੀ ਹੈ, ਸਤਿਗੁਰੂ ਨੇ ਮਨੁੱਖ ਦੀਆਂ ਅੱਖਾਂ ਦੇ ਅੱਗੇ ਆਏ ਹੋਏ ਕਈ ਤਰ੍ਹਾਂ ਦੇ ਭਰਮ ਦੇ ਜਾਲਿਆਂ ਨੂੰ ਨਾਸ਼ ਕਰਨਾ, ਤੇ ਗੁਰੂ ਨੇ ਹੀ ਇਹ ਸਮਝਾਉਣਾ। ਜਦੋਂ ਮਨੁੱਖ ਨੂੰ ਸੱਚੇ ਗੁਰੂ ਦਾ ਮਿਲਾਪ ਹਾਸਲ ਹੁੰਦਾ, ਸਤਿਗੁਰ ਮਿਲੈ ਸੋ ਭਾਏ, ਫਿਰ ਮਹਾਰਾਜ ਕਹਿੰਦੇ ਸਹਿਜ ਗੁਣ ਗਾਈਆ ਜੀ, ਉਹ ਮਨੁੱਖ ਦੇ ਅੰਦਰ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਉਹ ਪਰਮਾਤਮਾ ਦੇ ਗੁਣ ਗਾਉਂਦਾ। ਸਹਿਜ ਬਹੁਤ ਉੱਚਤਮ ਅਵਸਥਾ ਹੈ, ਬਹੁਤ ਸ੍ਰੇਸ਼ਠ ਅਵਸਥਾ ਹੈ। ਅੱਜ ਦੇ ਹੁਕਮਨਾਮੇ ਦੇ ਵਿੱਚ 5 ਵਾਰੀ ਸਹਿਜ ਸ਼ਬਦ ਆਇਆ, ਤੁਸੀਂ ਧਿਆਨ ਨਾਲ ਸੁਣਿਓ। ਬਾਣੀ ਦੇ ਵਿੱਚ ਸਹਿਜ ਬਾਰੇ ਬਹੁਤ ਸਾਰੇ ਬਚਨ ਕੀਤੇ ਨੇ। ਸਹਿਜ ਜੀਵਨ ਦੇ ਵਿੱਚ ਪੈਦਾ ਹੋ ਜਾਏ ਕੋਈ ਛੋਟੀ ਗੱਲ ਨਹੀਂ ਹੈ। ਸਾਨੂੰ ਮਹਾਰਾਜ ਨੇ ਨਾਮ ਜਪਣ ਦਾ ਜ਼ਿਕਰ ਕੀਤਾ, ਉਹ ਵੀ ਸਹਿਜ ਵਿੱਚ, ਤੇ ਹਰ ਕਾ ਬਿਲੋਬ ਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ, ਬਹੁਤ ਵੱਡੇ ਇਸ਼ਾਰੇ ਕੀਤੇ ਨੇ। ਸਤਿਗੁਰੂ ਕਹਿਣ ਲੱਗੇ, ਜਦੋਂ ਸਤਿਗੁਰੂ ਮਨੁੱਖ ਨੂੰ ਮਿਲਦਾ ਜਾਂ ਮਨੁੱਖ ਨੂੰ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਤਾਂ ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ ਤੇ ਸਹਿਜ ਵਿੱਚ ਆ ਕੇ ਫਿਰ ਉਹ ਗੁਣ ਗਾਉਂਦਾ ਹੈ।
1: ਗੁਣ ਗਾਏ ਵਿਗਸੈ ਸਦਾ ਆਨਦਿਨ, ਜਾ ਆਪ ਸਾਚੇ ਭਾਵੇ।
0: ਗੁਣ ਗਾਏ, ਮਾਲਕ ਦੇ ਗੁਣ ਗਾਉਣ ਲੱਗ ਜਾਂਦਾ। ਸਤਿਗੁਰੂ ਮਨੁੱਖ ਨੂੰ ਇਹੀ ਸਮਝਾਉਂਦਾ ਵੀ ਗੁਣ ਗਾ ਲੈ, ਗੁਣ ਗਾਉਣ ਦਾ ਸਮਾਂ, ਗੁਣ ਗਾਉਣ ਲਈ ਹੀ ਆਇਆ। ਜੇ ਗੁਣ ਨਾ ਗਾਏ, ਜਿਵੇਂ ਮੈਂ ਹੁਣੇ ਬੇਨਤੀ ਕੀਤੀ ਸੀ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ ਹੈ। ਗੁਣ ਗਾਏ, ਜਦੋਂ ਗੁਣ ਗਾਉਂਦਾ ਉਹਦੇ ਨਾਲ ਕੀ ਹੁੰਦਾ, ਜੀਵਨ ਦੇ ਵਿੱਚ ਵਿਕਾਸ ਹੁੰਦਾ, ਖਿਡਾਓ ਬਣਦਾ। ਭਗਤ ਜਨ ਗੁਣ ਗਾਉਂਦੇ ਨੇ, ਭਗਤਾਂ ਦੇ ਜੀਵਨ ਦੇ ਵਿੱਚ ਵਿਕਾਸ ਕਿਉਂ ਬਣਦਾ? ਭਗਤ ਸਦਾ ਖੇੜੇ ਵਿੱਚ ਕਿਉਂ ਰਹਿੰਦੇ ਨੇ? ਭਗਤ ਸਦਾ ਆਨੰਦ ਵਿੱਚ ਕਿਉਂ ਰਹਿੰਦੇ ਨੇ? ਤੁਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਆਇਓ, ਮਹਾਰਾਜ ਉੱਥੇ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਸਦਾ ਵਿਗਾਸ ਵਿੱਚ ਕਿਉਂ ਹੈ? ਉਹ ਮਾਲਕ ਦੇ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਕਿਰਤ ਕਰਦਿਆਂ ਗੁਣ ਗਾਉਂਦਾ, ਇਸੇ ਕਰਕੇ ਉਹ ਸਦਾ ਵਿਗਾਸ ਵਿੱਚ ਰਹਿੰਦਾ। ਵਿਗਾਸ ਦਾ ਇੱਕੋ ਹੀ ਇੱਕ ਸਾਧਨ ਹੈ, ਮਾਲਕ ਦੇ ਗੁਣ ਗਾਉਣੇ। ਨਹੀਂ ਤਾਂ ਵਿਗਾਸ ਜਿਹੜਾ ਖਿਡਾਓ ਹੈ, ਚੰਦਕ ਸਮੇਂ ਦਾ ਹੁੰਦਾ। ਜੇ ਕਿਸੇ ਨੂੰ ਚੀਜ਼ ਦੀ ਪ੍ਰਾਪਤੀ ਹੋ ਜੇ, ਬੰਦਾ ਫੁੱਲ ਵਾਂਗੂ ਖਿੜ ਜਾਂਦਾ। ਕਿਸੇ ਚੀਜ਼ ਦੀ ਕੋਈ ਜਿਹੜੀ ਚੀਜ਼ ਖੁੱਸ ਗਈ ਤੇ ਢੇਰੀ ਢਾ ਕੇ ਬਹਿ ਜਾਂਦਾ, ਜਿਹਨੂੰ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਜਬ ਕੱਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਜਿਹਦੇ ਕੋਲੇ ਸਹਿਜ ਹੈ ਉਹ ਰੋਂਦਾ ਨਹੀਂ ਹੈ, ਭਾਵੇਂ ਉਹਦਾ ਸਭ ਕੁਝ ਕੋਲੋਂ ਚਲਾ ਜਾਏ। ਤੇ ਜਦੋਂ ਉਹਨੂੰ ਕੁਝ ਪ੍ਰਾਪਤੀ ਹੁੰਦੀ ਹੈ, ਉਦੋਂ ਵੀ ਆਪੇ ਤੋਂ ਬਾਹਰ ਨਹੀਂ ਹੁੰਦਾ, ਮਾਲਕ ਦੇ ਗੁਣ ਗਾਉਂਦਾ, ਜੀਵਨ ਦੇ ਵਿੱਚ ਆਨੰਦ ਆ ਜਾਂਦਾ। ਜਾ ਆਪ, ਜਾ ਜਦੋਂ ਪਰਮਾਤਮਾ ਸੱਚੇ ਨੂੰ ਭਾਉਂਦਾ, ਫਿਰ ਇਹ ਖੇਡ ਵਾਪਰਦੀ ਹੈ।
1: ਅਹੰਕਾਰ ਹੋਮੈ ਤਜੈ ਮਾਇਆ, ਸਹਿਜ ਨਾਮ ਸਮਾਵੇ।
0: ਗੁਰਮੁਖ ਪਿਆਰੇ, ਉਹ ਜਿਹੜਾ ਸਹਿਜ ਹੈ ਨਾ, ਜਦੋਂ ਇਹ ਅਵਸਥਾ ਪ੍ਰਾਪਤ ਹੋ ਗਈ, ਇੱਥੇ ਅਹੰਕਾਰ ਨਹੀਂ ਹੈ, ਇੱਥੇ ਹਉਮੈ ਨਹੀਂ ਹੈ, ਇੱਥੇ ਮਾਇਆ ਦਾ ਪ੍ਰਭਾਵ ਵੀ ਨਹੀਂ ਹੈ। ਸਾਰੀਆਂ ਚੀਜ਼ਾਂ ਅਹੰਕਾਰ, ਹਉਮੈ ਤਜੈ ਮਾਇਆ। ਤੇ ਫਿਰ ਮਹਾਰਾਜ ਕਹਿੰਦੇ ਸਹਿਜ ਨਾਮ ਸਮਾਵੇ, ਉਹਦੇ ਜੀਵਨ ਦੇ ਵਿੱਚ ਸਹਿਜ ਆਉਂਦਾ, ਸਹਿਜ ਦੇ ਵਿੱਚ ਗੁਣ ਗਾ ਕੇ ਅਖੀਰ ਉਹ ਨਾਮ ਦੇ ਵਿੱਚ ਸਮਾ ਜਾਂਦਾ, ਨਾਮ ਦਾ ਰੂਪ।

ਹਾਂ ਤਿਸ ਸੇਵੀ ਪ੍ਰੋਨਾਉਨ ਹੈ ਉਸ ਪਰਮਾਤਮਾ ਨੂੰ ਸੇਵਦਾ ਸਿਮਰਾਂ ਦਿਨ ਰਾਤ ਕਦੇ ਵੀ ਉਹਨੂੰ ਨਾ ਵਿਸਾਰਾਂ ਕਦੇ ਵੀ ਉਹ ਮੈਨੂੰ ਨਾ ਵਿਸਰੇ ਇਸ ਅਵਸਥਾ ਤੇ ਆ ਕੇ ਮਨੁੱਖ ਅਰਦਾਸ ਪਤਾ ਕੀ ਕਰਦਾ

ਕਦੇ ਵੀ ਨਾ ਵਿਸਾਰਾਂ, ਦਿਨ ਰਾਤ ਸੰਭਾਰੀ ਦਾ ਮਤਲਬ ਹਿਰਦੇ ਵਿੱਚ ਸੰਭਾਲ ਕੇ ਰੱਖਾਂ। ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਲਵਾਂ, ਇੱਥੇ ਜਾ ਸ਼ਬਦ ਹੈ, ਇੱਥੇ ਉੱਪਰ ਬਿੰਦਾ ਨਹੀਂ ਉਚਾਰਨਾ। ਕਈ ਵਾਰੀ ਅਸੀਂ ਉਹ ਸੁਭਾਅ ਬਣ ਜਾਂਦਾ ਹਨ, ਇਹ ਜਾ ਪ੍ਰੋਨਾਉਨ ਹੈ। ਨਾਮ ਲਈ ਤਾਂ ਜੀਵਾਂ, ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਲੈਂਦਾ ਤਾਂ ਹੀ ਅਸਲੀ ਅਰਥਾਂ ਦੇ ਵਿੱਚ ਆਤਮਕ ਤੌਰ 'ਤੇ ਮੈਂ

ਸ਼ਰਵਣੀ ਤੋਂ ਭਾਵ ਹੈ ਕੰਨਾਂ ਨਾਲ। ਇਹ ਤਾਂ ਮਹਾਰਾਜ ਨੇ ਸਾਨੂੰ ਬਾਣੀ ਚ ਬਹੁਤ ਵਾਰ ਹਦਾਇਤਾਂ ਕੀਤੀਆਂ ਨੇ। ਨਿਤਨੇਮ ਦੇ ਅੰਦਰ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ, ਸਰਵਣ ਹੋ ਮੇਰੇ ਹੋ ਸਾਚਾ ਸੁਣਨਾ ਨੋ ਪਠਾਏ। ਆਪਾਂ ਵੀ ਪੜ੍ਹਦੇ ਹਾਂ ਬਈ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ, ਇਹ ਮਨ ਤਦੋਂ ਹੀ ਤ੍ਰਿਪਤ ਹੋਵੇਗਾ ਜਦੋਂ ਕੰਨਾਂ ਦਾ ਸੁਭਾਅ ਬਣ ਜਾਏਗਾ। ਨਿੰਦਿਆ ਚੁਗਲੀ ਤੋਂ ਉੱਪਰ ਉੱਠ ਖੜਾਂਗੇ, ਕੰਨਾਂ ਦੇ ਨਾਲ ਅਸੀਂ ਉਸ ਪਰਮਾਤਮਾ ਦੀ ਸਿਫਤਸਲਾ, ਉਸ ਪ੍ਰਭੂ ਦਾ ਗੁਣਗਾਣ, ਉਸ ਪ੍ਰਭੂ ਦੀ ਵਡਿਆਈ, ਉਹਦੀ ਸਿਫਤਸਲਾ ਸੁਣਾਂਗੇ, ਤਾਂ ਜਾ ਕੇ ਮਨ ਤ੍ਰਿਪਤ ਹੁੰਦਾ ਤੇ ਨਾਲ ਦੀ ਨਾਲ ਗੁਰਮੁਖ ਅੰਮ੍ਰਿਤ ਪੀਵਾਂ ਉਹ ਅਵਸਥਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਪੀਣ ਨੂੰ

0: ਗੁਰਮੁਖ ਹੋ ਜਿਨ੍ਹਾਂ ਦੀ ਪਰਮਾਤਮਾ ਨਾਲ ਲੈਵਲ ਆ ਗਈ, ਪਰਮੇਸ਼ਰ ਨਾਲ ਲੈਵਲ ਆ ਗਈ। ਔਰ ਮਹਾਰਾਜ ਕਹਿੰਦੇ ਭਾਈ ਆ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ, ਹਲਤ ਪਲਤ ਦੋਵਾਂ ਲੋਕਾਂ ਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ।
1: ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
0: ਅਵਸਥਾ ਕੈਸੀ ਹੋ ਗਈ, ਹਰਖ ਖੁਸ਼ੀ, ਸੋਗ ਜਿਹੜਾ ਗਮੀ, ਦੋਨੇ ਓਪੋਜਿਟ ਸ਼ਬਦ ਨੇ, ਦੋਵਾਂ ਤੋਂ ਉੱਪਰ ਉੱਠ ਖੜਦਾ ਉਹ ਹਰਖ ਤੇ ਸ਼ੋਗ ਤੋਂ ਨਿਆਰਾ ਹੋ ਜਾਂਦਾ ਤੇ ਇਹਨਾਂ ਦੋਹਾਂ ਤੇ ਮੁਕਤਾ, ਇਹਦੇ ਪ੍ਰਭਾਵ ਤੋਂ ਰਹਿਤ ਹੋ ਜਾਂਦਾ। ਉਹ ਪਤਾ ਕਿੱਥੇ ਆ ਜਾਂਦਾ? ਜੋ ਪ੍ਰਭ ਕਰੇ ਸੋ ਭਾਵੇ, ਜੋ ਪ੍ਰਭੂ ਕਰ ਰਿਹਾ, ਜੇ ਦੁੱਖ ਦੇ ਤਾਂ ਤੁਝੇ ਆਰਾਧੀ ਵਾਲੇ ਬਚਨ ਆਉਂਦੇ ਨੇ। ਫਿਰ ਉਹ ਕਹਿੰਦਾ ਵੀ ਦੁੱਖ ਵੀ ਉਹਦੇ ਭਾਣੇ ਚ ਹੈ, ਸੁੱਖ ਵੀ ਉਹਦੇ ਭਾਣੇ ਚ ਹੈ, ਜੋ ਪ੍ਰਭੂ ਕਰਦਾ। ਜੋ ਤਿਸ ਭਾਵ ਹੈ ਸਾਈ ਭਲੀ ਕਾਰ ਵਾਲੀ ਅਵਸਥਾ ਹੋ ਜਾਂਦੀ ਹੈ।
1: ਸਤ ਸੰਗਤ ਮਿਲੇ ਵੱਡ ਭਾਗ ਤਾ ਹਰ ਰਸ ਆਵੇ ਜੀਉ।
0: ਵੱਡਿਆਂ ਭਾਗਾਂ ਦੇ ਨਾਲ ਹੀ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਦੀ ਪ੍ਰਾਪਤੀ ਹੋਣ ਤੋਂ ਬਾਅਦ ਫਿਰ ਮਨੁੱਖ ਪਰਮਾਤਮਾ ਦੇ ਨਾਮ ਰਸ ਤੱਕ ਪਹੁੰਚ ਜਾਂਦਾ।

ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਥੋੜਾ ਤਰੀਕਾ ਬਦਲ ਰਹੇ ਨੇ। ਕਹਿੰਦੇ ਜਿਹੜਾ ਦੂਜਾ ਭਾਅ ਵਿੱਚ ਹੈ, ਦੂਜਾ ਭਾਅ ਬਹੁਤ ਵਾਰ ਜ਼ਿਕਰ ਬਾਣੀ ਚ ਆਉਂਦਾ, ਦੂਜੇ ਭਾਅ ਵਿੱਚ ਜਿਹੜਾ ਮਨੁੱਖ ਫਸ ਗਿਆ ਉਹਦਾ ਪਾਰ ਉਤਾਰਾ ਨਹੀਂ ਹੁੰਦਾ ਕਿਤੇ ਵੀ। ਦੂਜਾ ਭਾਅ ਹੁੰਦਾ ਕਦੋਂ ਹੈ? ਜਦੋਂ ਮਨੁੱਖ ਭਰਮ ਦਾ ਸ਼ਿਕਾਰ ਹੁੰਦਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬੜਾ ਪਿਆਰਾ ਵਚਨ ਹੈ, ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲਕਸ਼ੀਂਗਾਰ ਬਣਾਇਆ ਕਾਰਜ ਨਾਹੀਂ ਕੇਤ। ਜਿੰਨੇ ਮਰਜ਼ੀ ਧਾਰਮਿਕ ਤੌਰ ਤੇ ਉਹ ਹਾਰ ਸ਼ਿੰਗਾਰ ਕਰੀ ਜਾ, ਕੋਈ ਲੇਖੇ ਚ ਨਹੀਂ, ਕੋਈ ਕੰਮ ਨਹੀਂ। ਭਾਦੋਏ ਜਦੋਂ ਦੋ ਭਾਅ ਬਣ ਜਾਣ, ਆ ਦੋ ਭਾਅ ਬਣ ਜਾਣ ਜਿਹਨੂੰ ਮਹਾਰਾਜ ਇੱਥੇ ਬਚਨ ਕਰ ਰਹੇ ਨੇ। ਕਹਿੰਦੇ ਦੂਜੇ ਭਾਏ ਇਹਦੇ ਵਿੱਚ ਦੁੱਖ ਹੀ ਦੁੱਖ ਹੈ, ਦੂਜੇ ਭਾਏ ਦੁੱਖ ਹੋਏ ਮਨਮੁੱਖ, ਜਿਹੜਾ ਸੀ ਮਨਮੁੱਖ ਦੂਜੇ ਭਾਅ ਵਿੱਚ ਆਉਣ ਕਰਕੇ ਪਰਮਾਤਮਾ ਨੂੰ ਵਿਸਾਰ ਦਿੰਦਾ, ਇੱਕ ਐਸੇ ਟਰੈਕ ਤੇ ਚੜ ਜਾਂਦਾ ਜਿਹਦੇ ਤੋਂ ਬਾਅਦ ਉਹਨੂੰ ਜਮਾਂ ਦੀਆਂ ਮਾਰਾਂ ਪੈਂਦੀਆਂ ਨੇ, ਜਮਾਂ ਦੇ ਵਸ ਪੈਣਾ ਪੈਂਦਾ।

ਫਿਰ ਉਹ ਜਿਹੜਾ ਦੂਜੇ ਭਾਅ ਵਿੱਚ ਆ ਗਿਆ ਉਹ ਦਿਨ ਰਾਤ ਹਾਏ ਹਾਏ ਕਰਦਾ ਰਹਿੰਦਾ, ਉਹਦੀ ਜ਼ਿੰਦਗੀ ਚੋਂ ਹਾਏ ਹਾਏ ਨਹੀਂ ਮੁੱਕਦੀ। ਬਸ ਉਹ ਇਸ ਜੀਵਨ ਦੇ ਵਿੱਚ ਵੀ ਹਾਏ ਹਾਏ ਕਰਦਾ, ਅਗਾਂਹ ਜਾਂਦਾ ਉੱਥੇ ਵੀ ਕਹਿਣ ਤੋਂ ਭਾਵ ਉਹ ਹਾਏ ਹਾਏ ਕਰਦਾ। ਮਾਇਆ ਦੁੱਖ ਮੋਹਿਆ ਜੀਓ, ਇਹ ਕਾਰਨ ਪਤਾ ਕੀ ਸੀ? ਮਾਇਆ ਕਰਕੇ ਮੋਹਿਆ ਗਿਆ, ਸੱਚਾ ਨੇਹ ਨਹੀਂ ਲੱਗਾ, ਕੂੜੇ ਨਾਲ ਨੇਹ ਲੱਗ ਗਿਆ। ਜ਼ਿੰਦਗੀ ਹਾਏ ਹਾਏ ਕਰਦਿਆਂ ਦੀ ਗੁਜ਼ਰ ਗਈ, ਜੀਵਨ ਹਾਏ ਹਾਏ ਕਰਦਿਆਂ ਦਾ ਗੁਜ਼ਰ ਗਿਆ, ਰਾਤ ਨੂੰ ਵੀ ਦਿਨੇ ਵੀ ਬਸ ਐਸੇ ਤਰ੍ਹਾਂ ਉਹਦਾ ਸਮਾਂ ਲੰਘ ਜਾਂਦਾ ਹੈ।

0: ਦਾ ਪ੍ਰਭਾਵ ਪੈ ਗਿਆ, ਦੂਜੇ ਭਾਅ ਵਿੱਚ ਆ ਗਿਆ, ਮਾਇਆ ਨੇ ਮੋਹ ਲਿਆ ਤੇ ਹੌਲੀ ਹੌਲੀ ਹਉਮੈ ਦਾ ਸ਼ਿਕਾਰ ਹੋ ਗਿਆ ਤੇ ਅੰਦਰ ਈਗੋ ਪੈਦਾ ਹੋ ਗਈ, ਅਹੰਗ ਪੈਦਾ ਹੋ ਗਿਆ। ਫਿਰ ਉਹ ਹੌਲੀ ਹੌਲੀ ਮੇਰੀ ਮੇਰੀ ਕਰਤ ਵਿਹਾਵੇ ਦਾ ਮਤਲਬ ਹੈ ਸਾਰੀ ਉਮਰ ਆਈ ਲੰਘ ਜਾਂਦੀ ਹੈ। ਬਾਬਾ ਜੀ ਨੇ ਬਾਣੀ ਚ ਆਖਿਆ ਮੇਰੀ ਮੇਰੀ ਕਰਤੇ ਜਨਮ ਗਏ, ਇੱਕ ਨਹੀਂ ਤਮਾਮ ਲੋਕਾਂ ਦੇ ਨਾਲ ਇਹ ਵਰਤਾਰਾ ਵਾਪਰਿਆ। ਜਿਹੜੇ ਗੁਰੂ ਦੇ ਚਰਨਾਂ ਚ ਆ ਗਏ, ਜਿਹਨਾਂ ਨੇ ਸਤਸੰਗਤ ਕੀਤੀ, ਜਿਹਨਾਂ ਨੂੰ ਗੁਰੂ ਨੇ ਗਿਆਨ ਦਿੱਤਾ, ਉਹ ਮੇਰੀ ਮੇਰੀ ਛੱਡ ਗਏ। ਉਹ ਕਹਿਣ ਲੱਗੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹਨਾਂ ਦੇ ਅੰਦਰ ਤੂੰ ਤੂੰ ਤੇਰੇ ਤੇਰੇ ਦੀ ਭਾਵਨਾ ਹੋ ਗਈ। ਤੇ ਜਦੋਂ ਇਹ ਭਾਵਨਾ ਬਣ ਜਾਏ ਨਾ, ਮਨੁੱਖ ਫਿਰ ਬਹੁਤ ਉੱਚੀਆਂ ਅਵਸਥਾ ਤੇ ਪਹੁੰਚ ਜਾਂਦਾ ਹੈ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਇੱਥੋਂ ਤੱਕ ਬਾਬਾ ਜੀ ਕਹਿੰਦੇ ਭਾਈ ਉਹਦੀ ਅਵਸਥਾ ਬਣ ਜਾਂਦੀ ਹੈ, ਜਿੱਧਰ ਵੀ ਵੇਖਦਾ ਉਹਨੂੰ ਪਰਮਾਤਮਾ ਦਿਸਦਾ। ਪਰ ਇੱਥੇ ਕੀ ਹੈ, ਮਾਇਆ ਦੁੱਖ ਮੋਹਿਆ, ਹਉਮੈ ਰੋਹਿਆ, ਮੇਰੀ ਮੇਰੀ ਕਰਤ, ਮੇਰੀ ਮੇਰੀ ਕਰਦਿਆਂ, ਮੇਰਾ ਮੇਰਾ ਕਰਦਿਆਂ, ਉਹਦੀ ਸਾਰੀ ਉਮਰ ਇਸੇ ਤਰ੍ਹਾਂ ਲੰਘ ਜਾਂਦੀ ਹੈ।
1: ਜੋ ਪ੍ਰਭ ਦੇ ਤਿਸ ਚਿੱਤ ਨਾਹੀ, ਅੰਤ ਗਿਆ ਪਛਤਾਵੇ।
0: ਮੇਰਾ ਤੇ ਕੁਝ ਵੀ ਨਹੀਂ ਹੈ ਜੇ ਸੱਤ ਜਾਣੀ, ਸਾਡਾ ਕੁਝ ਵੀ ਨਹੀਂ ਹੈ। ਸਾਡਾ ਕੀ ਹੈ, ਸਾਡਾ ਤਾਂ ਸਰੀਰ ਵੀ ਨਹੀਂ ਹੈ ਜਿਹਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ। ਇਸ ਕਰਕੇ ਮਹਾਰਾਜ ਇੱਥੇ ਕਹਿੰਦੇ ਭਾਈ ਇਹਦੇ ਨਾਲ ਕਹਿੰਦਾ ਜੋ ਪ੍ਰਭ ਦੇ, ਜੋ ਪ੍ਰਭੂ ਨੇ ਦਿੱਤਾ ਉਹਨੂੰ ਚੇਤੇ ਨਾ, ਪਰਮਾਤਮਾ ਚੇਤੇ ਹੈ, ਪਰਮਾਤਮਾ ਦੀਆਂ ਦਾਤਾਂ ਨਾਲ ਨੇ ਪਾ ਬੈਠਾ। ਇਸੇ ਕਰਕੇ ਅੰਤ ਗਿਆ ਪਛਤਾਵੇ। ਆਪਾਂ ਬਾਣੀ ਚੋਂ ਬਚਨ ਪੜ੍ਹਦੇ ਹਾਂ ਬਈ ਇਹ ਸਾਰਾ ਕੁਝ ਜੀਓ ਪਿੰਡ ਇਹ ਸਭ ਕੁਝ ਪਰਮਾਤਮਾ ਦਿੱਤਾ ਹੋਇਆ। ਬਹੁਤ ਸਾਰੇ ਬਚਨ ਆਉਂਦੇ ਨੇ ਸੰਖੇਪ ਦੇ ਵਿੱਚ ਕਿਉਂਕਿ ਸ਼ਬਦ ਲਮੇਰਾ ਹੈ। ਜੋ ਪ੍ਰਭ ਦੇ, ਮਨਮੁੱਖ ਨੂੰ ਉਹ ਪਰਮਾਤਮਾ ਚੇਤੇ ਨਹੀਂ ਹੈ ਤੇ ਉਹ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜਾਂ ਪਦਾਰਥਾਂ ਦੇ ਵਿੱਚ ਫਸ ਕੇ ਦੂਜੇ ਭਾਅ ਦਾ ਸ਼ਿਕਾਰ ਹੋ ਗਿਆ, ਜਿਹਦਾ ਰਿਜ਼ਲਟ, ਜਿਹਦਾ ਨਤੀਜਾ ਅੰਤ ਨੂੰ ਪਛਤਾਉਣਾ।

0: ਨਾਮ ਤੋਂ ਬਿਨਾਂ ਕੁਝ ਵੀ ਸਾਥ ਨਹੀਂ ਜਾਣਾ, ਨਾਮ ਤੋਂ ਬਿਨਾਂ ਨਾ ਕਿਸੇ ਦੇ ਨਾਲ ਕੁਝ ਗਿਆ ਨਾ ਅੱਗੇ ਜਾਵੇਗਾ। ਇੱਥੇ ਤੇ ਜਿਨ੍ਹਾਂ ਨੇ ਮਾਇਆ ਦੇ ਅੰਬਾਰ ਇਕੱਠੇ ਕੀਤੇ, ਬੜੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ, ਬੜੇ ਬੜੇ ਰਾਮ ਗਾਇਓ, ਰਾਵਣ ਗਾਇਓ, ਜਾਕੋ ਬਹੁ ਪਰਿਵਾਰ, ਉਹਨਾਂ ਦਾ ਜ਼ਿਕਰ ਕੀਤਾ, ਇੱਕ ਲੱਖ ਪੂਤ ਸਵਾ ਲੱਖ ਨਾਤੀ ਵਰਗੇ ਉਦਾਹਰਨਾਂ ਦਿੱਤੀਆਂ। ਨਾਮ ਤੋਂ ਬਿਨਾਂ ਕੁਝ ਸਾਥ ਨਹੀਂ ਜਾਂਦਾ, ਕਿਉਂਕਿ ਸਤਿਗੁਰੂ ਤੇ ਵੀ ਕਹਿੰਦੇ ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਨਾਮ ਤੋਂ ਬਿਨਾਂ ਕੁਝ ਸਾਥ ਨਹੀਂ ਜਾਂਦਾ, ਜਿਹਨੂੰ ਮੇਰੀ ਮੇਰੀ ਕਰਦਾ ਸੀ, ਪੁੱਤਰ ਮੇਰਾ, ਕਲੱਤਰ ਇਸਤਰੀ ਮੇਰੀ, ਧਨ ਮੇਰਾ, ਇਹ ਧੋਖਾ ਸੀਗਾ। ਪੁੱਤਰ ਕਲੱਤਰ ਮਾਇਆ ਧੋਹਿਆ, ਇਹ ਧੋਖਾ ਹੋ ਗਿਆ। ਜਿਨ੍ਹਾਂ ਦੀ ਖਾਤਰ ਇਹਨੇ ਜ਼ਿੰਦਗੀ ਦਾਤੇ ਲਾਤੀ, ਮੇਰੀ ਮੇਰੀ ਕਰਦਾ ਰਿਹਾ, ਅੰਤ ਨੂੰ ਉਹ ਹੋਏ ਨਹੀਂ, ਇਹਦੇ ਉਹ ਸਾਰਾ ਕੁਝ ਛੱਡ ਕੇ ਜਾਣਾ ਪਿਆ। ਹਾਂਜੀ,
1: ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ।
0: ਜਿਹੜਾ ਮਨ ਮੁਖ ਹੈ ਉਹ ਦੂਜੇ ਭਾਅ ਦਾ ਸ਼ਿਕਾਰ ਹੁੰਦਾ, ਇਸੇ ਕਰਕੇ ਮਨ ਮੁਖ ਦੁਖੀ ਹੈ। ਗੁਰਮੁਖ ਪਿਆਰਿਓ, ਮਨਮੁਖ ਬਾਰੇ ਤਾਂ ਸਤਿਗੁਰੂ ਕਹਿੰਦੇ ਮਨਮੁਖ ਦਾ ਜੀਵਨ ਸਾਰਾ ਦੁੱਖਾਂ ਦੇ ਵਿੱਚ ਲੰਘ ਜਾਂਦਾ, ਇੱਥੇ ਵੀ ਤੇ ਇਹ ਵੀ ਕਿਹਾ ਵੀ ਇਹੋ ਜਿਹਾ ਕੰਮ ਕਰਦਾ ਨਰਕਾਂ ਦਾ ਭਾਗੀਦਾਰ ਹੋ ਜਾਂਦਾ। ਇੱਥੋਂ ਤੱਕ ਵੀ ਜਿੰਨੇ ਨਰਕ ਨੇ ਉਹ ਸਾਰੇ ਬਣੇ ਹੀ ਮਨਮੁਖ ਲਈ ਨੇ। ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਨਹੀਂ ਆਪਾਂ ਬਣਨਾ, ਗੁਰਮੁਖ ਬਣਨਾ। ਗੁਰਮੁਖ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਉੱਪਰ ਚੱਲਣਾ, ਗੁਰੂ ਵੱਲ ਮੁਖ ਕਰਕੇ ਚੱਲਣਾ। ਜੋ ਗੁਰੂ ਉਪਦੇਸ਼ ਕਰਦਾ ਉਹ ਤੇ ਪਹਿਰਾ ਦੇਣਾ, ਤੇ ਜਿਹੜਾ ਮਨਮੁਖ ਹੈ ਉਹ ਜ਼ਮਾਂ ਦੇ ਵਸ ਵੀ ਪੈਂਦਾ, ਦੂਜੇ ਭਾਅ ਦਾ ਸ਼ਿਕਾਰ ਹੋ ਕੇ ਸਾਹ

ਦਾ ਛੰਤ ਦਾ ਸਤਿਗੁਰੂ ਇੱਥੇ ਅਰਦਾਸ ਕਰਨ ਦੀ ਇੱਕ ਜਾਂਚ ਵੀ ਸਿਖਾ ਰਹੇ ਨੇ, ਕਰ ਕਿਰਪਾ ਲੇ ਹੋ ਮਿਲਾਏ। ਆਪਾਂ ਅਰਦਾਸ ਕਰਨੀ ਹੈ ਸਾਰਿਆਂ ਨੇ ਵੀ ਕਿਰਪਾ ਕਰੋ ਜੀ, ਮਿਲਾ ਲੋ ਮਹਿਲ ਹਰ ਪਾਇਆ ਜੀ। ਜਿਨ੍ਹਾਂ ਨੇ ਅਰਦਾਸ ਕੀਤੀ ਉਹਨਾਂ ਨੂੰ ਉਹ ਪ੍ਰਾਪਤੀ ਵੀ ਹੋ ਗਈ। ਮੇਲ ਲਹਿੋ ਦਯਾਲ ਢਹਿ ਪਏ ਦੁਆਰਿਆ, ਰੱਖ ਲੇ ਬਹੁ ਦੀਨ ਦਯਾਲ ਪ੍ਰਮਤ ਬਹੁ ਹਾਰਿਆ। ਜਦੋਂ ਆਪਾਂ ਇਹ ਬੇਨਤੀ ਕਰਾਂਗੇ ਸਤਿਗੁਰੂ ਆਇਓ ਸ਼ਰਨ ਤੁਹਾਰੀ, ਜਦੋਂ ਆਪਾਂ ਕਹਾਂ ਹਾਂ ਆਇਆ ਦੂਰੋਂ ਚੱਲ ਕੇ, ਇੱਦਾਂ ਦੇ ਬਚਨ ਮਹਾਰਾਜ ਨੇ ਕਰਕੇ ਸਮਝਾਇਆ ਤਾਂ

0: ਪਤਾ ਹੀ ਹੱਥ ਜੋੜਨੇ ਨੇ ਉਸ ਪਰਮਾਤਮਾ ਦੇ ਬੇਨਤੀਆਂ ਕਰਨੀਆਂ ਨੇ ਔਰ ਉਹ ਕਰਦੇ ਵੀ ਨੇ ਜਿਨ੍ਹਾਂ ਦੇ ਮਨ ਨੂੰ ਪ੍ਰਭੂ ਭਾ ਜਾਂਦਾ ਦੋਵੇਂ ਗੱਲਾਂ ਨੇ ਜਿਹੜੇ ਏਦਾਂ ਅਰਦਾਸਾਂ ਕਰਦੇ ਨੇ ਗੁਣ ਗਾਉਂਦੇ ਨੇ ਅਖੀਰ ਉਹ ਪਰਮਾਤਮਾ ਨੂੰ ਭਾ ਜਾਂਦੇ ਹਨ
1: ਰੱਬ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ
0: ਪ੍ਰਭੂ ਦੇ ਮਨ ਨੂੰ ਭਾ ਗਿਆ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਤਾਂ ਹੁਕਮ ਦੀ ਸਮਝ ਆਉਂਦੀ ਹੈ ਹੁਕਮ ਦੀ ਜੀਵ ਪਾਲਣਾ ਕਰਦਾ ਤੇ ਅਖੀਰ ਹੁਕਮ ਨੂੰ ਮਨ ਦਾ ਹੁਕਮ ਦੇ ਵਿੱਚ ਹੀ ਸਮਾ ਜਾਂਦਾ ਹੁਕਮ ਨੂੰ ਮੰਨ ਕੇ ਸੁੱਖ ਪ੍ਰਾਪਤ ਹੁੰਦਾ ਗੁਰਮੁਖ ਪਿਆਰਿਓ ਅਸੀਂ ਸਾਰੇ ਹੀ ਚਾਹੁੰਦੇ ਹਾਂ ਸੁਖੀ ਹੋਈਏ ਸਾਡਾ ਪਰਿਵਾਰ ਸੁਖੀ ਹੋਵੇ ਸਾਡਾ ਦਿਨ ਰਾਤ ਸੁੱਖਾਂ ਚ ਲੰਘੇ ਇੱਕੋ ਹੀ ਇੱਕ ਤਰੀਕਾ ਹੁਕਮ ਦੇ ਵਿੱਚ ਆਵਾਂਗੇ ਤਾਂ ਸੁਖੀ ਰਵਾਂਗੇ ਹੁਕਮ ਨੂੰ ਚੈਲੰਜ ਕਰਾਂਗੇ ਤਾਂ ਕੋਈ ਵੀ ਮਨੁੱਖ ਸੁਖੀ ਨਹੀਂ ਰਹਿ ਸਕਦਾ ਜਿਨ੍ਹਾਂ ਨੇ ਹੁਕਮ ਦੇ ਵਿੱਚ ਆ ਗਏ ਹੁਕਮ ਨੂੰ ਮੰਨ ਲਿਆ ਔਰ ਜੋ ਪਰਮਾਤਮਾ ਕਰਦਾ ਔਰ ਉਹ ਹਮੇਸ਼ਾ ਹੀ ਆਤਮਕ ਤੌਰ ਤੇ ਸੁਖੀ ਰਹਿੰਦੇ ਹਨ
1: ਆਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ
0: ਫੇਰ ਮਹਾਰਾਜ ਪੰਜਵੀਂ ਵਾਰੀ ਇਸੇ ਪਾਵਨ ਹੁਕਮ ਦੇ ਵਿੱਚ ਸਹਿਜ ਸ਼ਬਦ ਵਰਤ ਰਹੇ ਨੇ ਅੰਨ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਸਹਿਜ ਦੇ ਵਿੱਚ ਆ ਕੇ ਜਪਦਾ ਅਸੀਂ ਸਾਡਾ ਸਹਿਜ ਦਾ ਮਾਰਗ ਹੈ ਇਹ ਕੋਈ ਹੱਠ ਦਾ ਮਾਰਗ ਨਹੀਂ ਹੈ ਜੋਗੀਆਂ ਦਾ ਹੋਵੇਗਾ ਸਿੱਧਾਨਾਥਾਂ ਦਾ ਹੋਵੇਗਾ ਮੁਬਾਰਕ ਹੈ ਪਰ ਗੁਰੂ ਨਾਨਕ ਦਾ ਜਿਹੜਾ ਮਾਰਗ ਹੈ ਸਹਿਜ ਦਾ ਮਾਰਗ ਹੈ ਬਾਣੀ ਦੇ ਵਿੱਚ ਬਹੁਤ ਸਾਰੇ ਇਸ਼ਾਰੇ ਨੇ ਜਿਨ੍ਹਾਂ ਨੇ ਸਹਿਜ ਦੇ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ ਉਦਾਹਰਨਾਂ ਦਿੱਤੀਆਂ ਨੇ ਸਿਆਣੀਆਂ ਬੀਬੀਆਂ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਬਾਬਾ ਜੀ ਨੇ ਤਾਂ ਉਦਾਹਰਨਾਂ ਦਿੱਤੀਆਂ ਨੇ ਵੀ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਹੁਣ ਤਾਂ ਭਾਵੇਂ ਸਮਾਂ ਬਦਲ ਗਿਆ ਦੁੱਧ ਰਿੜਕਦੀਆਂ ਸੀ ਸਾਡੀਆਂ ਬੀਬੀਆਂ ਮਾਮਾ ਭੈਣਾਂ ਸੁਹਾਣੀਆਂ ਦੁੱਧ ਰਿੜਕਣ ਦਾ ਇੱਕ ਤਰੀਕਾ ਸੀ ਕੋਈ ਇਹ ਨਹੀਂ ਸੀ ਕਹਿੰਦਾ ਵੀ ਮੇਰੇ ਵਿੱਚ ਤਾਕਤ ਹੈ ਜਿਹੜਾ ਅੱਧੇ ਘੰਟੇ ਚ ਦੁੱਧ ਰਿੜਕੇ ਆ ਜਾਣਾ ਮੈਂ 10 ਮਿੰਟਾਂ ਚ ਨਹੀਂ ਕੰਮ ਵਿਗੜ ਜਾਂਦਾ ਔਰ ਉਹਦਾ ਇੱਕ ਸਹਿਜ ਦੇ ਵਿੱਚ ਇੱਕ ਉਹਦਾ ਤਰੀਕਾ ਆਪਣਾ ਇੱਕ ਉਹਦਾ ਫਾਰਮੂਲਾ ਔਰ ਉਹ ਸਿਆਣੀਆਂ ਨੂੰ ਪਤਾ ਵੀ ਇਹ ਸਹਿਜ ਦੇ ਨਾਲ ਨਾ ਕਾਹਲੀ ਦੇ ਨਾਲ ਨਾ ਜ਼ੋਰ ਦੇ ਨਾਲ ਨਹੀਂ ਹੋਵੇਗਾ ਇਸ ਕਰਕੇ ਅੰਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇਆ ਅਖੀਰਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਹਨ
1: ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ
0: ਫਿਰ ਐਸੇ ਨਾਮ ਦੇ ਦੁਆਰਾ ਵਡਿਆਈ ਪ੍ਰਾਪਤ ਹੁੰਦੀ ਹੈ ਜਿੰਨੀਆਂ ਵਡਿਆਈਆਂ ਨੇ ਉਹ ਨਾਮ ਨਾਲੇ ਮਿਲਦੀਆਂ ਨੇ ਜਿਹੜੀਆਂ ਦੁਨੀਆਂ ਦੀਆਂ ਵਡਿਆਈਆਂ ਨੇ ਗੁਰਮੁਖ ਪਿਆਰੇ ਇਹ ਵਡਿਆਈਆਂ ਹੋਰ ਤਰ੍ਹਾਂ ਦੀਆਂ ਨੇ ਤਾਂ ਚੰਦ ਸਮੇਂ ਦੀਆਂ ਨੇ ਪਰ ਜਿਹੜੇ ਨਾਮ ਨਾਲ ਜੁੜ ਗਏ ਨਾਮ ਦੇ ਨਾਲ ਜੁੜਨ ਕਰਕੇ ਸਹਿਜ ਅਵਸਥਾ ਦੇ ਵਿੱਚ ਆ ਗਏ ਉਹਨਾਂ ਨੂੰ ਉਹ ਵਡਿਆਈਆਂ ਮਿਲਦੀਆਂ ਨੇ ਤੇ ਉਹਨਾਂ ਦੇ ਮਨ ਨੂੰ ਨਾਮ

ਸਰੀਰ ਦੇ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕਰ ਕਿਰਪਾ ਲੇ ਹੋ ਮਿਲਾਏ, ਕਿਰਪਾ ਦੇ ਪਾਤਰ ਬਣਨਾ, ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋਵੇਗਾ, ਕਿਰਪਾ ਤੋਂ ਬਿਨਾਂ ਕੋਈ ਵੀ ਖੇਡ ਨਹੀਂ ਵਾਪਰੇਗੀ। ਮਹਾਰਾਜ ਸਾਰਿਆਂ ਤੇ ਕਿਰਪਾ ਕਰਨ, ਕਿਰਪਾ ਹੀ ਹੈ ਵੀ ਸਾਨੂੰ ਸੋਝੀ ਦਿੱਤੀ ਹੈ, ਅੰਮ੍ਰਿਤ ਵੇਲਾ ਸੰਭਾਲੀਏ, ਸਵਾਸ ਸਵਾਸ ਨਾਮ ਜਪੀਏ, ਗੁਰੂ ਸਾਹਿਬ ਜੀ ਦੇ ਵਚਨਾਂ ਤੇ ਪਹਿਰਾ ਦੇਈਏ। ਜਦੋਂ ਗੁਰੂ ਦੇ ਚਰਨਾਂ ਚ ਆਪਾਂ ਅਰਦਾਸ ਕਰਾਂਗੇ ਤਾਂ ਕਿਰਪਾ ਦੇ ਪਾਤਰ ਬਣਾਂਗੇ। ਜਦੋਂ ਪਰਮਾਤਮਾ ਦੀ ਕਿਰਪਾ ਵਾਪਰੇਗੀ, ਪਰਮੇਸ਼ਰ ਦੀ ਕਿਰਪਾ ਹੋਈ, ਕਿਰਪਾ ਦੇ ਪਾਤਰ ਬਣ ਗਏ, ਫਿਰ ਸਾਰੀਆਂ ਉਹ ਖੇਡਾਂ ਵਾਪਰ ਜਾਂਦੀਆਂ ਨੇ। ਔਰ ਜਿਹਦਾ ਜ਼ਿਕਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਈ ਢੰਗਾਂ ਤਰੀਕਿਆਂ ਦੇ ਨਾਲ ਕੀਤਾ, ਇਹ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ, ਲੰਮੇਰਾ ਹੁਕਮਨਾਮਾ ਸਾਹਿਬ ਸੀ। ਸ਼ਾਂਤ ਰੂਪ ਦੇ ਵਿੱਚ ਸੀ, ਆਪਾਂ ਸਿਰਫ ਸ਼ਬਦੀ ਅਰਥ ਕੀਤੇ ਨੇ, ਸੰਖੇਪ ਦੇ ਵਿੱਚ ਬਾਚਿਆ। ਇੱਥੋਂ ਦੀ ਮਰਿਆਦਾ ਹੈ, ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਆਓ ਰਹਿੰਦੇ ਸਮੇਂ ਦੇ ਵਿੱਚ ਆਪਾਂ ਉਸ ਪਾਵਨ ਪਵਿੱਤਰ ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਔਰ ਇਹ ਲੜੀਵਾਰ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਸਾਰੇ ਆਖੋ ਜੀ ਸਤਨਾਮ ਸ੍ਰੀ

0: ਗੁਰਮੁਖ ਪਿਆਰਿਓ ਡੱਖਣੇ ਮਹੱਲਾ ਪੰਜਵਾਂ। ਵੈਸੇ ਇਹ ਵਾਰ ਹੈ ਜਿਹੜੀਆਂ ਸਾਡੀਆਂ ਵਾਈ ਵਾਰਾਂ ਨੇ ਉਹਨਾਂ ਦੇ ਵਿੱਚੋਂ ਇੱਕ ਮਾਰੂਕੀ ਵਾਰ ਹੈ, ਇਹ ਵੱਖਰੀ ਗੱਲ ਹੈ। 9 ਵਾਰਾਂ ਦੀਆਂ ਧੁਨਾਂ ਨੇ ਇਹ ਜਿਹੜੀ ਵਾਰ ਹੈ। ਇਹਦਾ ਕੱਲ ਆਪ ਜੀ ਨੇ ਵਿਦਵਾਨ ਸੱਜਣਾ ਪਾਸੋਂ ਸਰਵਣ ਕੀਤਾ ਹੋਣਾ, ਮਾਰੂ ਵਾਰ ਮਹੱਲਾ ਪੰਜਵਾਂ ਡੱਖਣੇ। ਇਹ ਡੱਖਣੇ ਦਾ ਮਤਲਬ ਜਿਹੜਾ ਦੱਖਣ ਦੇ ਵਿੱਚ ਉਚਾਰਿਆ ਗਿਆ। ਦੱਖਣ ਮੀਨਜ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਤੋਂ ਜਿਹੜਾ ਦੱਖਣ ਵਿੱਚ ਪੈਂਦਾ, ਮੁਲਤਾਨ ਦਾ ਏਰੀਆ ਇਤਿਹਾਸਕ। ਇਹ ਮਾਰੂ ਡੱਖਣੇ ਨੇ, ਮਾਰੂ ਰਾਗ ਦੇ ਵਿੱਚ ਨੇ, ਤੇ ਡੱਖਣੇ ਇਹਦਾ ਵਿੱਚ ਦੱਦੇ ਨੂੰ ਡੱਡਾ, ਈੜੀ ਨੂੰ ਮਤਲਬ ਹਾਹਾ ਸ਼ਬਦ ਬਹੁਤੀ ਵਾਰੀ ਵਰਤਿਆ ਜਾਂਦਾ। ਚਲੋ ਸੰਖੇਪ ਦੇ ਵਿੱਚ ਇਹ ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਨੇ 23 ਪੌੜੀਆਂ ਨੇ ਤੇ 23 ਦੇ ਨਾਲ 3-3 ਸਲੋਕ ਨੇ। ਆਹ ਦੂਸਰੀ ਪੌੜੀ ਦੇ ਨਾਲ ਸਲੋਕ ਨੇ, ਸਲੋਕ ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਚੋਂ ਨਾਜ਼ਲ ਹੋਇਆ। ਬਚਨ ਕੀਤਾ, ਜੇ ਤੂੰ ਮਿੱਤਰ ਅਸਾਡੜਾ, ਪਰਮਾਤਮਾ ਨੂੰ ਬਾਣੀ ਦੇ ਵਿੱਚ ਮਿੱਤਰ ਵੀ ਕਿਹਾ, ਇੱਕ ਨਹੀਂ ਬਹੁਤ ਵਾਰ ਕਿਹਾ ਹੈਗਾ, ਜੇ ਤੂੰ ਸਾਡਾ ਮਿੱਤਰ ਹੈ ਤਾਂ ਕਿਰਪਾ ਕਰ। ਆਪਾਂ ਮਿੱਤਰ ਤੋਂ ਕੋਈ ਵੀ ਡਿਮਾਂਡ ਕਰ ਸਕਦੇ ਹਾਂ, ਸਾਡਾ ਰਾਈਟ ਬਣਦਾ, ਸਾਡਾ ਹੱਕ ਬਣਦਾ। ਮਿੱਤਰ ਹੁੰਦਾ ਹੀ ਉਹ ਹੈ ਜਿਹੜਾ ਤੁਹਾਡੀ ਜਿਹੜੀ ਹੈ ਹਰ ਗੱਲ ਤੇ ਉੱਪਰ ਪਹਿਰਾ ਦੇ ਕੇ ਪੂਰੀ ਕਰ ਸਕੇ। ਤੇ ਮਹਾਰਾਜ ਕਹਿੰਦੇ, ਜੇ ਤੂੰ ਸਾਡਾ ਮਿੱਤਰ ਹੈ ਤਾਂ ਸਾਡੇ ਤੇ ਕਿਰਪਾ ਕਰ, ਇੱਕ ਫੋਰੀ ਨਾ ਬੇਛੋੜ। ਅਸਲ ਵਿੱਚ ਇੱਕ ਹੈ ਇਹ, ਇੱਥੇ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਈਡੀ ਦੀ ਜਗ੍ਹਾ ਹਾਹਾ ਸ਼ਬਦ, ਇੱਕ ਭੋਰੀ, ਇਹਦਾ ਮਤਲਬ ਇੱਕ ਭੋਰਾ ਜਿੰਨਾ ਵੀ ਬਹੁਤ ਛੋਟਾ ਸਮਾਂ, ਇੰਨਾ ਸਮਾਂ ਵੀ ਸਾਨੂੰ ਆਪਣੇ ਨਾਲੋਂ ਵਿਛੋੜਨਾ। ਜੇ ਤੂੰ ਸਾਡਾ ਮਿੱਤਰ ਹੈ, ਅਸੀਂ ਤਾਂ ਤੈਨੂੰ ਇਹ ਮੰਨਿਆ, ਪਰ ਤੂੰ ਇਸ ਤਰ੍ਹਾਂ ਦੀ ਕਿਰਪਾ ਕਰ।
1: ਜੀਓ ਮਹਿੰਜਾ ਤੋਂ ਮੋਹਿਆ, ਕਦ ਪੱਸੀ ਜਾਣੀ ਤੋਹੇ।
0: ਜੀ ਉਹਦਾ ਮਤਲਬ ਮੇਰੀ ਜ਼ਿੰਦ, ਮੇਰੀ ਆਤਮਾ ਤੈ ਮੋਹ ਲਈ ਹੈ, ਮੈਂ ਤੇਰੇ ਤੋਂ ਪ੍ਰਭਾਵਿਤ ਹਾਂ। ਪ੍ਰੀਤਮ ਪਿਆਰਿਆ ਮਿੱਤਰਾ, ਤੇਰੇ ਤੋਂ, ਤੇਰੇ ਗੁਣਾਂ ਤੋਂ, ਤੇਰੇ ਵਿੱਚ ਇੰਨੇ ਗੁਣ ਨੇ, ਤੇਰਾ ਐਸਾ ਦਿਆਲੂ ਸੁਭਾਅ। ਦੁਨੀਆਂ ਦੇ ਮਿੱਤਰ ਸਾਰੇ ਪਾਸਾ ਬੈਠ ਜਾਂਦੇ ਨੇ ਜਦੋਂ ਬਿਪਤ ਆਉਂਦੀ ਹੈ, ਪਰ ਤੂੰ ਐਸਾ ਮਿੱਤਰ ਹੈ। ਜਦੋਂ ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ ਨਾ, ਵੀ ਜਦੋਂ ਬਿਪਤਾ ਦਾ ਸਮਾਂ ਆਉਂਦਾ, ਸਾਰੇ ਕਹਿੰਦੇ ਘਾਉਂਦੇ ਮਿੱਤਰ ਵੀ ਛਾਲਾ ਮਾਰ ਜਾਂਦੇ ਨੇ, ਪਰ ਇਹੀ ਮਿੱਤਰ ਖੜਦਾ, ਖੜਿਆ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਤੇ ਦਾ ਸੇਵਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਇਤਿਹਾਸ ਨੂੰ ਪੜ੍ਹੋ, ਜਦੋਂ ਮਾਛੀਵਾੜ ਦੇ ਜੰਗਲਾਂ ਚ ਗੁਰੂ ਸਾਹਿਬ ਪਹੁੰਚੇ ਨੇ, ਤੇ ਯਾਦ ਕਿਹਨੂੰ ਕੀਤਾ? ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਉਹ ਕਿੱਡਾ ਪਿਆਰਾ ਸ਼ਬਦ ਹੈ ਸੰਖੇਪ ਦੇ ਵਿੱਚ। ਉਹ ਕਿਹੜੇ ਹਾਲਾਤਾਂ ਦੇ ਵਿੱਚ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਤਾ, ਜਦੋਂ ਚਮਕੌਰ ਦੀ ਗੜੀ ਦੇ ਵਿੱਚ 2 ਸਾਹਿਬਜ਼ਾਦੇ, 3 ਪਿਆਰੇ ਸ਼ਹੀਦ ਹੋ ਜਾਂਦੇ ਨੇ, ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ, ਕਿੰਨਾ ਹਾਲਾਤਾਂ ਚੋਂ ਮਾਛੀਵਾੜ ਦੇ ਜੰਗਲਾਂ 'ਚ ਜਾਣਾ ਪਿਆ, ਉਦੋਂ ਫਿਰ ਮਹਾਰਾਜ ਕਿਹਨੂੰ ਯਾਦ ਕਰਦੇ ਨੇ? ਪਰਮੇਸ਼ਰ ਨੂੰ, ਪਰਮਾਤਮਾ ਨੂੰ, ਮਿੱਤਰ ਪਿਆਰੇ ਨੂੰ। ਸੰਖੇਪ ਦੇ ਵਿੱਚ ਕਹਿੰਦੇ ਨੇ, ਜੇ ਤੂੰ ਸਾਡਾ ਮਿੱਤਰ ਹੈ, ਜੀਓ ਮਹਿੰਜਾ, ਮੇਰਾ ਜਿਹੜਾ ਮੇਰੀ ਜਿੰਦ ਹੈ, ਤੋਂ ਮੋਹਿਆ ਤਾਂ ਮੋਹ ਲਿਆ, ਕਦ ਪੱਸੀ ਜਾਨੀ ਤੋਹੇ, ਮੈਂ ਤਾਂ ਇਹ ਜਾਣਦਾ ਕਦੋਂ ਤੇਰੇ ਦੀਦਾਰ ਹੋਣਗੇ, ਕਦੋਂ ਤੇਰਾ ਦਰਸ਼ਨ

0: ਇਹ ਸਲੋਕ ਦੇ ਅੰਦਰ ਗੁਰੂ ਸਾਹਿਬ ਜੀ ਨੇ ਗੱਲ ਕਲੀਅਰ ਕਰਤੀ, ਬਿਲਕੁਲ ਕੋਈ ਸ਼ੰਕਾ ਨਹੀਂ ਰਹਿਣ ਦਾ। ਦੁਰਜਨ ਕੀ ਹੈ? ਭੈੜਾ ਮਨੁੱਖ, ਬੁਰਾ ਮਨੁੱਖ, ਇਹਦੇ ਅਰਥ ਇਹ ਵੀ ਨੇ। ਦੁਰਜਨ ਦਾ ਅਰਥ ਹੁੰਦਾ ਉਹ ਔਗਣ ਵੀ ਕੀਤਾ ਵਿਦਵਾਨਾਂ ਨੇ, ਜਿਹਦੇ ਨਾਲ ਸਾਡਾ ਜੀਵਨ ਤਬਾਹ ਹੋ ਜਾਏ, ਖਰਾਬ ਹੋ ਜਾਏ। ਇੱਥੇ ਕੀ ਦੁਰਜਨ ਦੂਜਾ ਭਾਉ ਹੈ, ਸਭ ਤੋਂ ਵੱਡਾ ਦੁਸ਼ਮਣ ਮਨੁੱਖ ਦੇ ਲਈ ਦੂਜਾ ਭਾਉ ਹੈ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਜਾਂਦਾ, ਗਲਤ ਟਰੈਕ ਤੇ ਚੱਲ ਜਾਂਦਾ, ਐਸੇ ਟਰੈਕ ਤੇ ਚੁੜਦਾ, ਮੁੜ ਕੇ ਵਾਪਸੀ ਉਹ ਨਹੀਂ ਹੁੰਦੀ। ਤਾਂ ਹੀ ਤਾਂ ਉਹ ਜਿਵੇਂ ਮੈਂ ਪਹਿਲਾਂ ਵਚਨ ਕੀਤਾ ਸੀ ਵੀ ਭਾਦੋ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਜਦੋਂ ਦੂਜਾ ਭਾਅ ਆ ਗਿਆ ਮਨੁੱਖ ਨੂੰ ਮਾਰਨਾ ਨਹੀਂ ਪੈਂਦਾ, ਆਪਣੇ ਆਪ ਮਰ ਜਾਂਦਾ। ਦੂਜਾ ਭਾਅ ਬਹੁਤ ਵੱਡਾ ਮਨੁੱਖ ਦਾ ਦੁਸ਼ਮਣ ਹੈ, ਦੂਜਾ ਭਾਅ ਕਦੇ ਵੀ ਅੰਦਰ ਨਹੀਂ ਪੈਦਾ ਹੋਣ ਦੇਣਾ। ਕਹਿੰਦੇ ਦੁਰਜਨ ਦੂਜਾ ਭਾਉ ਹੈ, ਬੇਸ਼ੋੜਾ ਹੋਮੈ ਰੋਗ। ਜਦੋਂ ਮਨੁੱਖ ਦੂਜੇ ਭਾਅ ਵਿੱਚ ਆ ਗਿਆ, ਹੌਲੀ ਹੌਲੀ ਉਹਦੇ ਅੰਦਰ ਈਗੋ ਪੈਦਾ ਹੁੰਦੀ ਹੈ, ਅਹੰਗ ਦਾ ਸ਼ਿਕਾਰ ਹੋ ਜਾਂਦਾ, ਉਹ ਫਿਰ ਅੱਗੇ ਹੋਮੇ ਦਾ ਰੋਗ ਬਣ ਜਾਂਦਾ। ਹੋਮੇ ਕਰਕੇ ਹੀ ਫਿਰ ਇਹਦਾ ਪਰਮਾਤਮਾ ਤੋਂ ਵਿਛੋੜਾ ਪੈਂਦਾ, ਇਸੇ ਕਰਕੇ ਵਿਛੋੜੇ ਨੂੰ ਵੱਡਾ ਹੋਮੇ ਨੂੰ ਵੱਡਾ ਰੋਗ ਆਖਿਆ। ਹੋਮੇ ਕਰਕੇ ਹੀ ਸਾਡਾ ਪਰਮਾਤਮਾ ਤੋਂ ਵਿਛੋੜਾ ਪਿਆ। ਸਤਿਗੁਰੂ ਨੇ ਤਾਂ ਸਪਸ਼ਟ ਕਿਹਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਹੈ ਜੀ,
1: ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ।
0: ਅਸਲੀ ਸੱਜਣ ਤੇ ਪਰਮਾਤਮਾ ਹੀ ਹੈ, ਸੱਚਾ ਪਾਤਸ਼ਾਹ ਉਹੀ ਹੈ ਜਿਸ ਨੂੰ ਮਿਲੇ ਆ ਜ਼ਿੰਦਗੀ ਦੇ ਅਸਲੀ ਸਾਰੇ, ਜਿਹੜਾ ਸੀ ਕਹਿਣ ਤੋਂ ਬਾਅਦ ਜੀਵਨ ਦਾ ਆਨੰਦ ਲਿਆ ਜਾ ਸਕਦਾ। ਮਾਨੋ ਕਿ ਸਾਰੇ ਭੋਗ ਭੋਗ ਲੈ, ਵੈਸੇ ਮਨੁੱਖ ਕਹਿੰਦਾ ਵੀ ਆਹ ਵੀ ਭੋਗ ਭੋਗ ਲੈ, ਸ਼ਾਇਦ ਸੰਤੁਸ਼ਟੀ ਹੋ ਜਾਏ, ਸ਼ਾਇਦ ਤ੍ਰਿਪਤੀ ਹੋ ਜਾਏ। ਭੋਗਾਂ ਚੋਂ ਨੀ ਕੋਈ ਰੱਜਿਆ, ਭੋਗਾਂ ਦੇ ਵਿੱਚੋਂ ਇਹ ਰਸਾਂ ਦੇ ਵਿੱਚ ਪਿਆ ਹੋਇਆ ਮਨੁੱਖ ਕਦੇ ਵੀ ਤਾਪ ਨਹੀਂ ਆਇਆ। ਪਰ ਜਦੋਂ ਮਨੁੱਖ ਪਰਮਾਤਮਾ ਪਰਮੇਸ਼ਰ ਦੇ ਨਾਮ ਨਾਲ ਜੁੜਦਾ, ਮਾਨੋ ਕਿ ਮਹਾਰਾਜ ਕਹਿੰਦੇ ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ, ਉਹ ਅਵਸਥਾ ਨੂੰ

ਬਰਦਾਸ਼ਤੀ ਕੀਤੀ ਹੈ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਤੂੰ ਹੋਰ ਉਪਾਏ ਤੂੰ ਕਿਸੇ ਹੋਰ ਉਪਾਅ ਨਾਲ ਨਹੀਂ ਲੱਭਦਾ ਅਵਨਾਸ਼ੀ ਸ੍ਰਿਸ਼ਟ ਕਰ ਤੂੰ ਸ੍ਰਿਸ਼ਟੀ ਦਾ ਕਰਤਾ ਤੂੰ ਵਿਨਾਸ਼ੀ ਹੈ ਉਹਨੂੰ ਏਦਾਂ ਨਹੀਂ ਲੱਭਿਆ ਜਾ ਸਕਦਾ ਲੱਭਣ ਲੱਭਣ ਵਾਲੇ ਜਿਹੜੇ ਗੁਆਚ ਕੇ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਬਾਣੀ ਨਾਲ ਜੁੜੇ ਰਹੀਏ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਸਿੰਘ ਸਾਹਿਬਾਨ ਸਮੁੱਚੇ ਪ੍ਰਬੰਧ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਮਨ ਬਾਣੀ ਸਰੀਰ ਕਰਕੇ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਦੀ ਖਿਮਾ ਭੁੱਲ ਚੁੱਕ ਦੀ ਮਾਫੀ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਗੈਲਗਰੀਜ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

bobby.dodd at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਸਾਈਡਿੰਗ ਰੂਫਿੰਗ ਸੋਫਟ ਫੇਸ਼ੀਆ ਜੇਮਸ ਹਾਰਡੀ ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਬੇਟਾ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਹਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁੱਖਾਂ ਕੀਆਂ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀਂ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾ

ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਦ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਦ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਅਰ ਪੂਜਾ ਜੀ, ਤਪ ਤਪਹਿ ਜਪੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸ਼ਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਦ ਜੇ ਵਡਿਆਵਰ ਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਦ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥਿਸੀ, ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੁਬਿਆਲੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿੰਤੋ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹ ਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਔਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹ ਨਾਨਕ ਹਮ ਨੀਚ ਕਰਮ, ਸਰਣ ਪਰੇ ਕੀ ਰਾਖ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮ, ਸਰਣ ਪਰੇ ਕੀ ਰਾਖ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਦਸਵੀਂ, ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹੱਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੋ, ਆਪ ਹੱਥ ਦੈ ਮੋਹੇ ਬਚਾਵਹੋ। ਸੁਖੀ ਬਸੈ ਮੋਰ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਿਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੇ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ। ਆਪ ਹੱਥ ਦੈ ਮੁਝੇ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੋ ਕਰੀਓ ਰੱਛਾ। ਰਾਖ ਲਿਓ ਮੈਂ ਰਾਖ ਨਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸ਼ਿਵ ਕੀਓ, ਵੇਦਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦਨ ਤੇਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸ਼ਿਵਕਨ ਕੋ ਸ਼ਿਵਗੁਣ ਸੁਖ ਦੀਓ, ਸ਼ਤਰਨ ਕੋ ਪਲਮੋ ਵਧ ਕੀਓ। ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬੁਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮ੍ਰਿਤ ਦੇ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝੋ ਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰਿਆਲਮ।
निरंकार निर्विकार निरलंब आद नील नाद सांब ताका मूड उचारत भेदा जाको भेव न पावत बेदा ताका कर पाहन अनुमानत महामूढ़ कछ भेद न जानत महादेव कौ कहत सदा शिव निरंकार का चीनत नह पेव आप अपनी बुद्ध है जेती वर्णत भिन्न भिन्न तह तेती तुमरा लखा न जाए पसारा केह विध सजा प्रथम संसारा एक रूप अनूप स्वरूपा रंग भयो राव कही पुपा अंडज जेरज सेत जकीनी उत्पुज खान बहुर रच दीनी कहूं फूल राजा हुए बैठा कहूं सिमट भयो शंकर इकैठा सगरी सृष्टि दिखाए अचंपव याद जुगाद स्वरूप सुजंपव अब रक्षा मेरी तुम करो सिख बार सिख संगरो दुष्ट जिते उठो तो पाता सकल मलेश करो रण काता जे अस तुझता विसरनी परे तिनके दुष्ट दुख तो है मरे पुरख जमन पग परे तिहारे तिनके तुम संकट सब टारे जो कल को एक बार त्यै है ताकि काल निकट नह है रक्षा हुए ताय सब काला दुष्ट अरिष्ट टरे तत्काला कृपा दृष्ट तन जाहे निहर हो ताकि ताप तनक मह हरि हो रिद्ध सिद्ध कर मो सब होई दुष्ट शाश्व सकै न कोई एक बार जिनत में संभारा काल फास्ते ताहे उबारा जिन नर नाम तिहारो कहा दारिद दुष्ट दोख ते रहा खड़ग केत में शरण तिहारी आप हाथ दैले हो उबारी सर्ब ठार मोह सहाई दुष्ट दोख ते ले हो बचाई खड़ग केत में शरण तिहारी आप हाथ दैले हो उबारी सर्ब ठार मोह सहाई दुष्ट दोख ते ले हो बचाई सवैया पाई गहे जब ते तुमरे तब ते को आंख तरे नहीं आन्यो राम रहीम पुराण कुरान अनिक कहे मत एक न मान्यो सिमृत शास्त्र वेद सब है बहु भेद कहे हम एक न जान्यो श्री असपान कृपा तुमरी कर मैं न कहो सब तो हे बखान्यो दोहरा सगल द्वार को शाड कै गहो तुहार द्वार बाही गही की लाज अस गोविंद दास तुहार सगल द्वार को शाड कै गहो तुहारो द्वार बाही गहे की लाज अस गोविंद दास तुहार।
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਇਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੀਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਿਗੁਰ ਰਹਿਆ ਭਰਪੂਰੇ।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਾਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਂ ਨਾ ਜੋਗ ਕੀ ਹੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸੈ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ,

ਸਤਿ ਹੈ। ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ

ਕੰਧ ਕਟਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਨਾਸਰੀ ਮਹੱਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਉ ਸਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਉ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨ ਕੋਏ ਆਇਆ ਜਾਏ ਸੀ ਜੀਉ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਉ ਗੁਰ ਭਰਮ ਚੁਕਾਏ ਅਕਥ ਕਹਾਏ ਸਚ ਮਹਿ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਉ ਏਕ ਸਾਹਿਬ ਦੁਇਰਾ ਵਾਦ ਵਧੰਦਿਆ ਜੀਉ ਦੁਇਰਾ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝੈ ਹੁਕਮ ਸਵਾਰਣ ਹਾਰਾ ਨਾਨਕ ਸਾਹਿਬ ਸ਼ਬਦ ਸਿਆਪੈ ਸਾਚਾ ਸਿਰਜਣਹਾਰਾ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਉ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਉ ਰਸਨ ਰਸਾਏ ਨਾਮ ਤਿਸਾਏ
गुर के शब्द विकाणे पारस परसै पारस होए जा तेरा मन पाणे अमरा पद पाया आप गवाया।